ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਅੱਜ ਦਿਨ ਸੋਮਵਾਰ ਸਕ ਸੰਵਤ 1948 ਈਸਵੀ ਦੇ ਜੇਠ ਮਹੀਨੇ ਦੀ ਅੱਜ 3 ਤਾਰੀਖ ਤੇ ਈਸਵੀ ਸੰਨ 2026 ਮਈ ਮਹੀਨੇ ਦੀ ਅੱਜ 25 ਤਾਰੀਖ ਹੈ। ਸਾਡੀ ਸਟੂਡੀਓ ਦੀ ਘੜੀ ਮੁਤਾਬਕ ਸਮਾਂ ਜੀ 5:58 ਤੇ 29 ਸਕਿੰਟ ਦਾ। ਸ਼ੁਰੂ ਕਰਨ ਜਾ ਰਹੇ ਹਾਂ ਸਾਡੀ ਅੱਜ ਦੀ ਇਹ ਪ੍ਰਸਾਰਣ ਸਭਾ। ਅੱਜ ਦੀ ਇਸ ਪ੍ਰਸਾਰਣ ਸਭਾ ਵਿੱਚ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ।

ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਆਓ ਇੱਕ ਨਜ਼ਰ ਮਾਰਦੇ ਹਾਂ ਸਾਡੇ ਅੱਜ ਪ੍ਰਸਾਰਿਤ ਅਤੇ ਰਿਲੇਅ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਉੱਪਰ ਤੇ ਉਹਨਾਂ ਦੇ ਪ੍ਰਸਾਰਣ ਸਮੇਂ ਤੇ।

ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ 6:15 ਤੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। 7 ਵਜੇ ਸਮਾਰੇਗਾ ਪ੍ਰੋਗਰਾਮ ਸੱਜਰੀ ਸਵੇਰ ਦਾ। 8 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ। 8:15 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮੌਰਨਿੰਗ ਨਿਊਜ਼ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 8:30 ਤੇ ਰਿਲੇ ਕਰਾਂਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 8:40 ਤੇ ਆਕਾਸ਼ਵਾਣੀ FM ਬਠਿੰਡਾ ਤਹਿਤ ਰਹੇਗਾ ਪ੍ਰੋਗਰਾਮ ਮਹਿਕ ਪੰਜਾਬ ਦੇ ਸਿਰਸਾ ਰਹੇਗਾ ਸਾਥੀਓ ਲੋਕ ਗੀਤ। ਨੌ ਵਜੇ ਰਿਲੀ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਤੇ ਤੁਸੀਂ 9 ਵਜੇ ਸੁਣੋਗੇ ਪ੍ਰੋਗਰਾਮ ਚਿੱਤਰ ਲੋਕ ਅਤੇ 9:30 ਤੇ ਪ੍ਰੋਗਰਾਮ ਆਜ ਕੇ ਫਨਕਾਰ। 10 ਵਜੇ ਆਕਾਸ਼ਵਾਣੀ FM ਬਠਿੰਡਾ ਤਹਿਤ ਰਹੇਗਾ ਪ੍ਰੋਗਰਾਮ ਗੀਤ ਪਿਟਾਰਾ, ਅਤੇ ਤੁਸੀਂ ਆਨੰਦ ਮਾਣੋਗੇ ਗੈਰ ਫਿਲਮੀ ਪੰਜਾਬੀ ਗੀਤਾਂ ਦਾ। 11 ਵਜੇ ਰਿਲੀ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, ਔਰ 11:05 ਤੇ ਤੁਸੀਂ ਆਨੰਦ ਮਾਣੋਗੇ FM ਰੇਨਬੋ ਦਿੱਲੀ ਦੇ ਪ੍ਰਸਾਰਣਾਂ ਦਾ। 12 ਵਜੇ ਰਿਲੀ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, ਔਰ 12:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 12:10 ਤੇ ਸਾਥੀਓ ਆਕਾਸ਼ਵਾਣੀ FM ਬਠਿੰਡਾ ਤੁਹਾਡੇ ਫਿਰ ਨਾਲ ਰਹੇਗਾ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਲੈ ਕੇ। ਪ੍ਰੋਗਰਾਮ ਦਾ ਸੰਚਾਲਨ ਕਰਨਗੇ ਕਿਰਨਪਾਲ ਕੌਰ। 12:30 ਤੇ ਸਮਾਂ ਰਹੇਗਾ ਸੜੀਆਂ ਭੈਣਾਂ ਦੇ ਪ੍ਰੋਗਰਾਮ ਘਰ ਪਰਿਵਾਰ ਦਾ। ਸਿਲਸਿਲਾ ਰਹੇਗਾ ਸਾਥੀਓ ਸਿਹਤ ਸੰਭਾਲ। ਇੱਕ 1:10 ਰਿਲੇ ਕਰਾਂਗੇ ਪ੍ਰਦੇਸ਼ੀ ਖਬਰਾਂ ਆਕਾਸ਼ਵਾਣੀ ਜਲੰਧਰ ਕੇਂਦਰ ਤੋਂ। 1:15 ਤੇ ਆਕਾਸ਼ਵਾਣੀ FM ਬਠਿੰਡਾ ਤੇ ਤੁਸੀਂ ਪ੍ਰੋਗਰਾਮ ਆਨੰਦ ਮਾਣੋਗੇ ਸਿਲਸਿਲਾ ਪ੍ਰੋਗਰਾਮ ਹੈਲੋ ਫਰਮਾਇਸ਼ ਦਾ ਸਿਲਸਿਲਾ ਰਹੇਗਾ ਸਾਥੀਓ ਸਾਡਾ ਜ਼ਾਇਕਾ, ਅਤੇ ਗੱਲਬਾਤ ਕਰਾਂਗੇ ਜੀ ਮਰਾਠੀ ਅਤੇ ਦੱਖਣ ਭਾਰਤੀ ਜ਼ਾਇਕੇ ਬਾਰੇ ਭਾਗਿਆ ਸ਼੍ਰੀ ਹੋਰਾਂ ਨਾਲ, ਅਤੇ ਨਾਲ ਗੱਲਬਾਤ ਕਰਨਗੇ ਸਾਥੀਓ ਮਨਦੀਪ ਰਾਜੋਰਾ। ਦੋ ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ, ਔਰ 2:15 ਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਬਾਅਦ ਦੁਪਹਿਰ 2:30 ਰਿਲੇ ਕਰਾਂਗੇ ਆਕਾਸ਼ਵਾਣੀ FM ਬਠਿੰਡਾ ਤਹਿਤ ਰਹੇਗਾ ਪ੍ਰੋਗਰਾਮ ਸੁਰੀਲੀ ਦੁਪਹਿਰ। 3 ਵਜੇ ਰਿਲੇ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ 3 ਵਜੇ ਸੁਣੋਗੇ ਪ੍ਰੋਗਰਾਮ ਸਾਥੀਓ ਸਖੀ ਸਹੇਲੀ, ਅਤੇ 4 ਵਜੇ

ਸਿਹਤਨਾਮਾ 5 ਵਜੇ ਆਕਾਸ਼ਵਾਣੀ ਐਫ ਐਮ ਬਠਿੰਡਾ ਤਹਿਤ ਰਹੇਗਾ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਸਿਲਸਿਲਾ ਜਿਹੜਾ ਸਾਥੀ ਆਪਣਾ ਵਿਰਸਾ ਆਪਣਾ ਸੱਭਿਆਚਾਰ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਗੁਰਦੀਪ ਕੌਰ ਵਿਸ਼ਾ ਰਹੇਗਾ ਸਾਥੀਓ ਲੰਮੀ ਅਤੇ ਉੱਚੀ ਹੇਕਤਾ ਪੰਜਾਬੀ ਲੋਕ ਗਾਇਕ ਸੁਰਜੀਤ ਬਿੰਦਰਖੀਆ ਆਵਾਜ਼ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਸੰਪਾਦਨ ਗੁਰਦੀਪ ਗਿੱਲ 5:30 ਤੇ ਪ੍ਰੋਗਰਾਮ ਰਹੇਗਾ ਸਾਥੀਓ ਗੱਲਾਂ ਚੋਂ ਗੱਲ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਸੰਦੀਪ ਸ਼ੇਰਗਿੱਲ 6:20 ਤੇ ਰਿਲੇਅ ਕਰਾਂਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਕੇਂਦਰ ਤੋਂ 6:30 ਤੇ ਸਾਥੀਓ ਪ੍ਰੋਗਰਾਮ ਰਹੇਗਾ ਆਕਾਸ਼ਵਾਣੀ ਐਫ ਐਮ ਬਠਿੰਡਾ ਤਹਿਤ ਸਾਡੇ ਯੁਵਾ ਸਾਥੀਆਂ ਦਾ ਯੁਵ ਬਾਣੀ ਸੱਤ ਵਜੇ ਲੈ ਕੇ ਹਾਜ਼ਰ ਹੋਵਾਂਗੇ ਤੁਹਾਡਾ ਮਨਪਸੰਦ ਲਾਈਵ ਫੋਨ ਇਨ ਪ੍ਰੋਗਰਾਮ ਸ਼ਾਮ ਸੁਹਾਨੀ 7:30 ਲੇਖ ਕਰਾਂਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਕੇਂਦਰ ਤੋਂ 7:40 ਤੇ ਸਾਥੀਓ ਪ੍ਰੋਗਰਾਮ ਸ਼ਾਮ ਸੁਹਾਨੀ ਉਸੇ ਤਰ੍ਹਾਂ ਜਾਰੀ ਰਹੇਗਾ 8:00 ਲੇਖ ਕਰਾਂਗੇ ਸਾਡਾ ਇੱਕ ਵਿਸ਼ੇਸ਼ ਸਪੋਂਸਰ ਪ੍ਰੋਗਰਾਮ ਉਮੰਗ ਬਾਈ ਐਨ ਸੀ ਆਰ ਟੀ ਪਾਕ 1291 8:30 ਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਤਹਿਤ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਪੰਚਬਾਣੀਆਂ ਦੇ ਗੀਤ ਦਾ 8:45 ਲੇਖ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ 9:00 ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ 9:15 ਤੇ ਰਿਲੇਅ ਕਰਾਂਗੇ ਵਿਵਤ ਭਾਰਤੀ ਦੇ ਪ੍ਰਸਾਰਣ ਜਿਸ ਤਹਿਤ ਤੁਸੀਂ 9:15 ਤੇ ਸੁਣੋਗੇ ਪ੍ਰੋਗਰਾਮ ਆਪਕੇ ਲਈ 9:30 ਤੇ ਪ੍ਰੋਗਰਾਮ ਛਾਇਆ ਗੀਤ 10:00 ਪ੍ਰੋਗਰਾਮ ਆਜ ਕੇ ਫਨਕਾਰ ਔਰ 10:30 ਤੇ ਪ੍ਰੋਗਰਾਮ ਦੋਸਤੋ ਰਹੇਗਾ ਢਲਤੀ ਜਾਏ ਰਾਤ ਔਰ 11:00 ਸਾਡੀ ਸਭਾ ਦੀ ਸਮਾਪਤੀ ਹੋਏਗੀ।

ਇਹ ਤਾਂ ਸਨ ਸਾਡੇ ਅੱਜ ਪ੍ਰਸਾਰਿਤ ਅਤੇ ਰਿਲੇਅ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ 'ਤੇ। ਤਿਆ ਹੁਣ ਸਰਵਣ ਕਰਦੇ ਹਾਂ ਪ੍ਰੋਗਰਾਮ ਅੰਮ੍ਰਿਤ ਵੇਲਾ।

ਸ਼ਬਦ ਸਰਵਣ ਕਰ ਰਹੇ ਸੀ ਜਗਜੀਤ ਸਿੰਘ ਹੋਰਾਂ ਦੀ ਆਵਾਜ਼ ਦੇ ਵਿੱਚ। ਤਾਂ ਹੁਣ ਸ਼ਬਦ ਸਰਵਣ ਕਰਦੇ ਹਾਂ ਭਾਈ ਅਮਰਜੀਤ ਸਿੰਘ ਰਾਗੀ ਹੋਰਾਂ ਦੀ ਆਵਾਜ਼ ਦੇ ਵਿੱਚ।

ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾਹਰਟਸ ਤੇ ਇਸ ਵੇਲੇ ਤੁਸੀਂ ਸਰਵਣ ਕਰ ਰਹੇ ਹੋ ਪ੍ਰੋਗਰਾਮ ਅੰਮ੍ਰਿਤ ਵੇਲਾ।

ਸਮਾਂ ਸਾਥੀਓ 6:28 ਅਤੇ 42 ਸਕਿੰਟ ਦਾ ਹੈ। ਤਾਂ ਹੁਣ ਸੁਣਦੇ ਹਾਂ ਇੱਕ ਧਾਰਮਿਕ ਗੀਤ ਸੁਰਿੰਦਰ ਸ਼ਿੰਦਾ ਅਤੇ ਸਾਥੀਆਂ ਦੀ ਆਵਾਜ਼ਾਂ ਦੇ ਵਿੱਚ।

ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਅੰਮ੍ਰਿਤ ਵੇਲਾ। ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਤੇ। ਸਟੂਡੀਓ ਦੀ ਕੜੀ ਮੁਤਾਬਕ ਸਮਾਂ ਸੀ 7:17 ਤੇ ਹੁਣ ਪੇਸ਼ ਹੈ ਪ੍ਰੋਗਰਾਮ ਸਜਰੀ ਸਵੇਰ।

ਸਾਨੂੰ ਇਸ ਬਾਰੇ ਜਾਣਕਾਰੀ ਦੇਣਗੇ। ਬਿਲਕੁਲ ਜੀ, ਗੀਤ ਸੰਗੀਤ ਦਾ ਸਿਲਸਿਲਾ ਵੀ ਦੋਸਤੋ ਬਾਅਦ ਦਸਤੂਰ ਉਸੇ ਤਰ੍ਹਾਂ ਜਾਰੀ ਰਹੇਗਾ। ਸੋ ਬਣੇ ਰਹੋ ਜੀ 101.1 ਮੈਗਾ ਹਰਸ, ਯਾਨੀ ਕਿ 101.1 ਮੈਗਾ ਹਰਸ ਤੇ ਆਪਣੇ ਰੇਡੀਓ ਦੋਸਤ ਆਰ ਜੇ ਪਵਨ ਦੇ ਨਾਲ। ਸੋ ਜੀ, ਕਰਦੇ ਹਾਂ ਜੀ ਪ੍ਰੋਗਰਾਮ ਦਾ ਆਗਾਜ਼ ਉਸ ਗੀਤ ਦੇ ਨਾਲ ਜਿਸ ਗੀਤ ਅੰਦਰ ਛੁਪੀ ਹੋਈ ਹੈ ਸਾਡੇ ਪੰਜਾਬ ਦੀ ਮਿੱਟੀ ਦੀ ਖੁਸ਼ਬੂ।

ਸਮਾਂ ਸਾਥੀਓ 7:19 ਤੇ 10 ਸਕਿੰਟ ਦਾ ਜੀ ਆਕਾਸ਼ਵਾਣੀ ਐਫ ਏ ਬਠਿੰਡਾ ਤੇ 101.1 ਮੈਗਾਹਰਟਜ਼ ਤੇ ਦੋਸਤੋ ਚੱਲ ਰਿਹਾ ਪ੍ਰੋਗਰਾਮ ਸੱਜਰੀ ਸਵੇਰ ਔਰ ਪ੍ਰੋਗਰਾਮ ਦੌਰਾਨ ਦੋਸਤੋ ਅੱਜ ਮੈਂ ਤੁਹਾਡੇ ਨਾਲ ਹਾਂ ਤੁਹਾਡਾ ਆਪਣਾ ਰੇਡੀਓ ਦੋਸਤ ਇਸ ਪ੍ਰੋਗਰਾਮ ਦਾ ਹੋਸਟ ਤੁਹਾਡਾ ਆਪਣਾ ਆਰ ਜੇ ਪਵਨ ਜੀ ਹਾਂ ਸਾਥੀ ਹੁਣ ਗੱਲ ਕਰਦੇ ਹਾਂ ਸਾਡੇ ਬਠਿੰਡਾ ਸ਼ਹਿਰ ਅੰਤਰ 26 ਮਈ ਨੂੰ ਹੋਣ ਜਾ ਰਹੀਆਂ ਨਗਰ ਨਿਗਮ ਦੀਆਂ ਚੋਣਾਂ ਦੀ ਸਾਥੀ ਤੁਸੀਂ ਵੀ ਦੇਖਿਆ ਹੋਣਾ ਕਿ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਉਮੀਦਵਾਰਾਂ ਵੱਲੋਂ ਤੇ ਉਹਨਾਂ ਦੇ ਸਮਰਥਕਾਂ ਵੱਲੋਂ ਚੋਣਾਂ ਦਾ ਬੜੇ ਹੀ ਜੋਸ਼ੋ ਖਰੋਸ਼ੋ ਨਾਲ ਪ੍ਰਚਾਰ ਕੀਤਾ ਜਾ ਰਿਹਾ ਹਰ ਵਾਰਡ ਵਾਰਡ ਦੀ ਹਰ ਗਲੀ ਗਲੀ ਦੇ ਹਰ ਨੁੱਕੜ ਦਾ ਜਿਹੜਾ ਮੀਟਿੰਗ ਆ ਡੋਰ ਟੂ ਡੋਰ ਜਿਹੜੀ ਕੰਪੇਨ ਪਾਰਟੀ ਦੇ ਉਮੀਦਵਾਰਾਂ ਵੱਲੋਂ ਵੋਟਰਾਂ ਤੱਕ ਪਹੁੰਚਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਨੇ ਉਹ ਸਾਥੀਓ ਇਸ ਵਾਰ ਇਹਨਾਂ ਨਗਰ ਨਿਗਮ ਚੋਣਾਂ ਅੰਦਰ ਜਿਹੜਾ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰ ਕਈ ਜਿਹੜੇ ਮੁੱਖ ਤੌਰ ਤੇ ਚਾਰ ਉਮੀਦ ਰਾਜਨੀਤਿਕ ਪਾਰਟੀਆਂ ਉਹਨਾਂ ਦੇ ਉਮੀਦਵਾਰ ਇਸ ਵਕਤ ਮੈਦਾਨ ਦੇ ਵਿੱਚ ਜੇ ਨੇ ਜਿਵੇਂ ਭਾਰਤੀ ਜਨਤਾ ਪਾਰਟੀ ਜੇ ਮੈਂ ਗੱਲ ਕਰਾਂ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਜੀ ਹਾਂ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਵੀ ਉਹ ਵੀ ਸਾਡੇ ਜਿਹੜੇ ਪੰਜਾਬ ਆ ਰਿਹਾ ਬਠਿੰਡਾ ਸ਼ਹਿਰ ਦੇ ਉਹ ਵੀ ਸਾਰੇ ਜਿਹੜੇ ਉਮੀਦਵਾਰ ਨੇ ਚੋਣ ਮੈਦਾਨ ਦੇ ਵਿੱਚ ਨੇ ਔਰ ਸਾਥੀਓ ਹਰੇਕ ਪਾਰਟੀ ਦੇ ਉਮੀਦਵਾਰ ਆਪਣੀਆਂ ਆਪਣੀਆਂ ਪਾਰਟੀਆਂ ਵੱਲੋਂ ਜਿਹੜੇ ਮੁੱਦਿਆਂ ਨੂੰ ਲੈ ਕੇ ਜਨਤਾ ਦੇ ਵਿੱਚ ਜਿਹੜੇ ਉਹ ਜਾ ਚੁੱਕੇ ਨੇ ਤੇ ਉਹਨਾਂ ਨੂੰ ਲਵਾਉਣ ਦੀਆਂ ਕੋਸ਼ਿਸ਼ਾਂ ਵੀ ਕਰ ਰਹੇ ਨੇ ਔਰ ਸਾਥੀਓ ਜਿਨ੍ਹਾਂ ਵਿੱਚੋਂ ਮੁੱਖ ਤੌਰ ਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਵਾਰਡ ਦੀਆਂ ਸੜਕਾਂ ਤੇ ਸਫਾਈ ਦਾ ਪ੍ਰਬੰਧ ਤੇ ਸੀਵਰੇਜ ਦੀਆਂ ਸਮੱਸਿਆਵਾਂ ਦੇ ਹੱਲ ਕਰਨ ਲਈ ਜਿਹੜੇ ਇਹ ਖਾਸ ਮੁੱਦੇ ਨੇ ਉਹਨਾਂ ਬਾਰੇ ਗੱਲਬਾਤ ਕੀਤੀ ਜਾ ਰਹੀ ਹੈ ਅਸੋ ਸਾਥੀਓ ਜਿਵੇਂ ਬਠਿੰਡਾ ਸ਼ਹਿਰ ਦੀ ਆਪਾਂ ਗੱਲ ਕਰ ਰਹੇ ਹਾਂ ਮਾਹੌਲ ਤੁਸੀਂ ਦੇਖਿਆ ਹੋਣਾ ਕਿ ਚੋਣਾਂ ਦੇ ਵਿੱਚ ਪੂਰਾ ਹੁਣ ਰੰਗਿਆ ਹੋਇਆ ਹਰ ਗਲੀ ਮੁਹੱਲੇ ਦੀਆਂ ਜਿਹੜੀਆਂ ਕੰਧਾਂ ਤੇ ਦੀਵਾਰਾਂ ਤੇ ਛੱਤਾਂ ਉੱਪਰ ਪਾਰਟੀ ਦੇ ਝੰਡੇ ਅਤੇ ਫਲੈਕਸਾਂ ਨਾਲ ਸ਼ਹਿਰ ਭਰਿਆ ਹੋਇਆ ਹੈ ਵੈਸੇ ਸਾਥੀਓ ਕੱਲ ਯਾਨੀ ਕਿ ਬੀਤੇ ਦਿਨ ਚੋਣ ਪ੍ਰਚਾਰ ਦਾ ਆਖਰੀ ਦਿਨ ਸੀ ਔਰ ਫਿਰ ਬਹੁਤ ਸਾਰੇ ਉਤਰਾਅ ਚੜਾਅ ਪਾਰਟੀਆਂ ਦੇ ਰੋਸ ਧਰਨਿਆਂ ਤੋਂ ਬਾਅਦ ਅਖੀਰ ਹੁਣ ਸਾਰਿਆਂ ਨੂੰ ਇੰਤਜ਼ਾਰ ਹੈ ਸਾਥੀਓ 26 ਮਈ ਨੂੰ ਵੋਟਾਂ ਪਾ ਕੇ ਤੇ ਨਾਲ ਹੀ ਨਾਲ ਉਸ ਦਿਨ ਦਾ ਵੀ 29 ਮਈ ਦਾ ਜਦੋਂ ਬਠਿੰਡਾ ਨਗਰ ਨਿਗਮ ਚੋਣਾਂ ਦਾ ਨਤੀਜਾ ਆਏਗਾ ਸੋ ਜੀ ਵੋਟਾਂ ਵਾਲੇ ਦਿਨ ਵੋਟਾਂ ਨੂੰ ਸਹੀ ਤਰੀਕੇ ਤੇ ਅਮਨੋ ਸ਼ਾਂਤੀ ਨਾਲ ਪਾਏ ਜਾਣ ਦੀ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਇਹ ਜਾਣਨ ਲਈ ਅਸੀਂ ਟੈਲੀਫੋਨ ਲਾਈਨ ਤੇ ਸੰਪਰਕ ਕੀਤਾ ਬੜੇ ਹੀ ਕਾਬਲ ਅਫਸਰ ਸਰਦਾਰ ਅਮਨਦੀਪ ਸਿੰਘ ਮਾਵੀਹਰਾ ਨਾਲ ਜੋ ਕਿ PCS ਨੇ ਜੀ ਬਠਿੰਡਾ ਸ਼ਹਿਰ ਦੇ ਵਿੱਚ ਉਹਨਾਂ ਦਾ ਨਗਰ ਨਿਗਮ ਦੀਆਂ ਚੋਣਾਂ ਦੀਆਂ ਤਿਆਰੀਆਂ ਸਦਕੇ ਉਹਨਾਂ ਦਾ ਕੀ ਕਹਿਣਾ ਆਓ ਫਿਰ ਸੁਣਦੇ ਹਾਂ ਉਹਨਾਂ ਦੀ ਹੀ ਜ਼ਬਾਨੀ

0: ਸਰਦਾਰ ਅਮਨਦੀਪ ਜੀ ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਸਰਜਰੀ ਸਵੇਰ ਦੇ ਵਿੱਚ।
1: ਥੈਂਕ ਯੂ ਜੀ ਪਵਨ ਜੀ। ਸਭ ਤੋਂ ਪਹਿਲਾਂ ਮੈਂ ਆਕਾਸ਼ਵਾਣੀ ਦੇ ਮਾਧਿਅਮ ਰਾਹੀਂ ਬਠਿੰਡਾ ਸ਼ਹਿਰ ਨਿਵਾਸੀਆਂ ਨੂੰ ਬੜਾ ਸਰਜਰੀ ਸਵੇਰ ਮੁਬਾਰਕ ਕਹਿਣਾ ਚਾਹੁੰਦਾ। ਤੁਹਾਡੇ ਰਾਹੀਂ ਮੈਂ ਇੱਕ ਮੈਸੇਜ ਜਿਹੜਾ ਹੈਗਾ ਗੁੱਡ ਮਾਰਨਿੰਗ ਦਾ ਤੇ ਸਤਿ ਸ੍ਰੀ ਅਕਾਲ ਤੇ ਨਮਸਕਾਰ ਸਾਰੇ ਸ਼ਹਿਰ ਨਿਵਾਸੀਆਂ ਨੂੰ ਕਹਿਣਾ ਚਾਹੁੰਦਾ।
0: ਬਿਲਕੁਲ ਜਨਾਬ, ਤੇ ਮੈਂ ਵੀ ਜਨਾਬ ਸਾਡੇ ਆਕਾਸ਼ਵਾਣੀ ਐਫ ਐਮ ਬਠਿੰਡਾ ਦੀ ਪੂਰੀ ਟੀਮ ਵੱਲੋਂ ਸਾਡੇ ਸਟੇਸ਼ਨ ਡਾਇਰੈਕਟਰ ਬਲਜੀਤ ਸ਼ਰਮਾ ਜੀ ਵੱਲੋਂ ਵੀ ਆਪ ਨੂੰ ਸਾਡੇ ਇਸ ਮੰਚ ਤੇ ਤੁਸੀਂ ਸਮਾਂ ਦਿੱਤਾ ਉਸ ਵਾਸਤੇ ਵੀ ਮੈਂ ਤੁਹਾਨੂੰ ਧੰਨਵਾਦ ਕਰਦਾ। ਕਿਉਂਕਿ ਸਵੇਰੇ ਸਵੇਰੇ ਕਿਉਂਕਿ ਅਸੀਂ ਵੀ ਜਾਣਦੇ ਹਾਂ ਕਿ ਜਿਹੜਾ ਇਲੈਕਸ਼ਨ ਦਾ ਬਿਜ਼ੀ ਸ਼ਡਿਊਲ ਵੀ ਚੱਲ ਰਿਹਾ ਤੁਹਾਡਾ, ਤੇ ਤੁਸੀਂ ਸਾਨੂੰ ਸਮਾਂ ਦਿੱਤਾ ਜਨਾਬ, ਬਹੁਤ ਬਹੁਤ ਧੰਨਵਾਦ। ਸੋ ਜਨਾਬ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹੀ ਪੁੱਛਣਾ ਚਾਹੂੰਗਾ ਕਿ ਨਗਰ ਨਿਗਮ ਚੋਣਾਂ ਦੌਰਾਨ ਜਿਹੜੀ ਸਭ ਤੋਂ ਜ਼ਰੂਰੀ ਗੱਲ ਹੈ ਉਹ ਹੈ ਕਾਨੂੰਨ ਵਿਵਸਥਾ। ਸੋ ਜੀ ਜਨਾਬ, ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਤੁਹਾਡੇ ਵੱਲੋਂ ਜਾਂ ਫਿਰ ਪੁਲਿਸ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੇ ਇੰਤਜ਼ਾਮ ਨੇ?
1: ਜੀ ਪਵਨ ਜੀ, ਮੈਂ ਥੋੜਾ ਇੱਕ ਵੇਰਵਾ ਦੇਣਾ ਚਾਹੁੰਦਾ ਜੀ।
0: ਜੀ
1: ਸਾਡੇ ਨਗਰ ਨਿਗਮ ਬਠਿੰਡਾ ਦੇ ਟੋਟਲ 50 ਵਾਰਡ ਨੇ ਜੀ, ਜਿਨ੍ਹਾਂ ਦੇ ਵਿੱਚ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਇਲੈਕਸ਼ਨ ਸਾਡੀਆਂ ਹੋ ਰਹੀਆਂ ਨੇ
0: ਜੀ।
1: ਉਹਨਾਂ ਦੇ ਵਿੱਚੋਂ ਆਲਮੋਸਟ 216 ਸਾਡੇ ਪੋਲਿੰਗ ਬੂਥ ਜਿਹੜੇ ਹੈਗੇ ਅਸੀਂ ਬਣਾਏ ਗਏ ਨੇ
0: ਜੀ।
1: ਪੋਲਿੰਗ ਬੂਥ ਜਿਹੜੇ ਹੈਗੇ ਨੇ ਉਹ ਗਿਣਤੀ ਉਸ ਤਰ੍ਹਾਂ ਰੱਖੀ ਜਾਂਦੀ ਹੈ ਜੀ, ਆਲਮੋਸਟ ਕਿ 1000 ਕੁ ਬੰਦੇ ਦਾ ਇੱਕ

0: ਵੋਟਿੰਗ ਬੂਥ ਦੇ ਉੱਤੇ ਸਾਨੂੰ ਪੋਲ ਹੋ ਜੇ ਤਾਂ ਉਸ ਹਿਸਾਬ ਨਾਲ ਅਸੀਂ 216 ਬੂਥ ਜਿਹੜੇ ਹੈਗੇ ਉਹ ਸੈਟਅਪ ਕੀਤੇ ਨੇ ਤੇ ਇਹਦੇ ਵਿੱਚ ਸਾਡਾ ਸਟਾਫ ਹੈਗਾ ਜਿਹੜਾ 1500 ਦੇ ਕਰੀਬ ਸਾਡਾ ਜਿਹੜਾ ਪੋਲਿੰਗ ਸਟਾਫ ਹੈਗਾ ਜਿਹਨਾਂ ਨੇ ਪੋਲਿੰਗ ਪ੍ਰਕਿਰਿਆ ਜਿਹੜੀ ਹੈਗੀ ਆ ਉਹ ਨੇਪਰੇ ਚਾੜਨੀ ਉਹ 1500 ਦੇ ਕਰੀਬ ਉਹ ਸਾਡਾ ਸਟਾਫ ਇੰਗੇਜ ਹੈ ਜੀ। ਇਸ ਤੋਂ ਇਲਾਵਾ ਸਾਡੇ ਕੋਲ ਐਕਸਟਰਾ ਸਟਾਫ ਵੀ ਪ੍ਰਸ਼ਾਸਨ ਵੱਲੋਂ ਮਾਣਯੋਗ ਡੀਸੀ ਸਾਹਿਬ ਵੱਲੋਂ ਮੁਹੱਈਆ ਕਰਵਾਇਆ ਗਿਆ ਹੈਗਾ। ਜਿੱਥੇ ਤੱਕ ਪ੍ਰਬੰਧਾਂ ਦੀ ਗੱਲ ਹੈ, ਸਿਕਿਉਰਿਟੀ ਪ੍ਰਬੰਧਾਂ ਦੀ ਗੱਲ ਹੈ, ਉਹ ਮਾਣਯੋਗ ਐਸ ਐਸ ਪੀ ਮੈਡਮ ਵੱਲੋਂ
1: ਜੀ
0: ਸਾਨੂੰ ਮਤਲਬ ਭਰਪੂਰ ਮਾਤਰਾ ਦੇ ਵਿੱਚ ਪੁਲਿਸ ਪਾਰਟੀ ਜਿਹੜੀਆਂ ਹੈਗੀਆਂ ਉਹ ਪ੍ਰੋਵਾਈਡ ਕਰਵਾਈਆਂ ਗਈਆਂ ਹਰ ਇੱਕ ਪੋਲਿੰਗ ਬੂਥ ਦੇ ਉੱਤੇ। ਪ੍ਰੋਪਰ ਐਡੀਕੁਏਟ ਮਤਲਬ ਮੈਂ ਕਹੂੰਗਾ ਕਿ ਭਰਪੂਰ ਜਿਹੜੇ ਹੈਗੇ ਆ ਉਹ ਸਿਕਿਉਰਿਟੀ ਪ੍ਰਬੰਧ ਕੀਤੇ ਗਏ ਨੇ ਤੇ ਪੁਲਿਸ ਪਰਸੋਨਲ ਦੀ ਜਿਹੜੀ ਨਫਰੀ ਹੈਗੀ ਆ ਉਹ ਡਿਪਿਊਟ ਕੀਤੀ ਗਈ ਹੈ, ਜਿਹਦੇ ਵਿੱਚ ਲੇਡੀਜ਼ ਜਿਹੜੀ ਹੈਗੀ ਆ ਆਪਾਂ ਲੇਡੀਜ਼ ਪੁਲਿਸ ਜਿਹੜੀ ਹੈਗੀ ਆ ਫੀਮੇਲ ਕਾਂਸਟੇਬਲ ਉਹ ਵੀ ਅਸੀਂ ਡਿਪਿਊਟ ਕੀਤੇ ਆ ਫੋਰ ਕੋਈ ਵੀ ਕਿਸੇ ਤਰੀਕੇ ਦਾ ਮਤਲਬ ਕੋਈ ਅਣਸੁਖਾਵੀ ਘਟਨਾ ਜਾਂ ਕੋਈ ਸ਼ਰਾਰਤੀ ਅੰਸਰ ਕਿਸੇ ਵੀ ਤਰੀਕੇ ਨਾਲ ਕੋਈ ਮਾਹੌਲ ਖਰਾਬ ਨਾ ਹੋਵੇ ਤੇ ਬੜਾ ਫੇਅਰ ਅਤੇ ਟਰਾਂਸਪੇਰੈਂਟ ਤਰੀਕੇ ਨਾਲ ਜਿਹੜੀਆਂ ਹੈਗੀਆਂ ਇਲੈਕਸ਼ਨ ਕਰਵਾਈਆਂ ਜਾਣਗੀਆਂ
1: ਜੀ। ਜਨਾਬ ਤੁਹਾਡੀ ਨਜ਼ਰ ਦੇ ਵਿੱਚ, ਕਿਉਂਕਿ ਲਗਾਤਾਰ ਤੁਸੀਂ ਜਿਹੜਾ ਇਹ ਚੋਣ ਪ੍ਰਕਿਰਿਆ ਦੇ ਨਾਲ ਜੁੜੇ ਹੋਏ ਹੋ, ਕਈ ਸੈਂਸਿਟਿਵ ਜਿਹੜੇ ਬੂਥ ਨੇ ਜਿਹਦੇ ਆਪਾਂ ਨੂੰ ਸੰਵੇਦਨਸ਼ੀਲ ਵੀ ਕਹਿ ਸਕਦੇ ਨੇ, ਉਹਨਾਂ ਬੂਥਾਂ ਦੀ ਵੀ ਕੋਈ ਪਹਿਚਾਣ ਕੀਤੀ ਗਈ ਹੈ ਕਿ ਉਸ ਜਿਹੜੇ ਉਹਨਾਂ ਬੂਥਾਂ ਦੇ ਉੱਪਰ ਕੋਈ ਖਾਸ ਤਰ੍ਹਾਂ ਦੇ ਇੰਤਜ਼ਾਮ ਹੋਣ?
0: ਪਵਨ ਜੀ ਮੈਂ ਦੱਸਣਾ ਚਾਹੁੰਦਾ ਜੀ ਪ੍ਰਸ਼ਾਸਨ ਵੱਲੋਂ ਜਿਹੜੇ ਅਜਿਹੇ ਸੈਂਸਿਟਿਵ ਬੂਥ ਹੈਗੇ ਨੇ ਉਹਨਾਂ ਦੀ ਪਛਾਣ ਕੀਤੀ ਗਈ ਹੈ। ਮੋਰ ਓਵਰ ਸਾਨੂੰ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਇਸ ਵਾਰ ਬਹੁਤ ਸਖ਼ਤ ਹਦਾਇਤ ਹੈ ਕਿ ਹਰ ਇੱਕ ਪੋਲਿੰਗ ਬੂਥ ਦੇ ਉੱਤੇ ਅਸੀਂ ਵੀਡੀਓਗ੍ਰਾਫੀ ਜਿਹੜੀ ਹੈਗੀ ਆ ਉਹ ਕਰਵਾ ਰਹੇ ਹੈਗੇ ਪੋਲਿੰਗ ਬੂਥ ਦੇ ਅੰਦਰ ਵੀ ਤੇ ਪੋਲਿੰਗ ਬੂਥ ਦੇ ਬਾਹਰ ਵੀ
1: ਜੀ।
0: ਤੇ ਰਹੀ ਗੱਲ ਸੈਂਸਿਟਿਵ ਬੂਥ ਦੀ, ਉੱਥੇ ਅਸੀਂ ਐਕਸਟਰਾ ਜਿਹੜੀ ਹੈਗੀ ਆ ਪੁਲਿਸ ਪਾਰਟੀ ਜਿਹੜੀਆਂ ਉਹ ਡਿਪਿਊਟ ਕਰਾਂਗੇ ਜੀ, ਸੋ ਦੈਟ ਕਿ ਕੋਈ ਵੀ ਉੱਥੇ ਮਤਲਬ ਅਣਸੁਖਾਵੀ ਘਟਨਾ ਜਾਂ ਕੋਈ ਵੀ ਜਿਹੜੀ ਪੋਲਿੰਗ ਪ੍ਰੋਸੈਸ ਹੈ ਉਹਦੇ ਵਿੱਚ ਕੋਈ ਅੜਚਨ ਨਾ ਆਵੇ ਤੇ ਉਹਦੇ ਚ ਸਾਰੀ ਵੀਡੀਓਗ੍ਰਾਫੀ ਵਗੈਰਾ ਕਰ ਰਹੇ ਹਾਂ ਅਸੀਂ, ਸਾਰਾ ਕੁਛ, ਕੋਈ ਪ੍ਰੋਬਲਮ ਨੀ ਜੀ ਇਸ ਵਾਰ
1: ਜੀ। ਤੇ ਜਨਾਬ ਬਹੁਤੀ ਵਾਰ ਆਪਾਂ ਇਹ ਦੇਖਿਆ, ਖੈਰ ਇਹ ਤਾਂ ਜਿਹੜੇ ਆਪਾਂ ਜਿਹੜੇ ਅਸੈਂਬਲੀ ਦੀਆਂ ਚੋਣਾਂ ਹੋਣ ਜਾਂ ਫਿਰ ਵਿਧਾਨ ਸਭਾ ਦੀਆਂ ਚੋਣਾਂ ਹੋਣ ਤੇ ਉਸ ਦੇ ਵਿੱਚ ਕਈ ਵਾਰ ਜਿਹੜੇ ਕੋਈ ਬਾਹਰੀ ਅਨਸਰ ਹੈ, ਜਿਹੜੇ ਬਾਹਰੀ ਲੋਕ ਹੈ ਆਪਣੇ ਗੁਆਂਢੀ ਰਾਜਾਂ ਤੋਂ ਵੀ ਕਈ ਵਾਰ ਚੋਣਾਂ ਦੇ ਵਿੱਚ ਉਹ ਆ ਕੇ ਰੁਕਦੇ ਨੇ, ਠਹਿਰਦੇ ਨੇ ਹੋਟਲਾਂ ਦੇ ਵਿੱਚ ਜਾਂ ਫਿਰ ਉਮੀਦਵਾਰਾਂ ਵੱਲੋਂ ਠਹਿਰਾ ਜਾਂਦੇ ਨੇ ਤੇ ਉਹ ਵੀ ਕਈ ਵਾਰ ਇਸ ਤਰ੍ਹਾਂ ਦੀ ਅਣਸੁਖਾਵੀ ਘਟਨਾ ਨੂੰ ਅੰਜਾਮ ਦੇ ਸਕਦੇ ਨੇ। ਸੋ ਜੀ ਇਹਨਾਂ ਜਨਾਬ ਬਾਹਰੀ ਜਿਹੜੇ ਸਮਾਜਿਕ ਤੱਤਵ ਨੇ ਜਿਹੜੇ ਹਨਾ ਅਨਸਰ ਨੇ, ਇਹਨਾਂ ਤੇ ਵੀ ਕੋਈ ਖਾਸ ਚੌਕਸੀ ਹੈ, ਨਜ਼ਰ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ?
0: ਹਾਂਜੀ ਬਿਲਕੁਲ ਪਵਨ ਜੀ, ਇਹ ਬਹੁਤ ਕਲੀਅਰ ਨਿਰਦੇਸ਼ ਨੇ ਜੀ ਪੁਲਿਸ ਡਿਪਾਰਟਮੈਂਟ ਵੱਲੋਂ ਵੀ ਤੇ ਸਾਡੇ ਵੱਲੋਂ ਵੀ ਪੁਲਿਸ ਡਿਪਾਰਟਮੈਂਟ ਨੂੰ ਇਹ ਰਿਕੁਐਸਟ ਕੀਤੀ ਗਈ ਹੈ ਕਿ ਅਜਿਹੇ ਕੋਈ ਵੀ ਅਨਸਰ ਜੇ ਕੋਈ ਆਉਂਦਾ ਹੈਗਾ ਤਾਂ ਮਾਹੌਲ ਸਾਡੇ ਬਠਿੰਡਾ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਜਾਂ ਕੋਈ ਵੀ ਪੋਲਿੰਗ ਜਿਹੜਾ ਪ੍ਰੋਸੈਸ ਹੈ ਉਹਦੇ ਚ ਕੋਈ ਕਿਸੇ ਤਰੀਕੇ ਦੀ ਵੀ ਕੋਈ ਅੜਚਣ ਜਾਂ ਖਲਲ ਪਾਉਣ ਦੀ ਕੋਸ਼ਿਸ਼ ਕਰਦੇ ਪੁਲਿਸ ਵੱਲੋਂ ਉਹਨਾਂ ਨੂੰ ਕਰੜਿਆ ਸੀ ਲਿਆ ਜਾਏਗਾ ਤੇ ਜੋ ਵੀ ਕਾਨੂੰਨ ਮੁਤਾਬਕ ਬਣਦੀ ਜਿਹੜੀ ਕਾਰਵਾਈ ਹੈਗੀ ਆ ਉਹ ਕੀਤੀ ਜਾਵੇਗੀ
1: ਜੀ। ਸੋ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਫਰੀ ਐਂਡ ਫੇਅਰ ਆਪਾਂ ਜਿਹੜਾ ਕਹਿ ਸਕਦੇ ਹਾਂ ਕਿ ਇਹ ਜਿਹੜਾ ਚੋਣ ਜਿਹੜੀ ਪ੍ਰਕਿਰਿਆ ਉਹ ਹੋਏਗੀ ਜੀ। ਸੋ ਜਨਾਬ ਜਿਹੜੀ ਮੈਂ ਗੱਲ ਕਰਾਂ ਪਿਛਲੀਆਂ ਚੋਣਾਂ ਦੇ ਤਜਰਬੇ ਵੀ ਤੁਹਾਨੂੰ ਬਹੁਤ ਹੋਣਗੇ ਤੇ ਇਸ ਵਾਰ ਕੀ ਕੋਈ ਖਾਸ ਕੋਈ ਨਵੇਂ ਕਦਮ ਚੁੱਕੇ ਗਏ ਨੇ ਇਹਨਾਂ ਜਿਹੜੀ ਨਗਰ ਨਿਗਮ ਦੀਆਂ ਚੋਣਾਂ ਵਾਸਤੇ?
0: ਹਾਂਜੀ ਪਵਨ ਜੀ, ਜਿਸ ਤਰ੍ਹਾਂ ਕੁਛ ਇੱਕ ਜਿਹੜੀਆਂ ਚੀਜ਼ਾਂ ਹੈਗੀਆਂ ਇਸ ਵਾਰ ਅਸੀਂ ਨਵੇਂ ਸਿਰੇ ਤੋਂ ਕਰ ਰਹੇ ਹੈਗੇ ਹਾਂ, ਜਿਵੇਂ ਸਟੇਟ ਇਲੈਕਸ਼ਨ ਕਮਿਸ਼ਨ ਦੇ ਨਿਰਦੇਸ਼ ਨੇ, ਜਦੋਂ ਨੋਮੀਨੇਸ਼ਨ ਪੇਪਰ ਫਾਈਲ ਹੋਏ ਨੇ ਸਾਡੇ ਬਹੁਤ ਫਰੀ ਐਂਡ ਫੇਅਰ ਉਹਦੇ ਵਿੱਚ ਨੋਮੀਨੇਸ਼ਨ ਪੇਪਰ ਦਾ ਪ੍ਰੋਸੈਸ ਰਿਹਾ ਹੈਗਾ, ਕਿਸੇ ਵੀ ਉਮੀਦਵਾਰ ਨੂੰ ਕੋਈ ਬਠਿੰਡਾ ਸ਼ਹਿਰ ਨਿਗਮ ਦੇ ਨਗਰ ਨਿਗਮ ਦਾ ਕੋਈ ਦਿੱਕਤ ਨਹੀਂ ਆਈ ਹੈਗੀ, ਉਹਦੇ ਵਿੱਚ ਵੀ ਸਾਡੀ ਜਿਹੜੀ ਟੋਟਲ ਵੀਡੀਓਗ੍ਰਾਫੀ ਸੀਗੀ ਨੋਮੀਨੇਸ਼ਨ ਪੇਪਰ ਫਾਈਲ ਕਰਨ ਦੀ, ਉਸ ਤੋਂ ਬਾਅਦ ਨੋਮੀਨੇਸ਼ਨ ਪੇਪਰ ਦੀ ਜਦੋਂ ਸਕਰੂਟਨੀ ਹੁੰਦੀ ਹੈ ਜੀ ਉਦੋਂ ਪ੍ਰੋਪਰ ਉਹਦਾ ਅਸੀਂ ਵੀਡੀਓਗ੍ਰਾਫੀ ਕਰਵਾਈ ਗਈ ਹੈ, ਇਹ ਪਹਿਲੀ ਵਾਰ ਹੋ ਰਿਹਾ ਹੈਗਾ। ਉਸ ਤੋਂ ਬਾਅਦ ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਜ਼ਿਕਰ ਕੀਤਾ ਕਿ ਜਿਹੜੀ ਇਹ ਪੋਲਿੰਗ ਬੂਥਾਂ ਦੇ ਉੱਤੇ ਅੰਦਰ ਤੇ ਬਾਹਰ ਉਹ ਜਿਹੜੀ ਪ੍ਰੋਪਰ ਵੀਡੀਓਗ੍ਰਾਫੀ ਸਾਡੇ ਵੱਲੋਂ ਕਰਵਾਈ ਜਾਏਗੀ, ਉਹਦੇ ਚ ਪੂਰੀ ਪਾਰਦਰਸ਼ਕ ਤਰੀਕੇ ਨਾਲ ਕੋਈ ਫਰੀ ਐਂਡ ਫੇਅਰ ਇਲੈਕਸ਼ਨ ਜਿਹੜੀਆਂ ਹੈਗੀਆਂ ਕਰਵਾਈਆਂ ਜਾਣਗੀਆਂ। ਸੋ ਮੇਰੇ ਹਿਸਾਬ ਨਾਲ ਕੋਈ ਵੀ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਜਾਂ ਕੋਈ ਵੀ ਆਜ਼ਾਦ ਉਮੀਦਵਾਰ ਹੈ ਉਹਨੂੰ ਕੋਈ ਖਦਸ਼ਾ ਰੱਖਣ ਦੀ ਇਸ ਵਾਰ ਕੋਈ ਜ਼ਰੂਰਤ ਹੈ ਨਹੀਂ, ਕਿਉਂਕਿ ਜਦੋਂ ਆਪਾਂ ਕੈਮਰੇ ਦੇ ਉੱਤੇ ਹੁੰਦੇ ਹਾਂ ਸਾਰਾ ਕੁਛ ਰਿਕਾਰਡ ਹੁੰਦਾ, ਉਹ ਬੜਾ ਟੋਟਲ ਮਤਲਬ ਫਰੀ ਐਂਡ ਫੇਅਰ ਜਿਹੜੀ ਹੈਗੀ ਹੈ ਕਾਰਵਾਈ ਪੋਲਿੰਗ ਪ੍ਰੋਸੈਸ ਦੀ ਕੀਤੀ ਜਾਵੇਗੀ
1: ਜੀ। ਜਨਾਬ ਪਿਛਲੇ ਦਿਨੀ ਜਿਹੜੀ ਸੋਸ਼ਲ ਮੀਡੀਆ ਤੇ ਅਖਬਾਰਾਂ ਦੀ ਵੀ ਸਥਾਨਕ ਪੰਨਿਆਂ ਦੀ ਵੀ ਖਬਰਾਂ ਬਣੀਆਂ ਸੀ ਕਿ ਬਹੁਤ ਸਾਰੇ ਉਮੀਦਵਾਰਾਂ ਦੇ

0: ਜਿਹੜੇ ਨੋਮੀਨੇਸ਼ਨ ਫਾਰਮ ਹੈ ਉਹ ਰੱਦ ਹੋਏ ਨੇ ਅਤੇ ਉਹਨਾਂ ਨੇ ਰੋਸ ਵੀ ਕੀਤਾ, ਧਰਨੇ ਵੀ ਲਾਏ ਕਿ ਜਿਹੜੇ ਸਾਡੇ ਫਾਰਮ ਹੈ, ਜਦਕਿ ਜਿਹੜੇ ਫਾਰਮ ਹੈ ਆਈ ਥਿੰਕ ਸ਼ਾਇਦ ਜਦੋਂ ਉਹਨਾਂ ਨੇ ਫੀਸ ਭਰਨੀ ਹੁੰਦੀ ਹੈ ਜਾਂ ਉਹ ਕਾਫੀ ਦੋ ਤਿੰਨ ਥਾਂ ਤੋਂ ਜਿਹੜੇ ਨਿਕਲ ਕੇ ਉਹ ਜਿਹੜੇ ਫਾਰਮ ਆਉਂਦੇ ਨੇ ਅਤੇ ਉਸ ਤੋਂ ਬਾਅਦ ਵੀ ਉਹਨਾਂ ਦਾ ਇਹ ਕਹਿਣਾ ਕਿ ਜਿਹੜੇ ਸਾਡੇ ਨੋਮੀਨੇਸ਼ਨ ਫਾਰਮ ਹੈ ਉਹ ਰੱਦ ਕੀਤੇ ਗਏ। ਸੋ ਇਸ ਬਾਰੇ ਜਨਾਬ ਤੁਸੀਂ ਕੀ ਕਹਿਣਾ ਚਾਹੋਗੇ?
1: ਪਵਨ ਜੀ, ਮੈਂ ਥੋੜਾ ਤੁਹਾਡੇ ਮਾਧਿਅਮ ਰਾਹੀਂ ਜੋ ਵੀ ਸਾਡੇ ਸਰੋਤੇ ਨੇ ਆਕਾਸ਼ਵਾਣੀ ਦੇ, ਉਹਨਾਂ ਨੂੰ ਜਾਂ ਬਠਿੰਡਾ ਸ਼ਹਿਰ ਨਿਵਾਸੀਆਂ ਨੂੰ ਇਹੀ ਰਿਕੁਐਸਟ ਕਰਦਾ ਤੇ ਇਹੀ ਮੈਂ ਸੁਨੇਹਾ ਲਾਉਣਾ ਚਾਹੁੰਦਾ ਕਿ ਜੋ ਇਸ ਵਾਰ ਨਗਰ ਨਿਗਮ ਚੋਣਾਂ ਦਾ ਤਿੰਨ ਆਰ ਓ ਜਿਹੜੇ ਸੀਗੇ ਉਹ ਮਾਣਯੋਗ ਡੀ ਸੀ ਸਾਹਿਬ ਵੱਲੋਂ ਨਿਯੁਕਤ ਕੀਤੇ ਗਏ ਸੀ
0: ਜੀ।
1: ਦੋ ਆਰ ਓ ਕੋਲ ਸਤਾਰਾਂ ਸਤਾਰਾਂ ਵਾਰਡ ਸੀਗੇ, ਇੱਕ ਆਰ ਓ ਸਾਹਿਬ ਕੋਲ ਸੋਲਾਂ ਵਾਰਡ ਸੀਗੇ। ਉਹਨਾਂ ਆਰ ਓ ਵਿੱਚ ਮੈਂ ਵੀ ਇੱਕ ਜਗ੍ਹਾ ਆਰ ਓ ਸੀਗਾ ਤੇ ਜਿਹੜਾ ਪ੍ਰੋਸੈਸ ਸੀਗਾ ਟੋਟਲੀ ਫ੍ਰੀ ਐਂਡ ਫੇਅਰ ਕਰਵਾਇਆ ਗਿਆ ਹੈ, ਵੀਡੀਓ ਰਿਕਾਰਡਿੰਗ ਹੋਈ ਹੈ। ਬਾਕੀ ਜਦੋਂ ਕਿਸੇ ਵੀ ਉਮੀਦਵਾਰ ਵੱਲੋਂ ਕੋਈ ਮਤਲਬ ਸਬਸਟੈਂਸ਼ੀਅਲ ਕੋਈ ਗਲਤੀ ਰਹਿ ਜਾਂਦੀ ਹੈ ਜਾਂ ਕੋਈ ਖਾਮੀ ਜਿਹੜੀ ਕਿ ਪੂਰੀ ਨਹੀਂ ਕੀਤੀ ਜਾ ਸਕਦੀ ਸਕਰੂਟਨੀ ਦੇ ਵਿੱਚ, ਉਹਨਾਂ ਦੇ ਜਿਹੜੇ ਕਾਗਜ਼ ਹੈਗੇ ਨੇ ਉਹ ਸਟੇਟ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਮੁਤਾਬਕ ਉਹਨਾਂ ਦੇ ਨੋਮੀਨੇਸ਼ਨ ਜਿਹੜੇ ਪੇਪਰ ਹੋਏ ਨੇ ਉਹ ਰੱਦ ਹੋਏ ਨੇ ਤੇ ਕਿਸੇ ਵੀ ਜੇਕਰ ਉਮੀਦਵਾਰ ਨੂੰ ਕੁਛ ਲੱਗਦਾ ਹੈ ਕਿਸੇ ਪਾਸੇ ਕਿ ਉਹਨਾਂ ਦੇ ਜਿਹੜੇ ਨੋਮੀਨੇਸ਼ਨ ਪੇਪਰ ਹੈਗੇ ਆ ਪ੍ਰਸ਼ਾਸਨ ਵੱਲੋਂ ਗਲਤ ਰੱਦ ਕੀਤੇ ਤਾਂ ਉਹਨਾਂ ਕੋਲ ਜੋ ਵੀ ਰੈਮੇਡੀ ਹੈਗੀ ਹੈ ਐਸ ਫੋਰ ਇਲੈਕਸ਼ਨ ਦੇ ਜਿਹੜੇ ਲਾਜ ਹੈਗੇ ਨੇ ਰੂਲਸ ਹੈਗੇ ਨੇ ਉਹਨਾਂ ਦੇ ਮੁਤਾਬਕ ਉਹ ਰੈਮੇਡੀ ਜਿਹੜੀ ਹੈਗੀ ਆਪਣੀ ਅਵੇਲ ਕਰ ਸਕਦੇ ਨੇ। ਵੈਸੇ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਕਿ ਕਿਸੇ ਵੀ ਉਮੀਦਵਾਰ ਦੇ ਨਜਾਇਜ਼ ਕੋਈ ਵੀ ਨੋਮੀਨੇਸ਼ਨ ਪੇਪਰ ਰੱਦ ਨਹੀਂ ਹੋਏ ਕਿਉਂਕਿ ਹਰ ਇੱਕ ਚੀਜ਼ ਜਿਹੜੀ ਸੀਗੀ ਉਹ ਵੀਡੀਓਗ੍ਰਾਫੀ ਦੇ ਅਧੀਨ ਹੋ ਰਹੀ ਸੀ
0: ਜੀ। ਸੋ ਜਨਾਬ, ਮੈਨੂੰ ਇਹ ਉਮੀਦ ਵੀ ਹੈ ਕਿ ਤੁਹਾਡੇ ਵਰਗੇ ਜਿਹੜੇ ਕਾਬਿਲ ਅਫਸਰ ਨੇ ਉਹ ਮੈਂ ਨਹੀਂ ਸਮਝਦਾ ਕਿ ਇਸ ਤਰ੍ਹਾਂ ਦੀਆਂ ਕੋਈ ਗਲਤ ਗੱਲ ਕਰਨ ਜਿਹਦੇ ਨਾਲ ਹੈ ਜਿਹੜਾ ਉਹ ਮਾਹੌਲ ਖਰਾਬ ਹੋਏ। ਸੋ ਜਨਾਬ, ਚਲਦੇ ਚਲਦੇ ਸਾਡੇ ਵੋਟਰਾਂ ਨੂੰ ਕੋਈ ਖਾਸ ਸੰਦੇਸ਼ ਜੇ ਤੁਸੀਂ ਦੇਣਾ ਚਾਹੋ ਸਾਡੇ ਇਸ ਮਾਧਿਅਮ ਤੋਂ, ਕੀ ਕਹਿਣਾ ਚਾਹੋਗੇ?
1: ਬਿਲਕੁਲ ਪਵਨ ਜੀ, ਮੈਂ ਤੁਹਾਡੇ ਮਾਧਿਅਮ ਰਾਹੀਂ ਇਹੀ ਬਠਿੰਡਾ ਸ਼ਹਿਰ ਨਿਵਾਸੀਆਂ ਨੂੰ ਤੇ ਆਪਣੇ ਸਰੋਤਿਆਂ ਨੂੰ ਇਹੀ ਖਾਸ ਸੰਦੇਸ਼ ਦੇਣਾ ਚਾਹੁੰਦਾ ਕਿ ਇਹ ਜਿਹੜਾ ਇਲੈਕਸ਼ਨ ਪ੍ਰੋਸੈਸ ਹੈਗਾ, ਲੋਕਲ ਗਵਰਨਮੈਂਟ ਦੀਆਂ ਇਲੈਕਸ਼ਨ ਨੇ, ਮਿਊਨਿਸਪਲ ਕੌਂਸਲ ਤੇ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਇਲੈਕਸ਼ਨ ਨੇ, ਇਹ ਇੱਕ ਡੈਮੋਕ੍ਰੇਸੀ ਦਾ ਬਹੁਤ ਵੱਡਾ ਤਿਉਹਾਰ ਹੈ ਤੇ ਮੈਂ ਹਰ ਇੱਕ ਜਿਹੜਾ ਵੋਟਰ ਹੈਗਾ ਉਹਨਾਂ ਨੂੰ ਇਹੀ ਰਿਕੁਐਸਟ ਕਰਨਾ ਚਾਹੁੰਦਾ ਕਿ ਆਪ ਦੀ ਜਿਹੜੀ ਵੋਟ ਪਾਉਣ ਦਾ ਅਧਿਕਾਰ ਹੈ ਉਹਨੂੰ ਯੂਜ਼ ਕਰਦੇ ਹੋਏ ਇਹਨਾਂ ਇਲੈਕਸ਼ਨ ਦੇ ਵਿੱਚ ਵੱਧ ਤੋਂ ਵੱਧ ਮਾਤਰਾ ਦੇ ਵਿੱਚ ਵੱਧ ਚੜ ਕੇ ਹਿੱਸਾ ਲਿਆ ਜਾਵੇ ਅਤੇ ਚੰਗੇ ਯੋਗ ਉਮੀਦਵਾਰਾਂ ਨੂੰ ਅੱਗੇ ਲੈ ਕੇ ਆਇਆ ਜਾਵੇ ਤਾਂ ਜੋ ਸ਼ਹਿਰ ਦਾ ਪ੍ਰੋਪਰ ਵਿਕਾਸ ਕੀਤਾ ਜਾਵੇ
0: ਜੀ। ਸੋਜਨਾ, ਬੜਾ ਵਧੀਆ ਲੱਗਿਆ ਅਮਨਦੀਪ ਸਿੰਘ ਮਾਹਵੀ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਬਹੁਤ ਹੀ ਜਿਹੜੀਆਂ ਵਧੀਆ ਤੇ ਜਾਣਕਾਰੀ ਭਰਪੂਰ ਜਿਹੜੀਆਂ ਗੱਲਾਂ ਤੁਸੀਂ ਸਾਡੇ ਸਰੋਤਿਆਂ ਨਾਲ ਤੇ ਸਾਡੇ ਵੋਟਰਾਂ ਨਾਲ ਸਾਂਝੀਆਂ ਕੀਤੀਆਂ। ਸੋ ਇੱਕ ਵਾਰ ਫਿਰ ਤੋਂ ਜਨਾਬ ਤੁਹਾਡਾ ਬਹੁਤ ਬਹੁਤ ਧੰਨਵਾਦ ਜਨਾਬ।
1: ਥੈਂਕ ਯੂ ਜੀ, ਥੈਂਕ ਯੂ ਪਵਨ ਜੀ, ਧੰਨਵਾਦ।
0: ਧੰਨਵਾਦ ਸਰ।

0: पेश है सबका फेवरेट
1: अर्क गुलाब अर्क केवड़ा चंदन तेल एवं खस तेल से निर्मित हर्बल शरबत मौज बहार तन मन को ताजा कर जाए।
2: CAPF NCGHS मुलाजमा दे लई हुन कैशलेस मेडिकल सुविधावां मौजूद ने पर किथे
3: मालवादा प्रमाणित हॉस्पिटल मैक्स सुपर स्पेशलिटी हॉस्पिटल बठिंडा वधेरी जानकारी लई कॉल करो 0164521200।
4: आकाशवाणी FM बठिंडा FM बैंड 101.1 मेगाहर्ट्ज से तुसी सुन रहे हो प्रोग्राम सजरी सवेर।
5: ਬਿਲਕੁਲ ਸਾਥੀਓ, ਤੁਸੀਂ ਆਪਣੀ ਆਪਣੀ ਘੜੀ ਦੀਆਂ ਸੂਈਆਂ ਤੇ ਮੋਬਾਈਲ ਤੇ ਵੀ ਸਮਾਂ ਮਿਲਾ ਸਕਦੇ ਹੋ ਜੀ 7:37 ਹੈ ਜੀ। ਬਿਲਕੁਲ ਸਾਥੀਓ, ਆਕਾਸ਼ਵਾਣੀ FM ਬਠਿੰਡਾ ਤੇ ਜਾਰੀ ਹੈ ਪ੍ਰੋਗਰਾਮ ਸਜਰੀ ਸਵੇਰ ਦਾ ਇਹ ਸਫ਼ਰ। ਔਰ ਸਾਥੀਓ, ਮੈਨੂੰ ਉਮੀਦ ਹੈ ਕਿ ਤੁਸੀਂ ਵੀ ਅੱਜ ਦੇ ਦਿਨ ਦਾ ਜਿਹੜਾ ਸਫ਼ਰ ਹੈ ਉਹ ਸ਼ੁਰੂ ਕਰ ਦਿੱਤਾ ਹੋਣਾ। ਸੋ ਜੀ, ਆਪਣੇ ਘਰ ਦੇ ਕੰਮ ਕਾਰ ਵੀ ਕਰਦੇ ਰਹੋ ਤੇ ਨਾਲ ਨਾਲ ਬੈਟਰੀ ਦਾ ਵੀ ਆਨੰਦ ਲੈਂਦੇ ਰਹੋ ਤੇ ਨਾਲ ਨਾਲ ਇੰਜੋਏ ਕਰਦੇ ਰਹੋ ਸਾਥੀਓ ਆਕਾਸ਼ਵਾਣੀ FM ਬਠਿੰਡਾ। ਸਾਥੀਓ, ਗੱਲ ਕਰਦੇ ਹਾਂ ਜੀ ਅੱਜ ਦੇ ਦਿਨ ਯਾਨੀ ਕਿ 25 ਮਈ ਦੇ ਇਸ ਖਾਸ ਦਿਨ ਦੀ। ਸੋ ਜੀ, ਇਤਿਹਾਸ ਦੇ ਪੰਨਿਆਂ ਦੇ ਵਿੱਚ ਇਸ ਦਿਨ ਨੂੰ ਕਿਸ ਤਰ੍ਹਾਂ ਯਾਦ ਕੀਤਾ ਜਾਂਦਾ ਹੈ, ਆਓ ਮਾਰਦੇ ਹਾਂ ਸਾਥੀਓ ਉਸ 'ਤੇ ਇੱਕ ਨਜ਼ਰ। ਜੀ ਹਾਂ, 1787 ਸਾਥੀਓ, ਜੇ ਮੈਂ 1787 ਦੀ ਗੱਲ ਕਰਾਂ ਯਾਨੀ ਕਿ 25 ਮਈ 1787 ਨੂੰ ਕੰਸਟੀਟਿਊਸ਼ਨਲ ਕਨਵੈਨਸ਼ਨ ਦੀ ਸ਼ੁਰੂਆਤ ਜਿਹੜੀ ਹੋਈ ਸੀ ਫਿਲਾਡੈਲਫੀਆ ਵਿੱਚ ਹੋਈ, ਜਿਸ ਨਾਲ ਸਾਥੀਓ ਅਮਰੀਕੀ ਸੰਵਿਧਾਨ ਦੀ ਰਚਨਾ ਦਾ ਜਿਹੜਾ ਰਾਹ ਉਹ ਖੁੱਲ੍ਹਿਆ ਸੀ। ਅਤੇ ਉਹ ਵੀ ਸਾਥੀਓ ਦਿਨ ਸੀ 25 ਮਈ ਯਾਨੀ ਕਿ 1787 ਦੇ ਵਿੱਚ। 25 ਮਈ 1961 ਦੀ ਸਾਥੀਓ ਜੇ ਮੈਂ ਗੱਲ ਕਰਾਂ, ਜੌਨ ਐਫ ਕੈਨੇਡੀ ਨੇ ਅਮਰੀਕੀ ਕਾਂਗਰਸ ਅੱਗੇ ਮਨੁੱਖ ਨੂੰ ਚੰਦਰਮਾ 'ਤੇ ਭੇਜਣ ਦਾ ਜਿਹੜਾ ਇੱਕ ਉਹਨਾਂ ਦਾ ਇੱਕ ਸੁਪਨਾ ਸੀ, ਲਕਸ਼ ਸੀ, ਉਹ ਘੋਸ਼ਿਤ ਕੀਤਾ। ਅਤੇ ਉਹ ਦਿਨ ਵੀ ਸੀ ਸਾਥੀਓ 25 ਮਈ 1900

ਘਾਟਦਾ। ਇਸ ਤਰ੍ਹਾਂ ਸਾਥੀਓ 25 ਮਈ 1977 ਨੂੰ ਸਟਾਰ ਵਾਰਸ ਪਹਿਲੀ ਵਾਰ ਜਿਹੜਾ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਈ ਅਤੇ ਬਾਅਦ ਵਿੱਚ ਦੁਨੀਆ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਫਿਲਮਾਂ ਵਿੱਚ ਉਹਨਾਂ ਨੇ ਜਗ੍ਹਾ ਬਣਾਈ ਅਤੇ ਉਹ ਵੀ ਦਿਨ ਸੀ ਸਾਥੀਓ 25 ਮਈ 1977 ਦਾ। ਸਾਥੀਓ ਇਸ ਦਿਨ ਨੂੰ ਹੋਰ ਵੀ ਦਿਨਾਂ ਵਜੋਂ ਯਾਦ ਕੀਤਾ ਜਾਂਦਾ ਹੈ। ਜੇ ਮੈਂ ਗੱਲ ਕਰਾਂ ਸਾਥੀਓ 25 ਮਈ 2001 ਨੂੰ ਮਿਸਿੰਗ ਚਿਲਡਰਨ ਅਲਰਟ ਪ੍ਰੋਗਰਾਮ ਲਾਂਚ ਜਿਹੜਾ ਕੀਤਾ ਗਈ ਅਤੇ ਜਿਸ ਦੇ ਵਿੱਚ ਸਾਥੀਓ ਕਈ ਦੇਸ਼ਾਂ ਵਿੱਚ ਗੁੰਮਸ਼ੁਦਾ ਬੱਚਿਆਂ ਬਾਰੇ ਇੱਕ ਜਾਗਰੂਕਤਾ ਮੁਹਿੰਮ ਸੀ ਜਿਹੜਾ ਦਿਵਸ ਉਹ ਮਨਾਉਣਾ ਸ਼ੁਰੂ ਕੀਤਾ ਗਿਆ। ਇਸੇ ਤਰ੍ਹਾਂ ਸਾਥੀਓ ਅੱਜ ਦਾ ਦਿਨ ਯਾਨੀ ਕਿ 25 ਮਈ ਦੀ ਗੱਲ ਕਰਾਂ ਤਾਂ ਅੱਜ ਦੇ ਦਿਨ ਨੂੰ ਸਾਥੀਓ ਅਫਰੀਕਾ ਡੇ ਯਾਨੀ ਕਿ ਅਫਰੀਕਾ ਦਿਵਸ ਵਜੋਂ ਵੀ ਯਾਦ ਕੀਤਾ ਜਾਂਦਾ ਹੈ। ਔਰ ਇਸੇ ਤਰ੍ਹਾਂ ਸਾਥੀਓ ਵਰਲਡ ਥਾਇਰਡ ਡੇ ਯਾਨੀ ਕਿ ਵਿਸ਼ਵ ਥਾਇਰਡ ਦਿਵਸ ਜਿਹੜੀ ਹੈ ਉਸ ਬਾਰੇ ਵੀ ਇਸ ਦਿਨ ਨੂੰ ਯਾਦ ਕੀਤਾ ਜਾਂਦਾ। ਸੋ ਜੀ ਵਿਸ਼ਵ ਥਾਇਰਡ ਦਿਵਸ 25 ਮਈ ਨੂੰ ਜਿਹੜਾ ਇਹ ਮਨਾਇਆ ਗਿਆ, ਸੋ ਇਹ ਵੀ ਅੱਜ ਦੇ ਦਿਨ ਦੀ ਇੱਕ ਖਾਸ ਮਹੱਤਤਾ ਹੈ। ਔਰ ਸਾਥੀਓ ਇਸੇ ਦਿਨ ਸਾਡੇ ਸੰਸਾਰ ਦੇ ਅੰਦਰ ਬਹੁਤ ਸਾਰੇ ਜਿਹੜੀਆਂ ਸ਼ਖਸੀਅਤਾਂ ਨੇ ਵੀ ਜਨਮ ਲਿਆ। ਜੇ ਮੈਂ ਗੱਲ ਕਰਾਂ ਰਾਸ਼ ਬਿਹਾਰੀ ਬੋਸ ਦੀ ਤਾਂ 1886 ਯਾਨੀ ਕਿ 25 ਮਈ 1886 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ ਅਤੇ ਉਹ ਸਾਥੀਓ ਭਾਰਤੀ ਕ੍ਰਾਂਤੀਕਾਰੀ ਦੇ ਇੱਕ ਸੱਚੇ ਸੂਰਮਾ ਸਨ। ਸੋ ਜੀ ਜਿੰਨਾ ਵੀ ਮੇਰੇ ਅੱਜ ਯਾਰ ਦੋਸਤਾਂ ਮਿੱਤਰਾਂ ਸਾਥੀਆਂ ਦਾ ਜਨਮਦਿਨ ਹੈ ਅਤੇ ਉਹਨਾਂ ਨੂੰ ਵੀ ਸਾਡੇ ਆਕਾਸ਼ਵਾਣੀ FM ਬਠਿੰਡਾ ਵੱਲੋਂ ਉਹਨਾਂ ਦੇ ਇਸ ਜਨਮਦਿਨ ਦੀਆਂ ਉਹਨਾਂ ਨੂੰ ਸਾਥੀਓ ਢੇਰ ਸਾਰੀਆਂ ਮੁਬਾਰਕਾਂ। ਜੋ ਬਣੇ ਰਹੋ ਜੀ 101.1 MHz ਅਤੇ ਆਪਣੇ ਰੇਡੀਓ ਦੋਸਤ RJ ਪਵਨ ਦੇ ਨਾਲ।

FM ਬਠਿੰਡਾ ਦੇ ਪਿਆਰੇ ਸਰੋਤਿਓ, 25 ਮਈ ਦਿਨ ਸੋਮਵਾਰ ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦਾ ਵਿਸ਼ਾ ਹੋਵੇਗਾ, ਲੰਬੀ ਤੇ ਉੱਚੀ ਹੇਕ ਦਾ ਪੰਜਾਬੀ ਲੋਕ ਗਾਇਕ ਸੁਰਜੀਤ ਬਿੰਦਰਖੀਆ।

ਅੱਜ ਜੀ ਸਾਥੀਓ ਸੰਦੇਸ਼ ਤੋਂ ਬਾਅਦ ਫਿਰ ਤੋਂ ਮੈਂ ਤੁਹਾਡੇ ਨਾਲ ਜੀ ਆਕਾਸ਼ਵਾਣੀ ਐਫ ਐਮ ਬਠਿੰਡਾ ਯਾਨੀ ਕਿ 101.1 ਮੈਗਾਹਰਟਜ਼ ਤੇ ਦੋਸਤੋ ਜਾਰੀ ਹੈ ਪ੍ਰੋਗਰਾਮ ਸੱਜਰੀ ਸਵੇਰ ਦਾ ਸਫ਼ਰ। ਖੈਰ ਸਾਥੀਓ, ਜੇ ਆਪਾਂ ਸਾਡੇ ਦਿਨ ਦੀ ਸ਼ੁਰੂਆਤ ਕਰਨੀ ਹੋਵੇ ਤਾਂ ਸਾਨੂੰ ਸਾਥੀਓ ਹੁਣ ਐਂ ਲੱਗਦਾ ਕਿ ਅਸੀਂ ਜਿਹੜੇ ਸਾਡੇ ਬਾਹਰ ਦੇ ਕੰਮ ਹੈ ਘੱਟੋ ਘੱਟ 11-12 ਵਜੇ ਤੋਂ ਪਹਿਲਾਂ ਅਸੀਂ ਨਿਬੇੜ ਲਈਏ, ਕਿਉਂਕਿ ਸਾਥੀਓ ਜਿਹੜਾ ਟੈਂਪਰੇਚਰ ਹੈ ਉਹ ਪੂਰੇ ਪੰਜਾਬ ਦਾ ਹੀ ਹੈ, ਉਹ ਪੂਰੇ ਜੋਬਨ 'ਤੇ ਹੈ। ਹਰ ਤਰਫ ਆਪਾਂ ਦੇਖ ਸਕਦੇ ਹਾਂ, ਚਾਹੇ ਉਹ ਨੌਜਵਾਨ ਹੋਣ

ਬਜ਼ੁਰਗ ਹੋਣ ਜਾਂ ਫਿਰ ਸਕੂਲੀ ਬੱਚੇ ਹੋਣ ਅਤੇ ਨਾਲ ਹੀ ਜਾਂ ਫਿਰ ਕੋਈ ਪੰਛੀ ਜਾਨਵਰ ਹੋਣ, ਉਹ ਜਿਹੜੀ ਇਸ ਟੈਂਪਰੇਚਰ ਇਸ ਤਾਪਮਾਨ ਦੇ ਅੰਦਰ ਆਪਣੇ ਆਪ ਨੂੰ ਪਰੇਸ਼ਾਨ ਜਿਹਾ ਮਹਿਸੂਸ ਕਰ ਰਿਹਾ ਹੈ। ਹੋ ਜੀ, ਆਪਾਂ ਦੇਖ ਵੀ ਰਹੇ ਹਾਂ ਕਿ ਬਾਜ਼ਾਰਾਂ ਦੇ ਵਿੱਚ ਜਦੋਂ ਆਪਾਂ ਦੇਖਦੇ ਹਾਂ ਕੋਈ ਟੂ ਵੀਲਰ ਵਾਲਾ ਜਾਂ ਫਿਰ ਕੋਈ ਹੋਰ ਇਸ ਤਰ੍ਹਾਂ ਦੇ ਲੋਕ ਨੇ, ਜਦੋਂ ਵੀ ਆਪਾਂ ਸਾਡੀ ਨਜ਼ਰ

ਕੋਈ ਹੋਰ ਇਸ ਤਰ੍ਹਾਂ ਦੇ ਲੋਕ ਨੇ ਜਦੋਂ ਵੀ ਆਪਾਂ ਸਾਡੀ ਨਜ਼ਰ ਪੈਂਦੀ ਹੈ ਉਹ ਗਰਮੀ ਨਾਲ ਜਿਨ੍ਹਾਂ ਨੇ ਸਿਰ ਟਕੇ ਨੇ ਅਤੇ ਜਾਂ ਫਿਰ ਉਹ ਕਿਤੇ ਨਾ ਕਿਤੇ ਜਿਹੜੀ ਛਾਂ ਦੇ ਲੱਭਦੇ ਫਿਰਦੇ ਨੇ ਕਿ ਕਿਤੇ ਛਾਂ ਮਿਲੇ ਅਤੇ ਉਹ ਕੁਛ ਪਲ ਵਾਸਤੇ ਉੱਥੇ ਰੁਕ ਜਾਣ। ਉਹ ਸਾਥੀਓ ਇਸੇ ਤਰ੍ਹਾਂ ਜੇ ਟ੍ਰੈਫਿਕ ਸਿਗਨਲ ਹੋਇਆ ਹੋਏ ਤਾਂ ਉੱਥੇ ਵੀ ਸਾਨੂੰ ਇੱਕ ਜਾਂ ਦੋ ਮਿੰਟ ਵਾਸਤੇ ਵੀ ਖੜ੍ਹਨਾ ਔਖਾ ਹੋ ਜਾਂਦਾ ਹੈ। ਸੋ ਸਾਥੀਓ ਗਰਮੀ ਦੇ ਮੌਸਮ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਸਾਨੂੰ ਉਸਦਾ ਵਿੱਚ ਖਿਆਲ ਰੱਖਣਾ ਚਾਹੀਦਾ ਕਿਉਂਕਿ ਜੀ ਗਰਮੀ ਵਿੱਚ ਘਰ ਤੋਂ ਬਾਹਰ ਨਿਕਲਣ ਲੱਗਿਆ ਸਾਥੀਓ ਸਾਨੂੰ ਚੰਗੀ ਤਰ੍ਹਾਂ ਜੇ ਆਪਾਂ ਕਹਿ ਲਈਏ ਕਿ ਪਾਣੀ ਜ਼ਰੂਰ ਪੀਣਾ ਚਾਹੀਦਾ। ਇਸੇ ਤਰ੍ਹਾਂ ਪੇਟ ਵਿੱਚ ਪਾਣੀ ਦੀ ਕਮੀ ਨਹੀਂ ਆਉਣ ਦੇਣੀ ਚਾਹੀਦੀ ਕਿਉਂਕਿ ਬਿਨਾਂ ਪਾਣੀ ਪੀਤੇ ਸਾਥੀਓ ਘਰੋਂ ਨਿਕਲਣ ਤੋਂ ਛੇਤੀ ਜਿਹੜੀ ਲੂ ਲੱਗਣ ਦਾ ਉਹ ਡਰ ਵੀ ਉਹ ਬਣਿਆ ਰਹਿੰਦਾ ਹੈ। ਇਸੇ ਤਰ੍ਹਾਂ ਸਾਥੀਓ ਸਿਰ 'ਤੇ ਕੱਪੜਾ ਰੱਖ ਕੇ ਜਾਂ ਫਿਰ ਟੋਪੀ ਪਾ ਕੇ ਨਿਕਲਣ ਨਾਲ ਤੇਜ਼ ਧੁੱਪ ਤੋਂ ਜਾਂ ਫਿਰ ਲੂ ਦੇ ਥਪੇੜਿਆਂ ਤੋਂ ਸਾਥੀਓ ਅਸੀਂ ਬਚ ਸਕਦੇ ਹਾਂ। ਔਰ ਜੇ ਮੈਂ ਸਾਥੀਓ ਮੈਂ ਛੋਟੇ ਬੱਚਿਆਂ ਦੀ ਗੱਲ ਕਰਾਂ ਤਾਂ ਛੋਟੇ ਬੱਚਿਆਂ ਨੂੰ ਵੀ ਬਿਲਕੁਲ ਤੇਜ਼ ਧੁੱਪ ਵਿੱਚ ਨਹੀਂ ਨਿਕਲਣ ਦੇਣਾ ਚਾਹੀਦਾ। ਸੋ ਸਾਨੂੰ ਇਹ ਵੀ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ। ਔਰ ਸਾਥੀਓ ਕੁਝ ਲੋਕ ਪਾਣੀ ਨਾਲ ਗਿੱਲਾ ਕਰਕੇ ਜਿਹੜਾ ਕੱਪੜਾ ਸਿਰ 'ਤੇ ਉਹ ਰੱਖ ਕੇ ਧੁੱਪ ਵਿੱਚ ਚੱਲਦੇ ਨੇ ਜੋ ਬਹੁਤ ਹੀ ਸਾਥੀਓ ਜਿਹੜਾ ਮੈਂ ਕਹਿ ਸਕਦਾ ਕਿ ਹਾਨੀਕਾਰਕ ਹੈ। ਇਸ ਤਰ੍ਹਾਂ ਸਾਥੀਓ ਕਰਨ ਨਾਲ ਜਿਹੜਾ ਹੈ ਇੱਕ ਸਿਰ ਸਾਂਭ ਰੋਗ ਹੋਣ ਦਾ ਜਿਹੜਾ ਖਤਰਾ ਉਹ ਬਣਿਆ ਰਹਿੰਦਾ ਹੈ। ਸੋ ਜੀ ਹਮੇਸ਼ਾ ਸਾਥੀਓ ਸੁੱਕਾ ਕੱਪੜਾ ਹੀ ਸਿਰ 'ਤੇ ਰੱਖੋ ਅਤੇ ਖੂਬ ਪਾਣੀ ਪੀ ਕੇ ਹੀ ਘਰੋਂ ਨਿਕਲਣਾ ਚਾਹੀਦਾ ਹੈ। ਇਸ ਨਾਲ ਸਾਥੀਓ ਜਿਹੜੀ ਗਰਮੀ ਨਾਲ ਜਿਹੜਾ ਲੂ ਲੱਗਣ ਦਾ ਡਰ ਹੈ ਉਹ ਘੱਟ ਰਹਿੰਦਾ ਹੈ। ਜੋ ਲੂ ਲੱਗਣ ਅਤੇ ਸਾਥੀਓ ਗਰਮੀ ਲੱਗਣਾ ਦੋਵੇਂ ਵੱਖ ਵੱਖ ਜਿਹੜੀਆਂ ਉਹ ਗੱਲਾਂ ਨੇ। ਤੁਹਾਡੇ ਦੇਰ ਤੱਕ ਧੁੱਪ ਵਿੱਚ ਰਹਿਣ ਨਾਲ ਲੂ ਲੱਗ ਜਾਂਦੀ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਤੇਜ਼ ਗਰਮੀ ਵਿੱਚ ਜ਼ਿਆਦਾ ਦੇਰ ਤੱਕ ਜਿਹੜਾ ਰਹਿਣ ਨਾਲ ਗਰਮੀ ਲੱਗਣਾ ਕਿਹਾ ਜਾਂਦਾ ਹੈ। ਸੋ ਜੀ ਇਸ ਤਰ੍ਹਾਂ ਦੀ ਸਥਿਤੀ ਵਿੱਚ ਸਰੀਰ ਦਾ ਜਿਹੜਾ ਤਾਪਮਾਨ ਹੈ ਉਹ ਸਾਥੀਓ ਤੇਜ਼ੀ ਨਾਲ ਵੱਧਦਾ ਹੈ, ਚਿਹਰਾ ਤੁਹਾਡਾ ਲਾਲ ਹੋਣ ਲੱਗਦਾ ਹੈ ਅਤੇ ਪਿਆਸ ਜ਼ਿਆਦਾ ਲੱਗਣ ਲੱਗਦੀ ਹੈ। ਔਰ ਸਾਹ ਲੈਂਦੇ ਸਮੇਂ ਸਾਥੀਓ ਉਹ ਜਿਹੜਾ ਸ਼ਖਸ ਹੈ ਉਹ ਹੱਫਣ ਲੱਗਦਾ ਅਤੇ ਬੇਚੈਨੀ ਹੋਣੀ ਲੱਗਦੀ ਹੈ। ਸੋ ਜੀ ਸਰੀਰ ਵਿੱਚ ਲੱਗੀ ਗਰਮੀ ਜਾਂ ਲੂ ਦਾ ਤਿਆਗ ਸਰੀਰ ਸੌਖਿਆ ਨਹੀਂ ਕਰ ਪਾਉਂਦਾ, ਇਸ ਲਈ ਮੁੱਢਲੀ ਸਹਾਇਤਾ ਦੀ ਵਰਤੋਂ ਦਾ ਵੀ ਸਹਾਰਾ ਤੁਸੀਂ ਲੈ ਸਕਦੇ ਹੋ। ਸੋ ਜੀ ਇਸ ਲਈ ਜਦੋਂ ਵੀ ਕਰੋ ਸਾਥੀਓ ਨਿਕਲੋ ਤੁਸੀਂ ਪਾਣੀ ਜ਼ਰੂਰ ਪੀਓ ਅਤੇ ਕੋਸ਼ਿਸ਼ ਕਰੋ ਕਿ ਕੋਈ ਨਾ ਕੋਈ ਕੱਪੜੇ ਨਾਲ ਆਪਣਾ ਸਿਰ ਢੱਕ ਕੇ ਰੱਖੋ ਕਿਉਂਕਿ ਸਾਥੀਓ ਜੇ ਸਾਡੀ ਸਿਹਤ ਚੰਗੀ ਹੈ ਤਾਂ ਹੀ ਸਾਥੀਓ ਇਹ ਦੁਨੀਆ ਦੇ ਮੇਲੇ ਨਜ਼ਾਰੇ ਸਾਡੇ ਯਾਰ ਦੋਸਤ ਮਿੱਤਰ ਰਿਸ਼ਤੇਦਾਰ ਸਾਡਾ ਪਰਿਵਾਰ ਸਾਨੂੰ ਵਧੀਆ ਲੱਗਦਾ ਹੈ। ਸੋ ਜੀ ਇੰਜੋਏ ਕਰਦੇ ਰਹੋ ਨਾਲ ਨਾਲ ਆਕਾਸ਼ਵਾਣੀ FM ਬਠਿੰਡਾ 101.1 MHz 'ਤੇ।

0: CAPF, MCGHS ਮੁਲਾਜ਼ਮਾਂ ਦੇ ਲਈ ਹੁਣ ਕੈਸ਼ਲੈਸ ਮੈਡੀਕਲ ਸੁਵਿਧਾਵਾਂ ਮੌਜੂਦ ਨੇ, ਪਰ ਕਿੱਥੇ?
1: ਮਾਲਵਾਦਾ ਪ੍ਰਮਾਣਿਤ ਹਸਪੀਟਲ, ਮੈਕਸ ਸੁਪਰ ਸਪੈਸ਼ਲਿਟੀ ਹਸਪੀਟਲ, ਬਠਿੰਡਾ। ਵਧੇਰੀ ਜਾਣਕਾਰੀ ਲਈ ਕਾਲ ਕਰੋ 0164-521-2000।
2: ਬਿਲਕੁਲ ਸਾਥੀ, ਸਾਨੂੰ ਕੜੀ ਦੀਆਂ ਸੂਈਆਂ ਇਸ਼ਾਰਾ ਕਰ ਰਹੀਆਂ ਨੇ ਕਿ ਪ੍ਰੋਗਰਾਮ ਸੱਜਰੀ ਸਵੇਰ ਦਾ ਅਵੇਲਾ ਸਾਨੂੰ ਇੱਥੇ ਹੀ ਖਤਮ ਕਰਨਾ ਪਵੇਗਾ। ਸੋ ਸਾਥੀਓ, ਮੈਂ ਚਲਦੇ ਚਲਦੇ ਜਿਹੜੇ ਸਾਡੇ ਉਹਨਾਂ ਸਾਥੀਆਂ ਨੂੰ ਇਹ ਜ਼ਰੂਰ ਦੱਸਣਾ ਚਾਹੂੰਗਾ ਜਿਹੜੇ ਇਸ ਵਕਤ ਪਲਾਨ ਕਰ ਰਹੇ ਨੇ ਬਾਹਰ ਜਾਣ ਦਾ, ਘੁੰਮਣ ਫਿਰਨ ਦਾ, ਕਿਉਂਕਿ ਸਾਥੀਓ ਜਿਹੜੇ ਅੰਤਰਰਾਸ਼ਟਰੀ ਪੱਧਰ 'ਤੇ ਚੱਲ ਰਹੇ ਤਣਾਅ ਦੇ ਕਾਰਨ ਦੇ ਵਿੱਚ ਜਿਹੜੇ ਪੈਟਰੋਲ ਅਤੇ CNG ਦੀਆਂ ਕੀਮਤਾਂ ਵਿੱਚ ਥੋੜ੍ਹਾ ਜਿਹਾ ਵਾਧਾ ਹੋਇਆ। ਖੈਰ ਸਾਥੀਓ, ਕੁਛ ਵੀ ਹੁੰਦਾ ਰਹੇ, ਸਾਡੀ ਜ਼ਿੰਦਗੀ ਦਾ ਸਫ਼ਰ ਇਸੇ ਤਰ੍ਹਾਂ ਚੱਲਦਾ ਰਹਿੰਦਾ। ਸੋ ਜੀ, ਮੈਂ ਚੱਲਦੇ ਚੱਲਦੇ ਮੈਂ ਇਹ ਦੁਆ ਮੰਗਦਾ ਉਸ ਰੱਬ ਤੋਂ, ਉਸ ਵਾਹਿਗੁਰੂ ਤੋਂ ਸਾਥੀਓ, ਕਿ ਤੁਸੀਂ ਇਸੇ ਤਰ੍ਹਾਂ ਹਮੇਸ਼ਾ ਤੰਦਰੁਸਤ ਰਹੋ, ਸਵਸਥ ਰਹੋ ਅਤੇ ਮਸਤ ਰਹੋ। ਅਤੇ ਹੁਣ ਆਪਣੇ ਰੇਡੀਓ ਦੋਸਤ ਪਵਨ ਨੂੰ ਸਾਥੀਓ ਪ੍ਰੋਗਰਾਮ ਸੱਜਰੀ ਸਵੇਰ ਇੱਥੇ ਹੀ ਖਤਮ ਕਰਨ ਦਿਓ ਆਗਿਆ।

0: નમસ્કાર, એ આકાશવાણીએ ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਰਾਸ਼ਟਰਪਤੀ ਭਵਨ ਵਿਖੇ ਪਦਮ ਅਵਾਰਡ ਪ੍ਰਦਾਨ ਕਰਨਗੇ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਰਕਾਰ ਨੇ ਸਾਰੇ ਕਬਾਇਲੀ ਭਾਈਚਾਰਿਆਂ ਨੂੰ ਇੱਕ ਸਾਰ ਸਿਵਲ ਜ਼ਾਬਤੇ ਦੇ ਦਾਇਰੇ ਤੋਂ ਬਾਹਰ ਰੱਖਿਆ ਹੈ। ਪੈਟਰੋਲ ਦੀ ਕੀਮਤ 'ਚ 2.61 ਰੁਪਏ ਅਤੇ ਡੀਜ਼ਲ ਦੀ ਕੀਮਤ ਵਿੱਚ 2.71 ਰੁਪਏ ਫੀ ਲੀਟਰ ਦਾ ਵਾਧਾ ਹੋਇਆ ਹੈ। ਰਾਸ਼ਟਰੀ ਪ੍ਰੀਖਿਆ ਏਜੰਸੀ ਨੇ 28 ਮਈ ਨੂੰ ਹੋਣ ਵਾਲੀ CUET ਅੰਡਰ ਗ੍ਰੈਜੂਏਟ ਪ੍ਰੀਖਿਆ 2026 ਮੁਲਤਵੀ ਕਰ ਦਿੱਤੀ ਏ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਦਹਿਸ਼ਤਗਰਦੀ ਦੇ ਹਰ ਤਰ੍ਹਾਂ ਦੇ ਰੂਪਾਂ ਨਾਲ ਲੜਨ ਲਈ ਤਿਆਰ ਨੇ ਤੇ IPL ਕ੍ਰਿਕਟ ਵਿਚ ਦਿੱਲੀ ਕੈਪੀਟਲਸ ਨੇ ਕੋਲਕਾਤਾ ਨਾਈਟ ਰਾਈਡਰਸ ਨੂੰ 40 ਦੌੜਾਂ ਨਾਲ ਹਰਾਇਆ। ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਰਾਸ਼ਟਰਪਤੀ ਭਵਨ ਵਿਖੇ 66 ਖਾਸ ਸ਼ਖਸੀਅਤਾਂ ਨੂੰ ਸਾਲ 2026 ਲਈ ਪਦਮ ਅਵਾਰਡ ਪ੍ਰਦਾਨ ਕਰਨਗੇ। ਉਪ ਰਾਸ਼ਟਰਪਤੀ CP ਰਾਧਾਕ੍ਰਿਸ਼ਨਨ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਇਸ ਸਮਾਰੋਹ ਵਿਚ ਮੌਜੂਦ ਹੋਣਗੇ। ਅੱਜ 2 ਪਦਮ ਵਿਭੂਸ਼ਣ, 6 ਪਦਮ ਭੂਸ਼ਣ ਅਤੇ 58 ਪਦਮ ਸ਼੍ਰੀ ਅਵਾਰਡ ਪ੍ਰਦਾਨ ਕੀਤੇ ਜਾਣਗੇ। ਰਾਸ਼ਟਰਪਤੀ ਨੇ ਸਾਲ 2026 ਲਈ 131 ਪਦਮ ਅਵਾਰਡਾਂ ਨੂੰ ਮਨਜ਼ੂਰੀ ਦਿੱਤੀ ਏ। ਇਨ੍ਹਾਂ ਵਿਚ 5 ਪਦਮ ਵਿਭੂਸ਼ਣ, 13 ਪਦਮ ਭੂਸ਼ਣ ਅਤੇ 113 ਪਦਮ ਸ਼੍ਰੀ ਅਵਾਰਡ ਸ਼ਾਮਲ ਨੇ। ਬਾਕੀ ਪਦਮ ਅਵਾਰਡ ਸਮਾਰੋਹ ਦੇ ਦੂਜੇ ਦੌਰ ਵਿਚ ਬਾਅਦ ਵਿਚ ਪ੍ਰਦਾਨ ਕੀਤੇ ਜਾਣਗੇ। ਪਦਮ ਅਵਾਰਡਾਂ ਦਾ ਐਲਾਨ ਹਰ ਸਾਲ ਗਣਤੰਤਰ ਦਿਵਸ ਤੇ ਕੀਤਾ ਜਾਂਦਾ ਹੈ। ਇਹ ਵੱਕਾਰੀ ਨਾਗਰਿਕ ਸਨਮਾਨ, ਕਲਾ, ਜਨਹਿਤ ਅਤੇ ਸਮਾਜ ਸੇਵਾ, ਸਾਹਿਤ ਅਤੇ ਸਿੱਖਿਆ, ਵਿਗਿਆਨ ਤੇ ਇੰਜੀਨੀਅਰਿੰਗ, ਵਪਾਰ ਤੇ ਸਨਅਤ, ਦਵਾ ਅਤੇ ਖੇਡਾਂ ਦੇ ਖੇਤਰਾਂ ਵਿਚ ਸ਼ਾਨਦਾਰ ਪ੍ਰਾਪਤੀਆਂ ਲਈ ਦਿੱਤੇ ਜਾਂਦੇ ਨੇ। ਅਸਾਧਾਰਨ ਤੇ ਸ਼ਾਨਦਾਰ ਸੇਵਾ ਲਈ ਪਦਮ ਵਿਭੂਸ਼ਣ, ਵਿਸ਼ੇਸ਼ ਸੇਵਾ ਲਈ ਪਦਮ ਭੂਸ਼ਣ ਅਤੇ ਕਿਸੇ ਵੀ ਖੇਤਰ ਵਿਚ ਮਹੱਤਵਪੂਰਨ ਸੇਵਾ ਲਈ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਰਕਾਰ ਨੇ ਸਾਰੇ ਕਬਾਇਲੀ ਭਾਈਚਾਰਿਆਂ ਨੂੰ ਇੱਕ ਸਾਰ ਸਿਵਲ ਜ਼ਾਬਤੇ ਦੇ ਦਾਇਰੇ ਤੋਂ ਬਾਹਰ ਰੱਖਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਨੇ। ਇਸ ਦਾ ਉਦੇਸ਼ ਉਨ੍ਹਾਂ ਦੇ ਅਧਿਕਾਰਾਂ ਦੀ ਪੂਰੀ ਤਰ੍ਹਾਂ ਰੱਖਿਆ ਕਰਨਾ ਹੈ। ਨਵੀਂ ਦਿੱਲੀ ਵਿਚ ਇਕ ਕਬਾਇਲੀ ਭਾਈਚਾਰਕ ਇਕੱਠ ਨੂੰ ਸੰਬੋਧਨ ਕਰਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ 1000 ਸਿਵਲ ਜ਼ਾਬਤਾ ਕਿਸੇ ਵੀ ਕਬਾਇਲੀ ਅਧਿਕਾਰਾਂ ਦੀ ਉਲੰਘਣਾ ਨਹੀਂ ਕਰੇਗਾ।
1: नरेंद्र मोदी सरकार के गृह मंत्री नाते स्पष्ट कर देना चाहता हूँ, UCC की कोई पाबंदी वनवासी जगत पर, वनवासी व्यक्ति पर लगने वाली नहीं। UCC से कोई वनवासी अधिकारों का अतिक्रमण नहीं होने वाला है।
0: ਧਰਤੀ ਆਬਾ ਭਗਵਾਨ ਬਿਰਸਾ ਮੁੰਡਾ ਦੇ ਵਿਰਸੇ ਦਾ ਹਵਾਲਾ ਦਿੰਦੇ ਹੋਏ ਸ੍ਰੀ ਸ਼ਾਹ ਨੇ ਕਿਹਾ ਕਿ ਉਨ੍ਹਾਂ ਨੇ ਇਹ ਸੰਦੇਸ਼ ਦਿੱਤਾ ਸੀ ਕਿ ਕਬਾਇਲੀ ਭਾਈਚਾਰਿਆਂ ਕੋਲ ਜੰਗਲਾਤੀ ਜ਼ਮੀਨ ਦੀ ਮਾਲਕੀ ਹੋਣੀ ਚਾਹੀਦੀ ਏ। ਸ੍ਰੀ ਸ਼ਾਹ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ ਕਬਾਇਲੀ ਭਲਾਈ ਨੂੰ ਵਧਾ ਕੇ 1,50,000 ਕਰੋੜ ਰੁਪਏ ਕਰ ਦਿੱਤਾ, ਜਦੋਂ ਕਿ ਕਾਂਗਰਸ ਸਰਕਾਰ ਦੌਰਾਨ ਇਹ ਸਿਰਫ 28,000 ਕਰੋੜ ਰੁਪਏ ਸੀ।
1: ਨਰਿੰਦਰ ਮੋਦੀ ਜੀ ਨੇ एक प्रकार से जनजाति कल्याण को आगे बढ़ाने का काम किया है। कांग्रेस के जमाने में जनजातियों के कल्याण का कुल बजट 28,000 करोड़ था और नरेंद्र मोदी जी ने उसको 1,50,000 करोड़ तक बढ़ाने का काम।
0: ਪੱਛਮੀ ਬੰਗਾਲ ਵਿਚ ਭਾਜਪਾ ਉਮੀਦਵਾਰ ਦੇਵਾਂਸ਼ੂ ਪਾਂਡਾ ਨੇ ਫਾਲਤਾ ਵਿਧਾਨ ਸਭਾ ਸੀਟ 1,00,000 ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤ ਲਈ ਏ। ਸ੍ਰੀ ਪਾਂਡਾ ਨੇ ਆਪਣੇ ਨਜ਼ਦੀਕੀ ਵਿਰੋਧੀ ਅਤੇ CPIM ਦੇ ਉਮੀਦਵਾਰ ਸ਼ੰਭੂ ਨਾਥ ਕੁਰਮੀ ਨੂੰ ਹਰਾਇਆ।

0: ਜਿਨ੍ਹਾਂ ਨੂੰ 40,645 ਵੋਟਾਂ ਮਿਲੀਆਂ। ਫਾਲਤਾ ਵਿਚ 21 ਮਈ ਨੂੰ ਸਾਰੇ 285 ਵੋਟ ਕੇਂਦਰਾਂ ਤੇ ਕੇਂਦਰੀ ਬਲਾਂ ਦੀਆਂ ਕਰੀਬ 35 ਕੰਪਨੀਆਂ ਦੀ ਸੁਰੱਖਿਆ ਹੇਠ ਦੁਬਾਰਾ ਵੋਟਿੰਗ ਹੋਈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਭਾਜਪਾ ਉਮੀਦਵਾਰ ਦੇਵਾਂਸ਼ੂ ਪਾਂਡਾ ਨੂੰ ਰਿਕਾਰਡ ਫਰਕ ਨਾਲ ਫਾਲਤਾ ਵਿਧਾਨ ਸਭਾ ਚੋਣ ਜਿੱਤਣ ਤੇ ਵਧਾਈ ਦਿੱਤੀ ਏ। ਇਕ ਸੋਸ਼ਲ ਮੀਡੀਆ ਪੋਸਟ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਜਿੱਤ ਪੱਛਮੀ ਬੰਗਾਲ ਦੇ ਲੋਕਾਂ ਦੇ ਭਾਜਪਾ ਪ੍ਰਤੀ ਅਟੁੱਟ ਵਿਸ਼ਵਾਸ ਨੂੰ ਦਰਸਾਉਂਦੀ ਏ। ਅੱਜ ਪੈਟਰੋਲ ਦੀਆਂ ਕੀਮਤਾਂ ਵਿਚ 2.61 ਰੁਪਏ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 2.71 ਰੁਪਏ ਦਾ ਵਾਧਾ ਕੀਤਾ ਗਿਆ ਹੈ। ਪਿਛਲੇ 2 ਹਫ਼ਤਿਆਂ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਇਹ ਚੌਥਾ ਵਾਧਾ ਏ। ਹੁਣ ਦਿੱਲੀ ਵਿਚ ਪੈਟਰੋਲ 102.12 ਰੁਪਏ ਫੀ ਲੀਟਰ ਅਤੇ ਡੀਜ਼ਲ 95.20 ਰੁਪਏ ਫੀ ਲੀਟਰ ਉਪਲਬਧ ਹੋਏਗਾ। ਰਾਸ਼ਟਰੀ ਟੈਸਟਿੰਗ ਏਜੰਸੀ NTA ਨੇ ਇਸ ਮਹੀਨੇ ਦੀ 28 ਤਰੀਕ ਨੂੰ ਹੋਣ ਵਾਲੀਆਂ ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ ਅੰਡਰ ਗ੍ਰੈਜੂਏਟ 2026 ਪ੍ਰੀਖਿਆਵਾਂ ਨੂੰ ਮੁਲਤਵੀ ਕਰ ਦਿੱਤਾ ਹੈ। NTA ਨੇ ਕਿਹਾ ਕਿ ਇਹ ਫੈਸਲਾ ਸਰਕਾਰੀ ਨੋਟੀਫਿਕੇਸ਼ਨ ਮੁਤਾਬਕ ਈਦ ਉਲ ਜ਼ੁਹਾ ਜਾਂ ਬਕਰੀਦ ਦੀ ਛੁੱਟੀ ਦੀ ਤਰੀਕ ਵਿਚ ਬਦਲਾਅ ਦੇ ਮੱਦੇਨਜ਼ਰ ਲਿਆ ਗਿਆ ਹੈ। ਏਜੰਸੀ ਨੇ ਦੱਸਿਆ ਕਿ ਪ੍ਰਭਾਵਿਤ ਉਮੀਦਵਾਰਾਂ ਲਈ ਸੋਧੀਆਂ ਪ੍ਰੀਖਿਆਵਾਂ ਤਰੀਕਾਂ ਦਾ ਐਲਾਨ ਜਲਦ ਹੀ ਕੀਤਾ ਜਾਏਗਾ। ਸੈਕੰਡਰੀ ਸਿੱਖਿਆ ਬਾਰੇ ਕੇਂਦਰੀ ਬੋਰਡ CBSE ਨੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਲਈ ਉੱਤਰ ਪੁਸਤਿਕਾਵਾਂ ਦੀਆਂ ਸਕੈਨ ਕੀਤੀਆਂ ਕਾਪੀਆਂ ਪ੍ਰਾਪਤ ਕਰਨ ਦੀ ਆਖਰੀ ਤਰੀਕ ਅੱਜ ਤੱਕ ਲਈ ਇਕ ਹੋਰ ਦਿਨ ਲਈ ਵਧਾ ਦਿੱਤੀ ਏ। CBSE ਨੇ ਕਿਹਾ ਕਿ ਇਹ ਫੈਸਲਾ ਵਿਦਿਆਰਥੀਆਂ ਨੂੰ ਬੇਨਤੀਆਂ ਜਮ੍ਹਾਂ ਕਰਾਉਣ ਲਈ ਢੁਕਵਾਂ ਸਮਾਂ ਦੇਣ ਲਈ ਲਿਆ ਗਿਆ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIRNewsJalandhar, ਜਲੰਧਰ। ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਏ @AIR ਜਲੰਧਰ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਦਹਿਸ਼ਤਗਰਦੀ ਦੇ ਸਾਰੇ ਰੂਪਾਂ ਤੇ ਪ੍ਰਗਟਾਵਿਆਂ ਨਾਲ ਲੜਨ ਵਿਚ ਬੇਹੱਦ ਦਿਲਚਸਪੀ ਰੱਖਦੇ ਨੇ। ਕੱਲ ਨਵੀਂ ਦਿੱਲੀ ਵਿਚ ਅਮਰੀਕਾ ਦੇ 250ਵੇਂ ਆਜ਼ਾਦੀ ਦਿਵਸ ਸਮਾਰੋਹ ਵਿਚ ਇਕੱਠ ਨੂੰ ਸੰਬੋਧਨ ਕਰਦਿਆਂ ਡਾ ਜੈਸ਼ੰਕਰ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਨੂੰ ਦਹਿਸ਼ਤਗਰਦੀ ਨੂੰ ਬਿਲਕੁਲ ਵੀ ਬਰਦਾਸ਼ਤ ਕਰਨ ਬਾਰੇ ਹਮੇਸ਼ਾ ਸਪਸ਼ਟ ਹੋਣਾ ਚਾਹੀਦਾ ਹੈ ਅਤੇ ਇਸੇ ਲਈ ਉਨ੍ਹਾਂ ਦਾ ਦਹਿਸ਼ਤਗਰਦੀ ਵਿਰੋਧੀ ਸਹਿਯੋਗ ਬੇਹੱਦ ਮਹੱਤਵਪੂਰਨ ਏ।
1: India and the United States.
2: भारत और अमेरिका आतंकवाद के सभी रूपों के खिलाफ लड़ाई लड़ रहे हैं। आतंकवाद के खिलाफ हमारी कतई बर्दाश्त न करने की नीति रही है। ऐसा इसलिए कि आतंकवाद के खिलाफ आपसी सहयोग बहुत जरूरी है। हमारे संबंधों में आपसी सहयोग की बहुत बड़ी भूमिका है। ये हमारी राजनीतिक समझ को बनाने में सेतु का काम करता है।
0: ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦਾ ਵਿਸ਼ਵ ਆਰਥਿਕਤਾ ਨੂੰ ਖਤਰੇ ਤੋਂ ਬਚਾਉਣ ਅਤੇ ਦੁਨੀਆਂ ਨੂੰ ਹੋਰ ਵਿਕਲਪ ਪ੍ਰਦਾਨ ਕਰਨ ਵਿਚ ਸਾਂਝਾ ਹਿੱਤ ਏ। ਅਮਰੀਕੀ ਵਿਦੇਸ਼ ਮੰਤਰੀ ਅਤੇ NSA ਮਾਰਕੋ ਰੂਬੀਓ ਦੀ ਯਾਤਰਾ ਦਾ ਜ਼ਿਕਰ ਕਰਦੇ ਹੋਏ ਡਾ ਜੈਸ਼ੰਕਰ ਨੇ ਕਿਹਾ ਕਿ ਇਹ ਯਾਤਰਾ ਸਮਕਾਲੀ ਸਮੇਂ ਵਿਚ ਭਾਰਤ ਅਮਰੀਕਾ ਸਬੰਧਾਂ ਦੀ ਮਹੱਤਤਾ ਨੂੰ ਉਜਾਗਰ ਕਰਦੀ ਏ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੱਲ੍ਹ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਅਮਰੀਕਾ ਦੇ 250ਵੇਂ ਆਜ਼ਾਦੀ ਦਿਵਸ ਦੇ ਜਸ਼ਨ ਨੂੰ ਮਨਾਉਣ ਲਈ ਕਰਾਏ ਗਏ ਇਕ ਸਮਾਗਮ ਵਿਚ ਅਮਰੀਕੀ ਰਾਜਦੂਤ ਸਰਜੀਓ ਗੌਰ ਨੂੰ ਫੋਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਕਰੀਬੀ ਦੋਸਤ ਦੱਸਦੇ ਹੋਏ ਸ੍ਰੀ ਟਰੰਪ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਸਬੰਧ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਹੋਏ ਨੇ। ਉਨ੍ਹਾਂ ਨੇ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੱਡਾ ਪ੍ਰਸ਼ੰਸਕ ਦੱਸਿਆ ਤੇ ਕਿਹਾ ਕਿ ਉਹ ਭਾਰਤ ਨੂੰ ਪਿਆਰ ਕਰਦੇ ਨੇ ਅਤੇ ਭਾਰਤ ਉਨ੍ਹਾਂ ਤੇ 100% ਭਰੋਸਾ ਕਰ ਸਕਦਾ ਹੈ। ਸ੍ਰੀ ਸਰਜੀਓ ਗੌਰ ਨੇ ਸ੍ਰੀ ਟਰੰਪ ਦੀ ਗੱਲਬਾਤ ਨੂੰ ਉੱਥੇ ਮੌਜੂਦ ਲੋਕਾਂ ਨੂੰ ਸੁਣਾਉਣ ਲਈ ਆਪਣਾ ਫੋਨ ਮਾਈਕ੍ਰੋਫੋਨ ਦੇ ਕੋਲ ਰੱਖ ਦਿੱਤਾ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਤੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਵੀ ਸਮਾਗਮ ਵਿਚ ਮੌਜੂਦ ਸਨ। ਪੱਛਮੀ ਏਸ਼ੀਆ ਤਣਾਅ ਦਰਮਿਆਨ 5 ਦਿਨਾਂ ਦੀ ਸਾਲਾਨਾ ਹਜ ਯਾਤਰਾ ਅੱਜ ਤੋਂ ਸ਼ੁਰੂ ਹੋ ਰਹੀ ਏ। ਭਾਰਤ ਸਮੇਤ ਦੁਨੀਆਂ ਭਰ ਦੇ ਮੁਸਲਿਮ ਭਾਈਚਾਰੇ ਦੇ 10,60,000 ਤੋਂ ਵੱਧ ਲੋਕ ਮੱਕਾ ਤੋਂ ਹਜ ਯਾਤਰਾ ਸ਼ੁਰੂ ਕਰਨਗੇ ਅਤੇ ਸਾਊਦੀ ਅਰਬ ਦੇ ਮੀਨਾ ਵਿਚ ਇਕੱਠੇ ਹੋਣਗੇ। ਮੀਨਾ ਵਿਚ ਰਾਤ ਬਿਤਾਉਣ ਤੋਂ ਬਾਅਦ ਜ਼ਾਇਰੀਨ ਭਲਕੇ ਸਵੇਰੇ ਆਰਾਫਾਤ ਦੇ ਮੈਦਾਨ ਵਿਚ ਜਾਣਗੇ। ਇਸ ਸਾਲ ਭਾਰਤ ਤੋਂ ਕਰੀਬ 1,75,000 ਸ਼ਰਧਾਲੂ ਹਜ ਵਿਚ ਹਿੱਸਾ ਲੈ ਰਹੇ ਨੇ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਦੇ ਕਈ ਹਿੱਸਿਆਂ ਲਈ ਲੂ ਦਾ ਔਰੇਂਜ ਅਲਰਟ ਜਾਰੀ ਕੀਤਾ ਹੈ। ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਬਿਹਾਰ, ਛੱਤੀਸਗੜ੍ਹ, ਸਾਹਿਲੀ ਆਂਧਰਾ ਪ੍ਰਦੇਸ਼, ਝਾਰਖੰਡ, ਓਡੀਸ਼ਾ ਅਤੇ ਤੇਲੰਗਾਨਾ ਵਿਚ ਵੀ ਤੇਜ਼ ਗਰਮੀ ਪੈਣ ਦੀ ਸੰਭਾਵਨਾ ਹੈ। ਨਾਰਵੇ ਸ਼ਤਰੰਜ ਚੈਂਪੀਅਨਸ਼ਿਪ 2026 ਅੱਜ ਨਾਰਵੇ ਦੇ ਓਸਲੋ ਵਿਖੇ ਸ਼ੁਰੂ ਹੋ ਰਹੀ ਏ। ਇਹ ਟੂਰਨਾਮੈਂਟ ਭਾਰਤੀ ਸਮੇਂ ਮੁਤਾਬਿਕ ਰਾਤ 8:30 ਵਜੇ ਸ਼ੁਰੂ ਹੋਏਗਾ। ਇਸ ਵਕਾਰੀ ਟੂਰਨਾਮੈਂਟ ਦੇ ਓਪਨ ਅਤੇ ਔਰਤਾਂ ਦੇ ਦੋਵਾਂ ਵਰਗਾਂ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਵਿਚ ਮੈਗਸਨ ਕਾਰਲਸਨ, ਡੀ ਕੁਕੇਸ਼ ਅਤੇ ਆਰ ਪ੍ਰਗਨਾਨੰਦ ਵਰਗੇ ਵਿਸ਼ਵ ਪ੍ਰਸਿੱਧ ਗ੍ਰੈਂਡ ਮਾਸਟਰ ਸ਼ਾਮਲ ਨੇ। IPL ਕ੍ਰਿਕਟ ਵਿਚ ਬੀਤੀ ਰਾਤ ਕੋਲਕਾਤਾ ਦੇ ਈਡਨ ਗਾਰਡਨਜ਼ ਵਿਚ ਦਿੱਲੀ ਕੈਪੀਟਲ

ਜਿਸਨੇ ਕੋਲਕਾਤਾ ਨਾਈਟ ਰਾਈਡਰਸ ਨੂੰ 40 ਦੌੜਾਂ ਨਾਲ ਹਰਾ ਦਿੱਤਾ। ਆਖਿਰ ਵਿੱਚ ਬੁਲੇਟਿਨ ਦੀਆਂ ਖਾਸ ਖਾਸ ਖਬਰਾਂ ਇੱਕ ਵਾਰ ਫੇਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਰਾਸ਼ਟਰਪਤੀ ਭਵਨ ਵਿਖੇ ਪਦਮ ਅਵਾਰਡ ਪ੍ਰਦਾਨ ਕਰਨਗੇ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਰਕਾਰ ਨੇ ਸਾਰੇ ਕਬਾਇਲੀ ਭਾਈਚਾਰਿਆਂ ਨੂੰ ਇੱਕ ਸਾਰ ਸਿਵਲ ਜ਼ਾਬਤੇ ਦੇ ਦਾਇਰੇ ਤੋਂ ਬਾਹਰ ਰੱਖਿਆ ਹੈ। ਪੈਟਰੋਲ ਦੀ ਕੀਮਤ 'ਚ 2 ਰੁਪਏ 60 ਪੈਸੇ ਅਤੇ ਡੀਜ਼ਲ ਦੀ ਕੀਮਤ 'ਚ 2 ਰੁਪਏ 71 ਪੈਸੇ ਫੀ ਲੀਟਰ ਦਾ ਵਾਧਾ ਹੋਇਆ ਹੈ। ਰਾਸ਼ਟਰੀ ਪ੍ਰੀਖਿਆ ਏਜੰਸੀ ਨੇ 28 ਮਈ ਨੂੰ ਹੋਣ ਵਾਲੀ CUET ਅੰਡਰ ਗ੍ਰੈਜੂਏਟ ਪ੍ਰੀਖਿਆ 2026 ਮੁਲਤਵੀ ਕਰ ਦਿੱਤੀ ਹੈ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦਹਿਸ਼ਤਗਰਦੀ ਦੇ ਹਰ ਤਰ੍ਹਾਂ ਦੇ ਰੂਪਾਂ ਨਾਲ ਲੜਨ ਲਈ ਤਿਆਰ ਨੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਹੋਏਗਾ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਸਟੂਡੀਓ ਦੀ ਘੜੀ ਮੁਤਾਬਕ ਸਮਾਂ ਸਾਥੀਓ 8:40 ਤੇ 25 ਸਕਿੰਟ ਦਾ। ਚੁਣ ਪੇਸ਼ ਹੈ ਪ੍ਰੋਗਰਾਮ ਮਹਿਕ ਪੰਜਾਬ ਦੀ। ਸਵਾਗਤ ਪ੍ਰੋਗਰਾਮ ਮਹਿਕ ਪੰਜਾਬ ਦੀ ਤਹਿਤ ਤੁਸੀਂ ਸੁਣੋਗੇ ਸਾਡਾ ਹਫ਼ਤਾਵਾਰੀ ਸਿਲਸਿਲਾ ਲੋਕ ਗੀਤ।

0: ਸਮਾਂ ਸਾਥੀਓ 8:47 ਤੇ 22 ਸਕਿੰਟ ਤੇ ਜੀ ਆਕਾਸ਼ਵਾਣੀ FM ਬਠਿੰਡਾ ਤੇ ਚੱਲ ਰਿਹਾ ਸਾਥੀ ਪ੍ਰੋਗਰਾਮ ਮਹਿਕ ਪੰਜਾਬ ਦੇ ਤਹਿਤ ਸਿਲਸਿਲਾ ਲੋਕ ਗੀਤ
1: ਜੀ ਹੋ ਕੇ ਗੁਰੂ ਗੋਰਖਨਾਥ ਤੋਂ ਵਿਦਿਆ ਕਿੱਥੇ ਚੱਲਿਆ ਇੱਕ ਰਾਣੀ ਸੁੰਦਰਾਂ ਦੀਆਂ ਰੰਗ ਮਹੱਲਾਂ ਵਿੱਚੋਂ ਪਿੱਛਿਆ ਲੈਣ ਵਾਸਤੇ ਹਲਾ ਨੈਦ ਕੋਟੀਆ ਘੁਮਿਆਰਾ ਗੁਰੂ ਨੇ ਕਿਹੜੇ ਰੰਗ ਦੀ ਪੁਸ਼ਾਕ ਦਿੱਤੀ ਹੈ।

ਰਾਣੀ ਸੁੰਦਰਾਂ ਜੀ ਦੇਖ ਕੇ ਪਿੱਛਿਆ ਪੂਰਨ ਸਾਧ ਨੂੰ, ਹਲਾ ਪੁੱਤਰ ਅਨੈਦ ਕੋਟੀ ਦਿਆ ਬੂਟਿਆ ਭਲਵਾਨਾ ਕੀ ਲੱਕੜੀ ਆਂਦੀ ਏ।

ਮੋੜ ਭੁੱਲ ਜਾਂਦੇ ਤੋੜ ਹਾਰੇ ਦੱਸ ਲੈਂਦੇ ਵਾਰੀ ਜਦੋਂ ਵੰਗਾਂ ਦੀ ਸਿਕਾਉਣ ਹਰੇ ਡੋਰੀਏ ਹਲਾਉਣ ਤੋਤੇ ਭੁੱਲ ਜਾਂਦੇ ਲਾਉਣੀਆਂ ਉਡਾ

ਬਾਨੇ ਟੋਲੇ ਆਦੇ ਟੋਲੇ ਜਾਣ ਮੇਲੇ ਆਦੇ ਉੱਤੇ ਬਾਨੇ ਟੋਲੇ ਆਦੇ ਟੋਲੇ ਪਾਪ ਜਿੱਥੇ ਵੀ ਚਕਾਉ ਲਾਭੂ ਧਰਤੀ ਨੂੰ ਲਾਉ ਉਹ ਅੱਗ ਦੀਆਂ ਨਿਰੀ

0: चंद ताई लाया जिदा गजबां दा पाया देवदास दाम जजना ने पाया।
1: ਨਰਿੰਦਰ ਬੀਬਾ ਅਤੇ ਸਾਥੀਆਂ ਦੀ ਆਵਾਜ਼ਾਂ ਦੇ ਵਿੱਚ ਗਾਏ ਇਸ ਲੋਕ ਗੀਤ ਦੇ ਨਾਲ ਹੀ ਸਾਥੀਓ ਪ੍ਰੋਗਰਾਮ ਮਹਿਕ ਪੰਜਾਬ ਦੀ ਦਾ ਵੇਲਾ ਹੁਣ ਮੁਕਤਾ ਹੈ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ 'ਤੇ ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ 9 ਵਜੇ ਵੇਖ ਲਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ 'ਤੇ ਅਸੀਂ 9

ਹੁਣੇ ਤੁਸੀਂ ਸੁਣੇ ਸੀ ਵਿਵਿਧ ਭਾਰਤੀ ਦੇ ਪ੍ਰਸਾਰਣਾਂ ਤਹਿਤ ਪ੍ਰੋਗਰਾਮ ਆਜ ਕੇ ਫਨਕਾਰ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਸਟੂਡੀਓ ਦੀ ਘੜੀ ਮੁਤਾਬਕ ਸਮੇਂ ਸਾਥੀਓ 10:20 ਦਾ ਤੇ ਹੁਣ ਪੇਸ਼ ਹੈ ਪ੍ਰੋਗਰਾਮ ਗੀਤ ਪਿਟਾਰਾ।

प्रोग्राम गीत पिटारा सुन रहे तमाम रेडियो दोस्तों नूं तुहाडे रेडियो दोस्त आरजे पवन वल्लों साथियों आदाब नमस्ते सत श्री अकाल। बिल्कुल साथियों मैनूं उम्मीद है कि एतवार की छुट्टी तो बाद अज एक जिहड़ा कम कार वाला दिन है तुसी उस दिन दे हिसाब नाल अपने जिहड़े कम कार शुरू कर दिते होणे। ਬਿਲਕੁਲ ਸਾਥੀਓ ਬਹੁਤ ਸਾਰੇ ਸਾਡੇ ਦੋਸਤ ਇਸ ਵਕਤ ਆਪਣੇ ਦਫ਼ਤਰਾਂ ਦੇ ਵਿੱਚ ਪਹੁੰਚ ਚੁੱਕੇ ਹੋਣਗੇ ਅਤੇ ਕਈ ਸਾਡੇ ਯਾਰ ਦੋਸਤ ਮਿੱਤਰ ਜਾਣ ਦੀਆਂ ਤਿਆਰੀਆਂ ਕਰ ਰਹੇ ਹੋਣਗੇ। ਬਿਲਕੁਲ ਸਾਥੀਓ ਗਰਮੀਆਂ ਦਾ ਮਹੀਨਾ ਹੈ, ਮੌਸਮ ਦੇ ਵਿੱਚ ਜਿਹੜੀ ਤਪਿਸ਼ ਹੈ ਉਹ ਬਣੀ ਹੋਈ ਹੈ। ਸੋ ਜੀ ਮੈਂ ਇਹ ਵੀ ਉਮੀਦ ਕਰਦਾ ਕਿ ਤੁਸੀਂ ਇਸ ਗਰਮੀ ਦੇ ਮੌਸਮ ਦੇ ਵਿੱਚ ਗਰਮੀ ਤੋਂ ਬਚ ਕੇ ਰਹੋਗੇ। ਖੈਰ ਸਾਥੀਓ ਮੌਸਮ ਕੈਸਾ ਵੀ ਹੋਵੇ ਆਕਾਸ਼ਵਾਣੀ ਐਫ ਐਮ ਬਠਿੰਡਾ ਹਮੇਸ਼ਾ ਤੁਹਾਡੇ ਨਾਲ ਰਹਿੰਦਾ ਹੈ। ਸੋ ਜੀ ਕਰਦੇ ਹਾਂ ਪ੍ਰੋਗਰਾਮ ਦਾ ਆਗਾਜ਼ ਇਸ ਗੀਤ ਦੇ ਨਾਲ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰਕਾਸ਼ ਕੌਰ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਇਹ ਗੀਤ। ਤਿਉਂ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਕੀ ਜਿਸ ਨੂੰ ਆਵਾਜ਼ ਦਿੱਤੀ ਹੈ ਹਰਚਰਨ ਗਰੇਵਾਲ ਨੇ, ਗੀਤ ਰਚਨਾ ਸਾਥੀ ਇੰਦਰਜੀਤ ਹਸਨਪੁਰੀ ਦੀ।

FM ਬਠਿੰਡਾ ਦੇ ਪਿਆਰੇ ਸਰੋਤਿਓ 25 ਮਈ ਦਿਨ ਸੋਮਵਾਰ ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦਾ ਵਿਸ਼ਾ ਹੋਵੇਗਾ ਲੰਬੀ ਤੇ ਉੱਚੀ ਹੇਕ ਦਾ ਪੰਜਾਬੀ ਲੋਕ ਗਾਇਕ ਸੁਰਜੀਤ ਬਿੰਦਰਖੀਆ

0: MCGHS ਮੁਲਾਜ਼ਮਾਂ ਦੇ ਲਈ ਹੁਣ ਕੈਸ਼ਲੈਸ ਮੈਡੀਕਲ ਸੁਵਿਧਾਵਾਂ ਮੌਜੂਦ ਨੇ ਪਰ ਕਿੱਥੇ
1: ਮਾਲਵਾਦਾ ਪ੍ਰਮਾਣਿਤ ਹਸਪੀਟਲ ਮੈਕਸ ਸੁਪਰ ਸਪੈਸ਼ਲਿਟੀ ਹਸਪੀਟਲ ਬਠਿੰਡਾ ਵਧੇਰੀ ਜਾਣਕਾਰੀ ਲਈ ਕਾਲ ਕਰੋ 0164521200
2: आकाशवाणी FM बठिंडा 101.1 मेगाहर्ट्ज़ से इस वेले चल रहे प्रोग्राम गीत पिटारा
3: बिल्कुल साथियों 101.1 मेगाहर्ट्ज़ से एंजॉय करते रहो जी प्रोग्राम गीत पिटारा

ਤਿਆਂ ਸੁਣਦੇ ਪ੍ਰੋਗਰਾਮ ਦਾ ਅਗਲਾ ਗੀਤ ਜਿਸ ਨੂੰ ਆਵਾਜ਼ ਦਿੱਤੀ ਹੈ ਸੁਰਿੰਦਰ ਸ਼ਿੰਦਾ ਨੇ। ਗੀਤ ਰਚਨਾ ਸਾਥੀ ਹਰਦੇਵ ਦਿਲਗਿਰ ਦੀ ਤੇ ਗੀਤ ਨੂੰ ਸੰਗੀਤ ਨਾਲ ਸਜਾਇਆ ਚਰਨਜੀਤ ਅਹੂਜਾ ਨੇ।

0: CAPF NCGHS ਮੁਲਾਜ਼ਮਾਂ ਦੇ ਲਈ ਹੁਣ ਕੈਸ਼ਲੈਸ ਮੈਡੀਕਲ ਸੁਵਿਧਾਵਾਂ ਮੌਜੂਦ ਨੇ ਪਰ ਕਿੱਥੇ
1: ਮਾਲਵਾਦਾ ਪ੍ਰਮਾਣਿਤ ਹਸਪੀਟਲ ਮੈਕਸ ਸੁਪਰ ਸਪੈਸ਼ਲਿਟੀ ਹਸਪੀਟਲ ਬਠਿੰਡਾ ਵਧੇਰੀ ਜਾਣਕਾਰੀ ਲਈ ਕਾਲ ਕਰੋ 0164521200
2: FM ਬਠਿੰਡਾ ਦੇ ਪਿਆਰੇ ਸਰੋਤਿਓ 25 ਮਈ ਦਿਨ ਸੋਮਵਾਰ ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦਾ ਵਿਸ਼ਾ ਹੋਵੇਗਾ ਲੰਬੀ ਤੇ ਉੱਚੀ ਹੇਕ ਦਾ ਪੰਜਾਬੀ ਲੋਕ ਗਾਇਕ ਸੁਰਜੀਤ ਬਿੰਦਰਖੀਆ

0: रंग दतौर बन जाऊनी कालियां ले आ दुल्हन का
1: ਕਾਲੀਆਂ ਲਿਆ ਦੂੰ ਐਨਕਾਂ। ਤੁਸੀਂ ਆਨੰਦ ਮਾ ਰਹੇ ਸੀ ਇਸ ਗੀਤ ਦਾ, ਜਿਸ ਨੂੰ ਆਵਾਜ਼ ਦਿੱਤੀ ਸੀ ਸੁਰਿੰਦਰ ਕੌਰ ਅਤੇ ਗੁਰਮੇਲ ਸਿੰਘ ਪੰਛੀ ਨੇ। ਗੀਤ ਰਚਨਾ ਸਾਥੀ ਸੀ ਹਰਦੇਵ ਦਿਲਗਿਰ ਦੀ, ਅਤੇ ਗੀਤ ਨੂੰ ਸੰਗੀਤ ਨਾਲ ਸਜਾਇਆ ਸੀ ਕੇਸਰ ਸਿੰਘ ਨਰੂਲਾ ਨੇ। ਅਤੇ ਆਉਣ ਸੁਣਦੇ ਪ੍ਰੋਗਰਾਮ ਦਾ ਅਗਲਾ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਸੁਰਿੰਦਰ ਸ਼ਿੰਦਾ ਅਤੇ ਗੁਲਸ਼ਨ ਕੌਮਲ ਨੇ।

0: ਨਮਸਕਾਰ ਦੋਸਤੋ, ਮੈਂ ਤੁਹਾਡਾ ਆਪਣਾ ਕਮਰ ਗਰੇਵਾਲ ਔਰ ਤੁਸੀਂ ਸੁਣ ਰਹੇ ਹੋ ਜੀ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ।
1: ਬਿਲਕੁਲ ਸਾਥੀਓ, ਤੁਸੀਂ ਆਪਣੀ ਆਪਣੀ ਘੜੀ ਦੀਆਂ ਸੋਹਣੀਆਂ ਤੇ ਮੋਬਾਈਲ ਤੇ ਵੀ ਸਮਾਂ ਮਿਲਾ ਸਕਦੇ ਹੋ ਜੀ 10:40 ਤੇ 48 ਸਕਿੰਟ ਦਾ। ਆਕਾਸ਼ਵਾਣੀ FM ਬਠਿੰਡਾ ਯਾਨੀ ਕਿ 101.1 ਮੈਗਾਹਰਟਜ਼ ਤੇ ਦੋਸਤੋ ਜਾਰੀ ਹੈ ਪ੍ਰੋਗਰਾਮ ਗੀਤ ਪਿਟਾਰਾ ਦਾ। ਇਸ ਸਫ਼ਰ ਤੇ ਦੋਸਤੋ ਅੱਜ ਇਸ ਪ੍ਰੋਗਰਾਮ ਦੌਰਾਨ ਤੁਸੀਂ ਆਨੰਦ ਮਾਣ ਰਹੇ ਹੋ ਜੀ ਗੈਰ ਫਿਲਮੀ ਪੰਜਾਬੀ ਗੀਤਾਂ ਦਾ ਆਪਣੇ ਰੇਡੀਓ ਦੋਸਤ ਆਰਜੀ ਪਵਨ ਦੇ ਨਾਲ। ਸੁਣਦੇ ਪ੍ਰੋਗਰਾਮ ਦਾ ਅਗਲਾ ਗੀਤ ਹੰਸ ਰਾਜ ਹੰਸ ਦੀ ਆਵਾਜ਼ ਦੇ ਵਿੱਚ।

0: ਐਪ ਤੋਂ ਵਾਹ
1: ਫਸਿਆ
2: ਅਣਜਾਣ ਐਪਸ ਤੋਂ ਬਚੋ
3: RBI ਕਹਿੰਦਾ ਹੈ
2: ਜਾਣਕਾਰ ਬਣੋ ਸੁਚੇਤ ਰਹੋ

ਤੁਸੀਂ ਸੁਣ ਰਹੇ ਸੀ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਇਹ ਗੀਤ ਅਤੇ ਆਉਂ ਸੁਣਦੇ ਹਾਂ ਪ੍ਰੋਗਰਾਮ ਦੇ ਆਖਿਰ ਦੇ ਵਿੱਚ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਇਹ ਗੀਤ।

ਤੁਸੀਂ ਸੁਣ ਰਹੇ ਸੀ ਰੇਨਬੋ ਦਿੱਲੀ ਦੇ ਪ੍ਰਸਾਰਣ ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾਹਰਟਜ਼ ਤੇ ਇਸ ਵੇਲੇ ਸਮਾਂ 11:59 ਤੇ 35 ਸਕਿੰਟ ਦਾ ਹੋ ਰਿਹਾ। ਠੀਕ 12 ਵਜੇ ਤੁਸੀਂ ਸੁਣੋਗੇ ਹਿੰਦੀ ਵਿਚ ਖ਼ਬਰਾਂ ਤੇ 12:05 ਤੇ ਅੰਗਰੇਜ਼ੀ ਵਿਚ ਖ਼ਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖ਼ਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

ਤੇ ਫਿਲਹਾਲ ਪ੍ਰੋਗਰਾਮ ਹੈ ਲੈਟਸ ਰੌਕ ਐਂਡ ਡਾਂਸ ਤੇ ਚਲੋ ਨੱਚਣ ਗਾਉਣ ਲਈ ਤਿਆਰ ਹੋ ਜਾਓ ਤੇ ਸ਼ੁਰੂਆਤ ਕਰ ਲੈਂਦੇ ਹਾਂ ਪ੍ਰੋਗਰਾਮ ਦੀ ਗਿੱਪੀ ਗਰੇਵਾਲ ਜੀ ਦੀ ਆਵਾਜ਼ ਵਾਲੇ ਇਸ ਖੂਬਸੂਰਤ ਜਿਹੇ ਗੀਤ ਦੇ ਨਾਲ।

FM ਬਠਿੰਡਾ ਦੇ ਪਿਆਰੇ ਸਰੋਤਿਓ 25 ਮਈ ਦਿਨ ਸੋਮਵਾਰ ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦਾ ਵਿਸ਼ਾ ਹੋਵੇਗਾ ਲੰਬੀ ਤੇ ਉੱਚੀ ਹੇਕ ਦਾ ਪੰਜਾਬੀ ਲੋਕ ਗਾਇਕ ਸੁਰਜੀਤ ਬਿੰਦਰਖੀਆ

ਸਰੋਤਿਓ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713 7316 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-2240-3131 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।

0: ਬੱਬੂ ਮਾਨ ਦੀ ਆਵਾਜ਼ ਵਾਲੇ ਇਸ ਗੀਤ ਦੇ ਨਾਲ ਹੀ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਇੱਥੇ ਹੀ ਖਤਮ ਕਰਨ ਦੀ ਦੀਪਾ ਛਾਬੜਾ ਨੂੰ ਦਿਓ ਆ ਗਿਆ। ਨਮਸਕਾਰ, ਧੰਨਵਾਦ। ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾਹਰਟਜ਼ 'ਤੇ ਸਮਾਂ ਇਸ ਵੇਲੇ 12:30 ਅਤੇ 10 ਸਕਿੰਟ ਦਾ ਹੋ ਰਿਹਾ ਅਤੇ ਹੁਣ ਵੇਲਾ ਹੈ ਜੀ ਭੈਣਾਂ ਦੇ ਪ੍ਰੋਗਰਾਮ ਘਰ ਪਰਿਵਾਰ ਦਾ।
1: ਪ੍ਰੋਗਰਾਮ ਘਰ ਪਰਿਵਾਰ।

0: Egi. ਤੇਰੀ ਆਕਾਸ਼ਵਾਣੀ ਐਫ ਐਮ ਬਠਿੰਡਾ ਹਮੇਸ਼ਾ ਆਪਣੇ ਸਰੋਤਿਆਂ ਦੀ ਸਿਹਤ ਦਾ ਖਾਸ ਖਿਆਲ ਰੱਖਦਾ ਅਤੇ ਉਹਨਾਂ ਲਈ ਲੈ ਕੇ ਆਉਂਦਾ ਕਿ ਜਾਣਕਾਰੀ ਤੁਹਾਡੀ ਮੁਲਾਕਾਤ ਅਸੀਂ ਕਰਵਾਉਂਦੇ ਹਾਂ ਭਿੰਨ ਭਿੰਨ ਡਾਕਟਰਾਂ ਦੇ ਨਾਲ ਅਤੇ ਫਿਲਹਾਲ ਅੱਜ ਦਾ ਜਿਹੜਾ ਵਿਸ਼ਾ ਹੈ ਜੀ ਉਹ ਹੈ ਜ਼ੂਨੋਟਿਕ ਬਿਮਾਰੀਆਂ ਅਤੇ ਉਹਨਾਂ ਤੋਂ ਬਚਾ ਅਤੇ ਅੱਜ ਇਸ ਤਹਿਤ ਅਸੀਂ ਗੱਲ ਕਰਾਂਗੇ ਡਾਕਟਰ ਗੁਰਸਿਮਰਨ ਨਾਲ ਜਿਹੜੇ ਕਿ ਏਮਸ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਅਤੇ ਮੇਜ਼ਬਾਨ ਹੋਣਗੇ ਖੁਸ਼ਪ੍ਰੀਤ ਸ਼ੇਰਗਿੱਲ ਅਤੇ ਆਓ ਸਿਹਤ ਸੰਭਾਲ ਦੇ ਤਹਿਤ ਸੁਣਦੇ ਹਾਂ ਅੱਜ ਦਾ ਇਹ ਸਿਲਸਿਲਾ ਡਾਕਟਰ ਗੁਰਸਿਮਰਨ ਦੇ ਨਾਲ ਗੱਲਬਾਤ
1: ਡਾਕਟਰ ਸਾਹਿਬ ਸਾਰੇ ਸਰੋਤਿਆਂ ਦੇ ਬਿਹਾਫ ਤੇ ਅਸੀਂ ਤੁਹਾਨੂੰ ਜੀਆਂ ਆ ਕਹਿੰਦੇ ਹਾਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਸਰੋਤਿਆਂ ਦੇ ਰੂਬਰੂ ਹੋਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਮ
2: ਸਤਿ ਸ਼੍ਰੀ ਅਕਾਲ ਜੀ
1: ਸਰੋਤਿਓ ਤੁਹਾਡੀ ਜਾਣਕਾਰੀ ਲਈ ਦੱਸਣਾ ਚਾਹਾਂਗੇ ਕਿ ਅੱਜ ਸਾਡਾ ਵਿਸ਼ਾ ਹੈ ਜ਼ੂਨੋਟਿਕ ਬਿਮਾਰੀਆਂ ਕੀ ਹੁੰਦੀਆਂ ਨੇ ਤੇ ਇਹਨਾਂ ਤੋਂ ਅਸੀਂ ਕਿਵੇਂ ਆਪਣਾ ਬਚਾਅ ਕਰ ਸਕਦੇ ਹਾਂ ਡਾਕਟਰ ਸਾਹਿਬ ਪ੍ਰੋਗਰਾਮ ਦੇ ਵਿੱਚ ਸਵਾਲ ਜਵਾਬ ਦਾ ਸਿਲਸਿਲਾ ਸ਼ੁਰੂ ਕਰ ਲੈਂਦੇ ਹਾਂ ਜੀ ਡਾਕਟਰ ਸਾਹਿਬ ਤੁਸੀਂ ਕਿਰਪਾ ਕਰਕੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਜਿਵੇਂ ਅੱਜ ਅਸੀਂ ਜਿਹੜਾ ਵਿਸ਼ਾ ਚੁਣਿਆ ਹੈ ਇਹ ਆਉਂਦਾ ਜੀ ਵਨ ਹੈਲਥ ਦੇ ਅੰਤਰਗਤ ਸੋ ਇਸ ਕਰਕੇ ਤੁਸੀਂ ਸਾਨੂੰ ਜਾਣਕਾਰੀ ਦਿਓ ਵੀ ਵਨ ਹੈਲਥ ਦਾ ਜਿਹੜਾ ਕੰਸੈਪਟ ਹੈ ਇਹ ਕੀ ਹੈ ਤੇ ਕਿਵੇਂ ਇਹਦੇ ਬਾਰੇ ਅਸੀਂ ਲੋਕਾਂ ਨੂੰ ਜਾਗਰੂਕ ਕਰ ਸਕਦੇ ਹਾਂ ਜਾਂ ਇਹਦੇ ਅੰਤਰਗਤ ਕਿਹੜੀਆਂ ਕਿਹੜੀਆਂ ਬਿਮਾਰੀਆਂ ਜਾਂ ਕਿਹੜੀਆਂ ਕਿਹੜੀਆਂ ਗੱਲਾਂ ਦਾ ਸਾਨੂੰ ਖਾਸ ਤੌਰ ਤੇ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ ਜੀ
2: ਓਕੇ ਖੁਸ਼ਪ੍ਰੀਤ ਜੀ ਸਭ ਤੋਂ ਪਹਿਲਾਂ ਮੈਂ ਆਕਾਸ਼ਵਾਣੀ ਬਠਿੰਡਾ ਦੇ ਡਾਇਰੈਕਟਰ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਮੈਨੂੰ ਸੱਦਾ ਦਿੱਤਾ ਤੇ ਮੌਕਾ ਦਿੱਤਾ ਮੈਨੂੰ ਹੈਲੋ ਡਾਕਟਰ ਪ੍ਰੋਗਰਾਮ ਦੇ ਰਾਹੀਂ ਸਾਰੇ ਸਰੋਤਿਆਂ ਨੂੰ ਜਾਗਰੂਕ ਕਰਨ ਦਾ ਤੇ ਮੈਂ ਸ਼ੁਰੂਆਤ ਕਰਾਂਗੀ ਵਨ ਹੈਲਥ ਦਾ ਵਨ ਹੈਲਥ ਚਲੋ ਤੁਸੀਂ ਮੇਰੇ ਤੋਂ ਸਵਾਲ ਪੁੱਛਿਆ ਤੇ ਮੈਂ ਇਸ ਸਵਾਲ ਦਾ ਜਵਾਬ ਤੁਹਾਨੂੰ ਇੱਕ ਸਵਾਲ ਦੇ ਪੁੱਛਣ ਰਾਹੀਂ ਦੱਸਣਾ ਚਾਹੁੰਦੀ ਹਾਂ ਜੇ ਪਸ਼ੂ ਬਿਮਾਰ ਹੁੰਦਾ ਤੇ ਪਸ਼ੂ ਦੀ ਸਮੱਸਿਆ ਖੁਸ਼ਪ੍ਰੀਤ ਜੀ
1: ਜੀ ਬਿਲਕੁਲ ਇਹ ਪਸ਼ੂ ਦੀ ਸਮੱਸਿਆ ਨਹੀਂ ਹੈ ਜੀ ਕਿਉਂਕਿ ਉਹਨਾਂ ਦਾ ਧਿਆਨ ਜੋ ਅਸੀਂ ਰੱਖ ਰਹੇ ਹਾਂ ਅਸੀਂ ਅਗਰ ਪਸ਼ੂ ਨੂੰ ਪਾਲ ਰਹੇ ਹਾਂ ਤਾਂ ਸਾਨੂੰ ਪਸ਼ੂ ਦਾ ਧਿਆਨ ਦੇਣ ਦੀ ਜ਼ਰੂਰਤ ਹੈ ਜੀ
2: ਜੇ ਪਾਣੀ ਪ੍ਰਦੂਸ਼ਿਤ ਹੋਵੇ ਜਾਂ ਹਵਾ ਵਾਤਾਵਰਨ ਖਰਾਬ ਹੋਵੇ ਤੇ ਸਿਰਫ ਇਨਵਾਇਰਮੈਂਟਲ ਦੀ ਪ੍ਰੋਬਲਮ ਹੈਗੀ ਹੈ
1: ਜੀ ਦੇਖੋ ਇਹਦੇ ਵਿੱਚ ਵੀ ਜਦੋਂ ਅਸੀਂ ਕੋਈ ਡਿਬੇਟ ਦੇਖਦੇ ਹਾਂ ਤਾਂ ਉਹਦੇ ਵਿੱਚ ਇਹੀ ਕਿਹਾ ਜਾਂਦਾ ਕਿ ਪਾਣੀ ਪਲੀਤ ਨਹੀਂ ਸੀ ਇਹਨਾਂ ਨੂੰ ਪਲੀਤ ਕੀਤਾ ਗਿਆ ਤੇ ਕਿਹਦੇ ਦੁਆਰਾ ਕੀਤਾ ਗਿਆ ਸਾਡੇ ਦੁਆਰਾ ਯਾਨੀ ਕਿ ਇਨਸਾਨਾਂ ਦੁਆਰਾ ਹੀ ਪਲੀਤ ਕੀਤਾ ਗਿਆ ਹੁਣ ਵੀ ਅਸੀਂ ਦੇਖਦੇ ਹਾਂ ਸਾਡੇ ਆਲੇ ਦੁਆਲੇ ਜੋ ਪਾਣੀ ਦੇ ਸੋਮੇ ਨੇ ਕਈ ਵਾਰੀ ਉਹਨਾਂ ਦੇ ਵਿੱਚ ਗੰਦਾ ਪਾਣੀ ਆ ਕੇ ਰਲ ਜਾਂਦਾ ਤੇ ਜਦੋਂ ਕੋਈ ਧਿਆਨ ਨਹੀਂ ਦਿੰਦਾ ਚਾਹੇ ਉਹ ਆਮ ਲੋਕ ਹੋਣ ਚਾਹੇ ਪਰਿਵਾਰ ਦੇ ਮੈਂਬਰ ਹੋਣ ਚਾਹੇ ਪ੍ਰਸ਼ਾਸਨ ਹੋਵੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਲੈਕਟਿਵਲੀ ਤਾਂ ਮੇਰਾ ਖਿਆਲ ਹੈ ਵੀ ਸਾਰੇ ਹੀ ਅਸੀਂ ਜ਼ਿੰਮੇਵਾਰ ਹਾਂ ਬਤੌਰ ਇਨਸਾਨ
2: ਜੇ ਮੱਛਰ ਵੱਧ ਜਾਂਦਾ ਤੇ ਸਿਰਫ ਇੱਕ ਘਰ ਪ੍ਰਭਾਵਿਤ ਹੁੰਦਾ ਜਾਂ ਪੂਰਾ ਸ਼ਹਿਰ ਜਾਂ ਪੂਰਾ ਦੇਸ਼ ਪ੍ਰਭਾਵਿਤ ਹੁੰਦਾ
1: ਜੀ ਮੱਛਰ ਨੂੰ ਵੀ ਬਿਲਕੁਲ ਨਹੀਂ ਪਤਾ ਕਿ ਮੈਂ ਡਾਕਟਰ ਗੁਰਸਿਮਰਨ ਕੌਰ ਕੋਚਰ ਨੂੰ ਕੱਟ ਰਿਹਾ ਕਿ ਮੈਂ ਖੁਸ਼ਪ੍ਰੀਤ ਕੌਰ ਨੂੰ ਕੱਟ ਰਿਹਾ ਜਾਂ ਫਿਰ ਮੈਂ ਇੱਕ ਨੂੰ ਕੱਟਿਆ ਤੇ ਮੈਂ ਦੂਜੇ ਨੂੰ ਨਹੀਂ ਕੱਟਣਾ ਜੀ
2: ਐਗਜੈਕਟਲੀ ਤੁਸੀਂ ਮੇਰਾ ਜਵਾਬ ਆਪਣੇ ਆਪ ਹੀ ਕਲੀਅਰ ਕੀਤਾ ਕਿ ਵਨ ਹੈਲਥ ਕੀ ਹੈ
1: ਜੀ
2: ਵਨ ਹੈਲਥ ਇੱਕ ਉਹ ਐਕਸਪੈਕਟ ਹੈ ਜਿਹੜਾ ਆਪਣਾ ਹਿਊਮਨ ਹੈਲਥ ਮਤਲਬ ਆਪਣੀ ਮਨੁੱਖਾਂ ਦੀ ਹੈਲਥ ਜਿਹੜੀ ਇਨਵਾਇਰਮੈਂਟਲ ਹੈਲਥ ਆਪਾਂ ਇਨਵਾਇਰਮੈਂਟ ਨੂੰ ਕਹਿੰਦੇ ਹਾਂ ਵਾਤਾਵਰਨ ਦੀ ਹੈਲਥ ਜਾਂ ਐਨੀਮਲ ਹੈਲਥ ਆਹ ਤਿੰਨੋਂ ਇੱਕ ਨਾਲ ਜੁੜੀਆਂ ਹੋਈਆਂ ਨੇ ਤੇ ਵਨ ਹੈਲਥ ਦਾ ਕੰਸੈਪਟ ਹੀ ਆਹੀ ਹੈ ਕਿ ਤਿੰਨਾਂ ਨੂੰ ਆਪਾਂ ਨੂੰ ਸਵਸਥ ਰੱਖਣਾ ਹੈ ਤੇ ਤਿੰਨਾਂ ਐਸਪੈਕਟ ਨੂੰ ਨਾਲ ਲੈ ਕੇ ਚੱਲਣਾ ਵਨ ਹੈਲਥ ਦਾ ਕੰਸੈਪਟ ਹੀ ਆਹੀ ਹੈ
1: ਜੀ ਤੇ ਡਾਕਟਰ ਸਾਹਿਬ ਤੁਹਾਡੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਜੇਕਰ ਆਪਾਂ ਏਮਸ ਹਸਪਤਾਲ ਬਠਿੰਡਾ ਦੀ ਗੱਲ ਕਰੀਏ ਤਾਂ ਇੱਥੇ ਵਨ ਹੈਲਥ ਦਾ ਜੋ ਕੰਸੈਪਟ ਹੈ ਉਹ ਕਿਵੇਂ ਕੰਮ ਕਰਦਾ ਜਾਂ ਜੋ ਹਸਪਤਾਲ ਦੇ ਵਿੱਚ ਕਿਹੜੀਆਂ ਕਿਹੜੀਆਂ ਸੁਵਿਧਾਵਾਂ ਜਾਂ ਫਿਰ ਕੌਣ ਡਾਕਟਰ ਸਾਹਿਬ ਇਸ ਕੰਸੈਪਟ ਦੇ ਨਾਲ ਡੀਲ ਕਰਦੇ ਆ ਜਿਨ੍ਹਾਂ ਤੋਂ ਸਾਡੇ ਸਰੋਤੇ ਅਗਰ ਉਹ ਭਵਿੱਖ ਦੇ ਵਿੱਚ ਚਾਹੁਣ ਤਾਂ ਜਾਣਕਾਰੀ ਹਾਸਲ ਕਰ ਸਕਦੇ ਆ ਜਾਂ ਜਿਨ੍ਹਾਂ ਨੂੰ ਜਾ ਕੇ ਉਹ ਮਿਲ ਸਕਦੇ ਆ ਤੇ ਆਪਣੀਆਂ ਸਮੱਸਿਆਵਾਂ ਦਾ ਹੱਲ ਉਹ ਕਰਵਾ ਸਕਦੇ ਆ ਤਾਂ
2: ਵਨ ਹੈਲਥ ਨੈਸ਼ਨਲ ਪ੍ਰੋਗਰਾਮ ਹੈਗਾ ਜੋ ਕਿ ਰਨ ਕਰ ਰਹੇ ਨੇ ਸਾਡੇ ਡਾਇਰੈਕਟਰ ਸਾਹਿਬ ਪ੍ਰੋਫੈਸਰ ਡਾਕਟਰ ਰਤਨ ਗੁਪਤਾ ਤੇ ਨੋਡਲ ਆਫਿਸਰ ਨੇ ਸਾਡੇ ਪ੍ਰੋਫੈਸਰ ਡਾਕਟਰ ਰਾਕੇਸ਼ ਕੱਕੜ ਸਰ ਜੋ ਕਿ ਇਹ ਪ੍ਰੋਗਰਾਮ ਨੂੰ ਦੇਖ ਰਹੇ ਨੇ ਜੋ ਕਿ ਇੱਕ ਨੈਸ਼ਨਲ ਲੈਵਲ ਪ੍ਰੋਗਰਾਮ ਹੈ ਤੇ ਬਹੁਤ ਹੀ ਮੈਂ ਕਹਿਣਾ ਚਾਹੂੰਗੀ ਇੱਕ ਸਾਡੀ ਪ੍ਰਾਊਡ ਹੈਗਾ ਕਿ ਆਪਣੇ ਬਠਿੰਡਾ ਜਿਹੜਾ ਏਮਸ ਬਠਿੰਡਾ ਹੈ ਉਹ ਰੀਜਨਲ ਸੈਂਟਰ ਹੈਗਾ ਜੋ ਕਿ ਅਸੀਂ ਜੰਮੂ ਕਸ਼ਮੀਰ ਤੱਕ ਕਵਰ ਕਰ ਰਹੇ ਹਾਂ ਰੀਜਨਲ ਸੈਂਟਰ ਵੀ ਆਰ ਰਿਸਪੋਂਸੀਬਲ ਅਸੀਂ ਰਿਸਪੋਂਸੀਬਲ ਹੈਗੇ ਹਾਂ ਹਰਿਆਣਾ ਚੰਡੀਗੜ੍ਹ ਆਲ ਓਵਰ ਪੰਜਾਬ ਤਾਂ ਆਪਾਂ ਹੈਗੇ ਹਾਂ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਤੇ ਸਾਰੇ ਰੀਜਨ ਲਈ ਆਪਾਂ ਇੱਕ ਪ੍ਰਾਊਡ ਮੂਮੈਂਟ ਹੈ ਕਿ ਆਪਾਂ ਏਮਸ ਬਠਿੰਡਾ ਇਸ ਪ੍ਰੋਗਰਾਮ ਨੂੰ ਲੀਡ ਕਰ ਰਿਹਾ
1: ਤੇ ਡਾਕਟਰ ਸਾਹਿਬ ਹੁਣ ਆਪਾਂ ਜੋ ਅੱਜ ਦਾ ਆਪਣਾ ਮੇਨ ਵਿਸ਼ਾ ਹੈ ਉਸ ਤੇ ਆਉਂਦੇ ਹਾਂ ਤੇ ਸਾਡੇ ਸਰੋਤਿਆਂ ਦੇ ਮਨ ਦੇ ਵਿੱਚ ਵੀ ਚੱਲ ਰਿਹਾ ਹੋਊਗਾ ਵੀ ਆਖਿਰ ਦੇ ਵਿੱਚ ਇਹ ਕਿਹੜੀਆਂ ਬਿਮਾਰੀਆਂ ਦੀ ਗੱਲ ਕਰ ਰਿਹਾ ਇਹ ਜ਼ੂਨੋਟਿਕ ਬਿਮਾਰੀਆਂ ਅਸੀਂ ਤਾਂ ਕਦੇ ਸੁਣਿਆ ਨਹੀਂ ਸੀਗਾ ਕਿਉਂਕਿ ਕਈ ਜਣਿਆਂ ਨੂੰ ਲੱਗਿਆ ਵੀ ਇਹ ਨਵੀਂ ਜੀ ਚੀਜ਼ ਹੈ ਅਲੋਕਾਰੀ ਜੀ ਗੱਲ ਹੋ ਰਹੀ ਹੈ ਸੋ ਹੁਣ ਤੁਸੀਂ ਕਿਰਪਾ ਕਰਕੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਜ਼ੂਨੋਟਿਕ ਬਿਮਾਰੀਆਂ ਹੁੰਦੀਆਂ ਕੀ ਨੇ
2: ਜ਼ੂਨੋਟਿਕ ਬਿਮਾਰੀਆਂ ਉਹ ਬਿਮਾਰੀਆਂ ਨੇ ਜਿਹੜੇ ਆਪਾਂ ਜਾਨਵਰਾਂ ਤੋਂ ਮਨੁੱਖਾਂ ਚ ਆਉਣ ਵਾਲੀ ਬਿਮਾਰੀਆਂ ਆਪਾਂ ਉਹਨੂੰ ਕਹਿੰਦੇ ਜ਼ੂਨੋਟਿਕ ਡਿਜ਼ੀਜ਼ ਤੇ ਆਹ ਬਿਮਾਰੀ ਮਨੁੱਖਾਂ ਤੋਂ ਜਾਨਵਰਾਂ ਵਿੱਚ ਵੀ ਹੋ ਸਕਦੇ ਨੇ ਬਟ ਉਹਦਾ ਆਪਾਂ ਕਹਿੰਦੇ ਕਿ ਉਹ 10-20% ਹੈ ਉਹ ਬਹੁਤ ਘੱਟ ਹੈ ਪਰ ਮੇਨਲੀ ਜਿਹੜੇ ਆਪਾਂ 60-70% ਆਪਾਂ ਗੱਲ ਕਰੀਏ ਉਹ ਜਾਨਵਰਾਂ ਤੋਂ ਮਨੁੱਖਾਂ ਚ ਆਉਣ ਵਾਲੀ ਬਿਮਾਰੀਆਂ ਨੇ ਜਿਵੇਂ ਕਿ ਆਪਾਂ ਹੁਣ ਗੱਲ ਕਰਨੇ ਹਾਂ ਜ਼ੂਨੋਟਿਕ ਬਿਮਾਰੀ ਹੈ ਉਹਨੂੰ ਡਿਟੇਲ ਚ ਆਪਾਂ ਗੱਲ ਕਰਨੇ ਹਾਂ ਤੇ ਜਿਹੜੀ ਇਹਨਾਂ ਦੀ ਉੱਪਰ ਸਭ ਫੈਮਿਲੀ ਹੈ ਉਹ ਕਿਹੜੀ ਕਿਹੜੀਆਂ ਨੇ ਜ਼ੂਨੋਟਿਕ ਡਿਜ਼ੀਜ਼ ਵਾਇਰਲ ਵੀ ਹੁੰਦੀਆਂ ਨੇ ਬੈਕਟੀਰੀਅਲ ਵੀ ਹੁੰਦੀਆਂ ਨੇ ਫੰਗਸ ਵੀ ਹੁੰਦੀਆਂ ਨੇ ਤੇ ਪੈਰਾਸਾਈਟ

0: ਗੱਲ ਕਰੀਏ ਬੈਕਟੀਰੀਅਲ, ਬੈਕਟੀਰੀਅਲ ਵਿੱਚ ਇਹ ਵੀ ਸਾਰਿਆਂ ਨੇ ਸੁਣਿਆ ਹੋਏਗੀ ਬਰੂਸੈਲੋਸਿਸ। ਇਹ ਬਰੂਸੈਲੋਸਿਸ ਇੱਕ ਬੈਕਟੀਰੀਅਲ ਜ਼ੂਨੋਟਿਕ ਡਿਜ਼ੀਜ਼ ਹੈਗੀ ਹੈ, ਜਿਹਦੇ ਵਿੱਚ ਆਪਾਂ ਇੱਕ ਹੋਰ ਐਗਜ਼ਾਮਪਲ ਕਵਾਂ ਤਾਂ ਲੈਪਟੋਸਪਾਇਰੋਸਿਸ। ਪੈਰਾਸਾਈਟ ਵਿੱਚ ਆਉਂਦੀਆਂ ਨੇ ਟੌਕਸੋਪਲਾਜ਼ਮੋਸਿਸ ਤੇ ਫੰਗਸ ਵਿੱਚ ਆਉਂਦੀਆਂ ਨੇ ਰਿੰਗ ਬੌਮ। ਹੁਣ ਆਪਾਂ ਗੱਲ ਕਰਨੀ ਹੈ ਕਿ ਕਿਵੇਂ ਫੈਲਦੀਆਂ ਨੇ। ਤੁਸੀਂ ਮੇਨ ਆਪਣਾ ਕਰੋ ਕਿ ਚਾਰ ਰਾਹੀਂ ਫੈਲਦੀਆਂ ਨੇ। ਇੱਕ ਤਾਂ ਡਾਇਰੈਕਟ, ਡਾਇਰੈਕਟ ਮੀਨਸ ਜਿਵੇਂ ਆਪਾਂ ਰੇਬੀਜ਼ ਦੀ ਗੱਲ ਕਰੀਏ ਪਹਿਲਾਂ, ਇਹ ਡਾਇਰੈਕਟ ਫੈਲਦੀਆਂ ਨੇ ਕਿ ਡੋਗਸ ਦੇ ਕੱਟਣ ਨਾਲ ਫੈਲਦੀਆਂ ਨੇ। ਤੇ ਹੁਣ ਆਪਾਂ ਜਿਵੇਂ ਆਪਾਂ ਡਿਟੇਲ ਵਿੱਚ ਆਪਾਂ ਗੱਲ ਕਰੀਏ ਕਿ ਰੇਬੀਜ਼ ਦਾ ਜਿਹੜਾ ਬੈਕਟੀਰੀਆ ਉਹ ਇੰਟੈਕਟ ਸਕਿਨ, ਮਤਲਬ ਆਪਾਂ ਕਹਿੰਦੇ ਕਿ ਜਿਹੜੀ ਆਪਾਂ ਬਿਨਾਂ ਜ਼ਖਮੀ ਸਕਿਨ ਹੁੰਦੀਆਂ ਨੇ, ਜਿਹੜੀ ਇੰਟੈਕਟ ਸਕਿਨ ਹੁੰਦੀਆਂ ਨੇ, ਉਹਨੂੰ ਜੇ ਆਪਾਂ ਸਿਰਫ ਡੋਗ ਸਿਰਫ ਲਿਕ ਕਰਦਾ ਜਾਂ ਚੱਟਦਾ, ਉਹਦੇ ਰਾਹੀਂ ਉਹ ਨਹੀਂ ਫੈਲਦਾ। ਉਹ ਫੈਲਦਾ ਜਦੋਂ ਜ਼ਖਮ ਖੁੱਲਾ ਹੋਵੇ, ਜ਼ਖਮੀ ਤੇ ਔਰ ਕੁੱਤਾ ਵੱਢ ਜੇ ਤਾਂ ਹੀ ਫੈਲਦਾ। ਆਪਣਾ ਉਹ ਜਿਹੜਾ ਵਾਇਰਸ ਹੈ ਆਪਣੇ ਨਿਊਰੋਨਸ ਵਿੱਚ ਜਾ ਕੇ ਆਪਣੇ ਦਿਮਾਗੀ ਵਿੱਚ ਅਟੈਕ ਕਰਦਾ ਤੇ ਇੱਕ ਰੇਬੀਜ਼ ਬਹੁਤ ਖਤਰਨਾਕ ਬਿਮਾਰੀ ਹੈਗੀ ਹੈ। ਤੇ ਆਪਾਂ ਦੂਜਾ ਆਪਾਂ ਗੱਲ ਕਰੀਏ ਕਿ ਵੈਕਟਰ ਬੋਨ, ਵੈਕਟਰ ਬੋਨ ਮੀਨਸ ਆਪਾਂ ਕਿਸੇ ਰਾਹੀਂ ਕੀੜੇ ਮਕੌੜੇ ਰਾਹੀਂ ਇਹ ਜ਼ੂਨੋਟਿਕ ਬਿਮਾਰੀ ਫੈਲਦੀ ਹੈ। ਤੀਜੀ ਆਪਾਂ ਗੱਲ ਕਰਨੀ ਹੈ ਕਿ ਇਨਵਾਇਰਮੈਂਟ, ਦੂਸ਼ਿਤ ਪਾਣੀ ਜਾਂ ਜਿਵੇਂ ਚੂਹੇ ਦਾ ਯੂਰੀਨ ਮਿਕਸ ਹੋ ਜਾਂਦਾ ਪਾਣੀ ਵਿੱਚ, ਉਹੀ ਪਾਣੀ ਆਪਾਂ ਯੂਜ਼ ਕਰ ਰਹੇ ਹਾਂ, ਉਹੀ ਪਾਣੀ ਵਿੱਚ ਆਪਾਂ ਨੰਗੇ ਪੈਰ ਜਾ ਰਹੇ ਹਾਂ ਤੇ ਉਹਦੇ ਰਾਹੀਂ ਫੈਲਦਾ ਹੈ। ਚੌਥੀ ਆਪਾਂ ਗੱਲ ਕਰੀਏ ਫੂਡ ਬੋਨ। ਅੱਜ ਕੱਲ ਬੜੀ ਪ੍ਰੈਕਟਿਸ ਹੈ ਕਿ ਕੱਚਾ ਦੁੱਧ ਪੀਣ ਨਾਲ ਜਾਂ ਆਪਾਂ ਗੱਲ ਕਰੀਏ ਅੱਧ ਪੱਕਾ ਮੀਟ ਕੱਚਾ ਖਾਣ ਨਾਲ, ਉਹਦੇ ਰਾਹੀਂ ਇਹ ਜ਼ੂਨੋਟਿਕ ਬਿਮਾਰੀਆਂ ਫੈਲਦੀਆਂ ਨੇ
1: ਜੀ। ਤੇ ਡਾਕਟਰ ਜੀ, ਹੁਣ ਆਪਾਂ ਗੱਲ ਕਰੀਏ ਲਿਸਟ ਦੀ ਇੱਕ ਵਾਰੀ, ਮੈਂ ਚਾਹਾਂਗੀ ਕਿਉਂਕਿ ਇਹ ਕਨਸੈਪਟ ਸਾਡੇ ਸਰੋਤਿਆਂ ਦੇ ਲਈ ਵੀ ਨਵਾਂ ਹੈ, ਕਿ ਤੁਸੀਂ ਇੱਕ ਵਾਰ ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਕਿਹੜੀਆਂ ਕਿਹੜੀਆਂ ਬਿਮਾਰੀਆਂ ਜ਼ੂਨੋਟਿਕ ਬਿਮਾਰੀਆਂ ਦੇ ਅੰਤਰਗਤ ਕਵਰ ਕੀਤੀਆਂ ਜਾਂਦੀਆਂ ਨੇ।
0: ਆਪਾਂ ਗੱਲ ਕਰਨੇ ਆ ਜਿਵੇਂ ਕਿ ਲੈਪਟੋਸਪਾਇਰੋਸਿਸ, ਬਰੂਸੈਲੋਸਿਸ, ਸਕ੍ਰਬ ਟਾਈਫਸ, ਟੌਕਸੋਪਲਾਜ਼ਮੋਸਿਸ, ਰੇਬੀਜ਼, ਆਹ ਸਾਰੀ ਬਿਮਾਰੀਆਂ ਨੇ ਜਿਹੜੇ ਜ਼ੂਨੋਟਿਕ ਬਿਮਾਰੀਆਂ ਦੇ ਅੰਤਰਗਤ ਆਉਂਦੀਆਂ ਨੇ
1: ਜੀ। ਜਦੋਂ ਅਸੀਂ ਨਿੱਕੇ ਹੁੰਦੇ ਸੀ ਜੀ ਤਾਂ ਅਸੀਂ ਕਿਤਾਬਾਂ ਦੇ ਵਿੱਚ ਐਂਥਰੈਕਸ ਬਾਰੇ ਵੀ ਪੜ੍ਹਦੇ ਹੁੰਦੇ ਸੀ ਜੀ।
0: ਐਂਥਰੈਕਸ ਵੀ, ਐਂਥਰੈਕਸ ਵੀ ਇੱਕ ਜ਼ੂਨੋਟਿਕ ਬਿਮਾਰੀ ਹੈ
1: ਜੀ। ਤੇ ਡਾਕਟਰ ਸਾਹਿਬ, ਹੁਣ ਜੇ ਆਪਾਂ ਗੱਲ ਕਰੀਏ ਵੀ ਜਦੋਂ ਅਸੀਂ ਆਮ ਬਿਮਾਰੀਆਂ ਦੀ ਗੱਲ ਕਰਦੇ ਹਾਂ ਤਾਂ ਅਸੀਂ ਟੈਸਟ ਕਰਵਾਉਂਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਕਿ ਵਿਅਕਤੀ ਨੂੰ ਇਹ ਬਿਮਾਰੀ ਹੋ ਗਈ ਹੈ, ਤਾਂ ਹੁਣ ਕਿਉਂਕਿ ਇਹ ਬਿਮਾਰੀਆਂ ਪਸ਼ੂਆਂ ਤੋਂ ਵਿਅਕਤੀ ਦੇ ਵਿੱਚ ਫੈਲ ਰਹੀਆਂ ਨੇ, ਕਿ ਇਹਨਾਂ ਬਿਮਾਰੀਆਂ ਨੂੰ ਟੈਸਟ ਕਰਨ ਦੇ ਲਈ ਵੀ ਕੋਈ ਡਾਇਗਨੋਸਟਿਕ ਟੈਸਟ ਹੁੰਦੇ ਨੇ ਜਿਨ੍ਹਾਂ ਰਾਹੀਂ ਸਾਨੂੰ ਪਤਾ ਲੱਗ ਜੇ ਕਿ ਹਾਂ ਇਸ ਵਿਅਕਤੀ ਨੂੰ ਇਹ ਬਿਮਾਰੀ ਜੋ ਕਿ ਪਸ਼ੂਆਂ ਤੋਂ ਫੈਲਣ ਵਾਲੀ ਬਿਮਾਰੀ ਹੈ ਜੋ ਕਿ ਜ਼ੂਨੋਟਿਕ ਬਿਮਾਰੀ ਹੈ ਉਹ ਹੋ ਗਈ ਹੈ?
0: ਹਾਂਜੀ, ਇਹ ਜ਼ਰੂਰ। ਤੁਸੀਂ ਸਭ ਤੋਂ ਪਹਿਲਾਂ ਜਦੋਂ ਆਪਾਂ ਜਨਰਲ ਮੈਡੀਸਿਨ ਵਿੱਚ ਜਾਂਦੇ ਹਾਂ, ਆਪਾਂ ਧਿਆਨ ਹੈ ਕਿ ਨੋਰਮਲ ਬੁਖਾਰ ਤੋਂ ਰਾਹੀਂ ਇਹਦਾ ਕੋਈ ਅੱਡ ਤੋਂ ਸਾਈਨ ਐਂਡ ਸਿਮਟਮ ਨਹੀਂ ਹੈਗਾ ਕਿ ਤੁਸੀਂ ਕਹੋ ਕਿ ਮੈਨੂੰ ਆਹ ਚੀਜ਼ ਹੋ ਗਈ ਹੈ ਤੇ ਆਹ ਮੇਰਾ ਕੀ ਸਪੈਸ਼ਲਿਟੀ ਹੈ ਕਿ ਤੁਹਾਨੂੰ ਡਾਇਗਨੋਸ ਹੋ ਜਾਏਗਾ ਇੱਕੋ ਵਾਰੀ। ਨਹੀਂ, ਸਿਰਫ ਨੋਰਮਲ ਬੁਖਾਰ ਰਾਹੀਂ ਹੀ ਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਆਪਣੀ ਹਿਸਟਰੀ ਆਹੀ ਦੇਣੀ ਹੈ ਕਿ ਸਰ ਮੈਂ ਇੱਕ ਫਾਰਮਰ ਹੈਗਾ, ਮੇਰਾ ਰੋਜ਼ ਪਸ਼ੂ ਪਾਲਣ ਨਾਲ ਇੱਕ ਮੇਰਾ ਵਾਹ ਪੈਂਦਾ ਹੈ, ਖੇਤਾਂ ਵਿੱਚ ਕੰਮ ਕਰਦਾ ਜਾਂ ਮੈਂ ਡੌਗ ਹਾਊਸ ਵਿੱਚ ਕੰਮ ਕਰਦਾ। ਤੁਹਾਨੂੰ ਇੱਕ ਆਪਣੀ ਹਿਸਟਰੀ ਦੇਣੀ ਹੈ ਕਿ ਮੈਂ ਕੱਚਾ ਦੁੱਧ ਦੀ ਮੈਂ ਪ੍ਰੈਕਟਿਸ ਕਰਨਾ, ਤੁਸੀਂ ਇੱਕ ਜਨਰਲ ਮੈਡੀਸਿਨ ਵੀ ਦੇਣਾ। ਫਿਰ ਡਾਕਟਰ ਨੂੰ ਇੱਕ ਆਈਡੀਆ ਹੁੰਦਾ ਕਿ ਮਾਈਟ ਬੀ ਜ਼ੂਨੋਟਿਕ ਡਿਜ਼ੀਜ਼। ਫਿਰ ਇਹਦਾ ਇੱਕ ਟੈਸਟ ਹੁੰਦਾ ਇਲਾਈਜ਼ਾ ਟੈਸਟ, ਜੋ ਕਿ ਸਿਰਫ ਏਮਸ ਬਠਿੰਡਾ ਵਿੱਚ ਅਵੇਲੇਬਲ ਹੈਗਾ। ਪਹਿਲਾਂ ਸਾਰੇ ਜਿਹੜੇ ਆਪਣੇ ਬਠਿੰਡਾ ਦੇ ਵਿਅਕਤੀ ਸੀਗੇ ਉਹਦਾ ਟੈਸਟ ਆਪਣਾ ਜਾਂਦਾ ਸੀ ਜਾਂ ਲੁਧਿਆਣਾ ਜਾਂ ਚੰਡੀਗੜ੍ਹ। ਹੁਣ ਆਪਣੇ ਏਮਸ ਬਠਿੰਡਾ ਵਿੱਚ ਏਮਸ ਬਠਿੰਡਾ ਹੀ ਟੈਸਟ ਕਰ ਰਿਹਾ ਜ਼ੂਨੋਟਿਕ, ਤਾਂ ਤੁਹਾਨੂੰ ਕਿੱਥੇ ਵੀ ਬਾਹਰ ਜਾਣ ਦੀ ਲੋੜ ਨਹੀਂ ਹੈ। ਇਹ ਟੈਸਟ ਫ੍ਰੀ ਆਫ ਕੋਸਟ ਏਮਸ ਬਠਿੰਡਾ ਰਨ ਕਰ ਰਿਹਾ ਤੇ ਇਹ ਲੈਪਟੋਸਪਾਇਰੋਸਿਸ ਬਰੂਸੈਲੋਸਿਸ ਦੇ ਫ੍ਰੀ ਆਫ ਕੋਸਟ ਟੈਸਟ ਹੈਗੇ ਨੇ, ਜੋ ਕਿ ਆਪਣੇ ਇੱਕ ਨੈਸ਼ਨਲ ਪ੍ਰੋਗਰਾਮ ਦੇ ਅੰਤਰਗਤ ਕੀਤਾ ਜਾ ਰਿਹਾ
1: ਜੀ। ਤੇ ਡਾਕਟਰ ਸਾਹਿਬ, ਜੇ ਹੁਣ ਆਪਾਂ ਗੱਲ ਕਰੀਏ ਪਸ਼ੂਆਂ ਤੋਂ ਹੋਣ ਵਾਲੀਆਂ ਮਨੁੱਖਾਂ ਨੂੰ ਬਿਮਾਰੀਆਂ ਦੀ, ਤਾਂ ਕੀ ਹਰੇਕ ਉਹ ਬਿਮਾਰੀ ਜੋ ਪਸ਼ੂਆਂ ਤੋਂ ਮਨੁੱਖਾਂ ਦੇ ਵਿੱਚ ਆ ਰਹੀ ਹੈ ਉਹਨੂੰ ਅਸੀਂ ਜ਼ੂਨੋਟਿਕ ਡਿਜ਼ੀਜ਼ ਕਹਿੰਦੇ ਹਾਂ? ਇਸ ਬਾਰੇ ਵੀ ਕਿਰਪਾ ਕਰਕੇ ਜ਼ਰੂਰ ਸਰੋਤਿਆਂ ਨੂੰ ਜਾਣਕਾਰੀ ਦਿਓ ਜੀ।
0: ਨਹੀਂ ਜੀ, ਹਰ ਇੱਕ ਬਿਮਾਰੀ ਜ਼ੂਨੋਟਿਕ ਬਿਮਾਰੀ ਨਹੀਂ ਹੁੰਦੀ। ਕੁਝ ਜਿਵੇਂ ਆਪਾਂ ਰੋਜ਼ ਦਾ ਪਸ਼ੂ ਪਾਲਣ ਜਾਂ ਜਦੋਂ ਆਪਾਂ ਪਸ਼ੂਆਂ ਨਾਲ ਵਾਹ ਪੈਂਦਾ ਜਾਂ ਆਪਣਾ ਡੋਗਸ ਨਾਲ ਵਾਹ ਪੈਂਦੇ, ਤੇ ਹਰ ਬਿਮਾਰੀ ਜ਼ੂਨੋਟਿਕ ਨਹੀਂ ਹੁੰਦੀ, ਪਰ ਜ਼ੂਨੋਟਿਕ ਹੋ ਸਕਦੀਆਂ ਨੇ
1: ਜੀ। ਡਾਕਟਰ ਸਾਹਿਬ, ਬਹੁਤ ਵਧੀਆ ਜਾਣਕਾਰੀ, ਇਸ ਜੋ ਨਵਾਂ ਜਿਹਾ ਕਨਸੈਪਟ ਹੈ ਸਾਡੇ ਸਰੋਤਿਆਂ ਦੇ ਲਈ ਵੀ ਜ਼ੂਨੋਟਿਕ ਬਿਮਾਰੀਆਂ, ਇਹਦੇ ਬਾਰੇ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰ ਰਹੇ ਹੋ। ਤੇ ਸਰੋਤਿਓ, ਤੁਹਾਨੂੰ ਜਾਣਕਾਰੀ ਦੇਣਾ ਚਾਹਾਂਗੇ ਕਿ ਅੱਜ ਸਾਡੇ ਨਾਲ ਸਟੂਡੀਓ ਵਿੱਚ ਮਾਹਿਰ ਮਹਿਮਾਨ ਡਾਕਟਰ ਗੁਰਸਿਮਰਨ ਜੀ ਪਹੁੰਚੇ ਹੋਏ ਨੇ ਜੋ ਕਿ ਕੰਸਲਟੈਂਟ ਨੇ ਵਨ ਹੈਲਥ ਪ੍ਰੋਗਰਾਮ ਦੇ, ਤੇ ਅੱਜ ਸਾਡਾ ਵਿਸ਼ਾ ਹੈ ਜ਼ੂਨੋਟਿਕ ਬਿਮਾਰੀਆਂ ਕੀ ਹੁੰਦੀਆਂ ਨੇ ਤੇ ਅਸੀਂ ਇਹਨਾਂ ਤੋਂ ਕਿਵੇਂ ਆਪਣਾ ਬਚਾਅ ਕਰ ਸਕਦੇ ਹਾਂ। ਤੇ ਡਾਕਟਰ ਸਾਹਿਬ, ਅਗਲਾ ਸਵਾਲ ਤੁਹਾਡੇ ਤੋਂ ਇਹ ਪੁੱਛਣਾ ਚਾਹਾਂਗੇ ਕਿ ਤੁਸੀਂ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਜੇ ਆਪਾਂ ਗੱਲ ਕਰੀਏ ਜਿਵੇਂ ਹੁਣ ਘਰਾਂ ਦੇ ਵਿੱਚ ਲੋਕ ਜਦੋਂ ਪਸ਼ੂ ਰੱਖਦੇ ਨੇ, ਵੈਸੇ ਤਾਂ ਹੁਣ ਇਹ ਪ੍ਰਚਲਨ ਬਹੁਤ ਘਟਦਾ ਜਾ ਰਿਹਾ, ਲੋਕ ਪਸ਼ੂ ਨਹੀਂ ਰੱਖ ਰਹੇ, ਜਿਹਦੇ ਘਰਾਂ ਦੇ ਵਿੱਚ ਪਸ਼ੂ ਰੱਖੇ ਹੋਏ ਨੇ ਉਹਨਾਂ ਨੂੰ ਕਿਸ ਤਰ੍ਹਾਂ ਆਪਣੇ ਪਸ਼ੂਆਂ ਦੀ ਦੇਖਭਾਲ ਕਰਨੀ ਚਾਹੀਦੀ ਹੈ ਤਾਂ ਕਿ ਆਪਣਾ ਵੀ ਉਹ ਬਚਾਅ ਕਰ ਸਕਣ ਤੇ ਆਪਣੇ ਪਸ਼ੂਆਂ ਦਾ ਵੀ ਬਚਾਅ ਕਰ ਸਕਣ, ਕਿ ਪਹਿਲਾਂ ਪਸ਼ੂਆਂ ਨੂੰ ਉਹ ਬਿਮਾਰੀ ਨਾ ਹੋਵੇ ਤੇ ਫਿਰ ਉਸ ਤੋਂ ਬਾਅਦ ਮਨੁੱਖਾਂ ਦੇ ਵਿੱਚ ਉਹ ਪਸ਼ੂਆਂ ਰਾਹੀਂ ਫੈਲਣ ਵਾਲੀ ਬਿਮਾਰੀ ਹੈ ਜਿਹੜੀ ਨਾ ਹੋਵੇ? ਕੀ ਸਾਵਧਾਨੀਆਂ ਸਾਨੂੰ ਵਰਤਣੀਆਂ ਚਾਹੀਦੀਆਂ ਨੇ ਜੀ?
0: ਮੈਂ ਕਹਿਣਾ ਚਾਹੂੰਗੀ ਕਿ ਆ ਜਿਹੜਾ ਮੇਰਾ ਅੱਜ ਦਾ ਵਿਸ਼ਾ ਹੈ ਉਹ ਕਿਸੇ ਨੂੰ ਪੈਨਿਕ ਜਾਂ ਘਬਰਾਉਣ ਦੀ ਲੋੜ ਨਹੀਂ ਹੈ। ਤੁਸੀਂ ਸਗੋਂ ਪਸ਼ੂ ਪਾਲਣ ਕਰੋ, ਇਹ ਆਪਣੀ ਰੋਜ਼ੀ ਰੋਟੀ ਹੈ ਤੇ ਆਪਣੇ ਪੰਜਾਬ ਦਾ ਇੱਕ ਪ੍ਰਾਊਡ

0: ਉਹਨਾਂ ਨੂੰ ਲੱਗ ਰਿਹਾ ਕਿ ਬਿਮਾਰ ਹੈ, ਪ੍ਰੈਗਨੈਂਟ ਹੁੰਦਾ ਹੈ ਜਾਨਵਰ, ਤੇ ਉਹਦਾ ਬੇਬੀ ਜਦੋਂ ਆਪਣਾ ਬਾਹਰ ਆਉਂਦਾ ਹੈ, ਤੇ ਤੁਸੀਂ ਉਹ ਹੱਥ ਲਾਉਂਦੇ ਹੋ ਬਿਨਾਂ ਗਲਵਸ ਤੋਂ, ਉਹ ਨਹੀਂ ਕਰਨਾ। ਗਲਵਸ ਪਾਓ, ਹਾਈਜੀਨ ਰੱਖੋ, ਵੈਕਸੀਨੇਸ਼ਨ ਪੂਰੀ ਰੱਖੋ, ਟੀਕਾਕਰਨ ਐਨੀਮਲਸ ਦਾ ਪੂਰਾ ਕਰਾਓ, ਚਾਹੇ ਗਾਂ ਹੈ, ਚਾਹੇ ਮੱਝ ਹੈ, ਚਾਹੇ ਡੋਗਸ ਹੈ। ਇੱਦਾਂ ਆਪਾਂ ਕਹਿੰਦੇ ਹਾਂ, ਪਰ ਜਦੋਂ ਬੈਕਟੀਰੀਆ ਵਾਇਰਸ ਐਕਟਿਵ ਹੋ ਜਾਂਦਾ, ਤੁਹਾਨੂੰ ਨਹੀਂ ਪਤਾ ਲੱਗਦਾ ਕਿ ਕਿੱਦਾਂ ਇਹ ਫੈਲਦਾ
1: ਜੀ।
0: ਤੇ ਤੁਸੀਂ ਬਸ ਇੱਕ ਮੇਨ ਤੁਹਾਨੂੰ ਮੈਂ ਕਹੂੰਗੀ, ਹਾਈਜੀਨ। ਜਿਵੇਂ ਮੈਂ ਤੁਹਾਨੂੰ ਇੱਕ ਮੋਟਾ ਮੋਟਾ ਐਗਜ਼ਾਮਪਲ ਦੇਣੀ ਹੈ ਕੋਵਿਡ-19 ਦਾ। ਕੋਵਿਡ-19 ਆਇਆ ਸੀ ਤੇ ਉਹਦਾ ਸਰਲ ਅਰਥ ਕੀ ਸੀ? ਹਾਈਜੀਨ, ਹੈਂਡ ਵਾਸ਼ਿੰਗ ਕਰਨੀ, ਹਰ ਚੀਜ਼ ਧੋ ਕੇ ਖਾਓ, ਹਰ ਚੀਜ਼ ਹੀ ਖਾਓ ਸੀਗਾ। ਤਾਂ ਉਹ ਵੀ ਜ਼ੂਨੋਟਿਕ ਡਿਜ਼ੀਜ਼, ਪਰ ਉਹਦਾ ਸਿਰਫ ਇੱਕ ਹੀ ਸਰਲ ਆਧਾਰ ਸੀਗਾ ਕਿ ਇੱਕ ਤਾਂ ਤੁਸੀਂ ਹੈਂਡ ਹਾਈਜੀਨ ਪੂਰੀ ਕਰਨੀ ਹੈ। ਜ਼ੂਨੋਟਿਕ ਡਿਜ਼ੀਜ਼ ਦਾ ਇੱਕ ਮੇਨ ਕੰਪੋਨੈਂਟ ਹੈਗਾ, ਇੱਕ ਹੀ ਮੇਨ ਆਨਸਰ ਹੈ, ਹਾਈਜੀਨ। ਆਪਣਾ ਐਨੀਮਲ ਨੂੰ ਹਾਈਜੀਨ ਰੱਖੋ, ਉਹਦੀ ਪਲੇਸ ਹਾਈਜੀਨ ਰੱਖੋ, ਆਪਣੇ ਹੈਂਡਸ ਹਾਈਜੀਨ ਰੱਖੋ
1: ਜੀ। ਯਾਨੀ ਕਿ ਡਾਕਟਰ ਸਾਹਿਬ, ਜੇਕਰ ਕਿਸੇ ਦੇ ਘਰ ਦੇ ਵਿੱਚ ਇਸ ਤਰ੍ਹਾਂ ਦੇ ਪਸ਼ੂ ਰੱਖੇ ਹੋਏ ਨੇ, ਤਾਂ ਉਹਨਾਂ ਨੂੰ ਪੂਰਾ ਧਿਆਨ ਰੱਖਣਾ ਚਾਹੀਦਾ ਵੀ ਜਦੋਂ ਉਹ ਪਸ਼ੂਆਂ ਦੇ ਪਾਸੇ ਕੰਮ ਕਰ ਰਹੇ ਨੇ, ਤਾਂ ਉੱਥੇ ਉਹਨਾਂ ਪਸ਼ੂਆਂ ਤੱਕ ਜਾਣ ਤੋਂ ਪਹਿਲਾਂ ਵੀ ਆਪਣੇ ਹੱਥ ਧੋਣ। ਉਸ ਤੋਂ ਬਾਅਦ ਜਦੋਂ ਪਸ਼ੂਆਂ ਦਾ ਕੰਮ ਉਹਨਾਂ ਨੇ ਕਰ ਲਿਆ, ਚਾਹੇ ਉਹਨਾਂ ਦਾ ਚਾਰਾ ਸੰਨੀ ਰਲਾਉਣ ਦਾ ਕੰਮ ਹੋਵੇ, ਚਾਹੇ ਗੋਹਾ ਚੱਕਣ ਦਾ ਕੰਮ ਹੋਵੇ, ਚਾਹੇ ਉਹਨਾਂ ਦੀ ਸਾਫ਼ ਸਫਾਈ ਨਵਾਉਣਾ ਧਵਾਉਣਾ ਹੋਵੇ, ਜਾਂ ਫਿਰ ਦੁੱਧ ਕੱਢਣ ਤੋਂ ਪਹਿਲਾਂ, ਜਾਂ ਦੁੱਧ ਜਦੋਂ ਉਹਨਾਂ ਨੇ ਆਪਦਾ ਸੰਭਾਲਣ ਜਾਣਾ, ਉਸ ਤੋਂ ਪਹਿਲਾਂ ਉਹ ਆਪਣੇ ਬਰਤਨਾਂ ਦੀ ਵੀ ਸਫਾਈ ਰੱਖਣ ਤੇ ਆਪਣੇ ਹੱਥਾਂ ਦੀ ਵੀ ਸਫਾਈ ਰੱਖਣ, ਤਾਂ ਕਿ ਪਸ਼ੂ ਵੀ ਬਿਮਾਰ ਨਾ ਹੋਵੇ ਤੇ ਉਹ ਜੋ ਵਿਅਕਤੀ ਉਹਨਾਂ ਦੀ ਸਾਂਭ ਸੰਭਾਲ ਕਰ ਰਿਹਾ ਉਹ ਵੀ ਬਿਮਾਰ ਨਾ ਹੋਵੇ ਜੀ। ਬਿਲਕੁਲ, ਜਦੋਂ ਕਈ ਵਾਰ ਇਹ ਹੁੰਦਾ ਕਿ ਵਾਇਰਸ ਜਾਂ ਬੈਕਟੀਰੀਆ ਸਾਡੇ ਸਰੀਰ ਦੇ ਵਿੱਚ ਦਾਖਲ ਹੋ ਜਾਂਦਾ, ਪਰ ਗੱਲ ਇਹ ਹੁੰਦੀ ਹੈ ਕਿ ਸਰੀਰ ਹੈ ਉਹ ਲੜ ਰਿਹਾ ਹੁੰਦਾ ਬਿਮਾਰੀਆਂ ਦੇ ਪ੍ਰਤੀ, ਤਾਂ ਉਹਨਾਂ ਚਿਰ ਉਹ ਕੁਛ ਨਹੀਂ ਕਹਿੰਦਾ, ਪਰ ਜਦੋਂ ਸਾਡੀ ਇਮਿਊਨਿਟੀ ਲੋਅ ਹੁੰਦੀ ਹੈ ਤਾਂ ਉਸ ਸਮੇਂ ਬਿਮਾਰੀ ਹੈ ਜਾ ਕੇ ਬਣਾ ਸਕਦਾ ਹੈ। ਸੋ ਮੇਰਾ ਖਿਆਲ ਹੈ ਵੀ ਸਰੋਤੇ ਸਮਝ ਗਏ ਹੋਣਗੇ ਵੀ ਕੱਚਾ ਦੁੱਧ ਅੱਜ ਤੋਂ ਬਾਅਦ ਸਾਰੇ ਜਣੇ ਪੀਣਾ ਡਾਕਟਰ ਸਾਹਿਬ ਦੀ ਸਲਾਹ ਦੇ ਅਨੁਸਾਰ ਤੁਸੀਂ ਬੰਦ ਕਰ ਦਿਓਗੇ, ਜੇਕਰ ਦੁੱਧ ਨੂੰ ਪੀਣਾ ਤਾਂ ਉਬਾਲ ਕੇ ਹੀ ਪੀਓ। ਤੇ ਅੱਜ ਸਾਡੇ ਨਾਲ ਸਟੂਡੀਓ ਵਿੱਚ ਮਾਹਿਰ ਮਹਿਮਾਨ ਡਾਕਟਰ ਗੁਰਸਿਮਰਨ ਕੌਰ ਕੋਚਰ ਜੀ ਪਹੁੰਚੇ ਹੋਏ ਨੇ, ਜੋ ਕਿ ਕੰਸਲਟੈਂਟ ਨੇ ਵਨ ਹੈਲਥ ਦੇ ਔਰ ਏਮਜ਼ ਹਸਪਤਾਲ ਬਠਿੰਡਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਡਾਕਟਰ ਸਾਹਿਬ ਨੇ ਸਾਨੂੰ ਜਾਣਕਾਰੀ ਦਿੱਤੀ ਵੀ ਕਿਹੜੀਆਂ ਕਿਹੜੀਆਂ ਜ਼ੂਨੋਟਿਕ ਬਿਮਾਰੀਆਂ ਹੁੰਦੀਆਂ, ਜੋ ਉਹ ਬਿਮਾਰੀਆਂ ਜੋ ਪਸ਼ੂਆਂ ਦੇ ਰਾਹੀਂ ਮਨੁੱਖਾਂ ਦੇ ਵਿੱਚ ਹੋ ਸਕਦੀਆਂ ਨੇ। ਸੋ ਹੁਣ ਅਸੀਂ ਇੱਕ ਇੱਕ ਕਰਕੇ ਬਿਮਾਰੀਆਂ ਬਾਰੇ ਡਾਕਟਰ ਸਾਹਿਬ ਤੋਂ ਜਾਣਕਾਰੀ ਹਾਸਲ ਕਰਨਾ ਚਾਹਾਂਗੇ। ਡਾਕਟਰ ਸਾਹਿਬ, ਤੁਸੀਂ ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿਓ ਜੀ, ਤੁਸੀਂ ਨਾਮ ਲਿਆ ਸੀ ਇੱਕ ਬਿਮਾਰੀ ਦਾ, ਬਰੂਸੈਲੋਸਿਸ।
0: ਹਾਂਜੀ,
1: ਤੋਂ ਇਸ ਬਿਮਾਰੀ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ ਵੀ ਇਹ ਬਿਮਾਰੀ ਕੀ ਹੁੰਦੀ ਹੈ ਜੀ, ਤੇ ਕੀ ਚਿੰਨ੍ਹ ਤੇ ਲੱਛਣ ਹੁੰਦੇ ਆ ਜੇਕਰ ਕਿਸੇ ਨੂੰ ਇਹ ਬਿਮਾਰੀ ਹੋ ਜਾਵੇ ਤਾਂ।
0: ਸਭ ਤੋਂ ਪਹਿਲਾਂ ਮੈਂ ਗੱਲ ਕਰੂੰਗੀ, ਮੈਂ ਜਿਵੇਂ ਕਿ ਦੱਸਿਆ ਸੀ, ਬਰੂਸੈਲੋਸਿਸ ਇੱਕ ਬੈਕਟੀਰੀਅਲ ਜ਼ੂਨੋਟਿਕ ਡਿਜ਼ੀਜ਼ ਹੈਗੀ ਹੈ, ਜਿਹਦਾ ਛੋਟਾ ਬੈਕਟੀਰੀਆ ਜਿਹਦਾ ਨਾਮ ਆਪਾਂ ਕਹਾਂਗੇ ਬਰੂਸੈਲਾ। ਤੇ ਆਪਾਂ ਡਿਟੇਲ ਵਿੱਚ ਗੱਲ ਕਰੀਏ ਤੇ ਬਰੂਸੈਲਾ ਦਾ ਆਪਾਂ ਇਹ ਗਾਂ, ਮੱਝਾਂ, ਗੋਟਸ, ਸ਼ੀਪਸ ਵਿੱਚ ਪਾਇਆ ਜਾਂਦਾ, ਜੋ ਵੀ ਲੈਕਟੇਟਿੰਗ ਐਨੀਮਲ ਹੁੰਦਾ, ਜੋ ਵੀ ਦੁੱਧ ਦਿੰਦਾ। ਤੇ ਜਦੋਂ ਆਪਾਂ ਵੈਟਨਰੀ ਐਸਪੈਕਟ ਨਾਲ ਗੱਲ ਕਰੀਏ, ਤੇ ਜਦੋਂ ਗਾਂ ਮੱਝ ਪ੍ਰੈਗਨੈਂਟ ਹੁੰਦੀਆਂ ਨੇ, ਤੇ 6 to 7 ਮੰਥ ਵਿੱਚ ਨਾ ਉਹ ਆਪਣੇ ਆਪ ਬੱਚਾ ਅਬੋਰਟ ਕਰ ਦਿੰਦੀਆਂ ਨੇ। ਸਭ ਤੋਂ ਪਹਿਲਾਂ ਵੈਟਨਰੀ ਗਾਂ ਮੱਝਾਂ ਵਿੱਚ ਸਭ ਤੋਂ ਪਹਿਲਾਂ ਇਹ ਲੱਛਣ ਪਾਏ ਜਾਂਦੇ। ਜ਼ਰੂਰੀ ਨਹੀਂ ਉਹ ਬਰੂਸੈਲਾ ਹੋਏ, ਬਟ ਆਪਾਂ ਜਿਵੇਂ ਆਪਾਂ ਕਹਿੰਦੇ ਹਾਂ ਕਿ ਮੈਡੀਕਲ ਟਰਮ ਵਿੱਚ ਕੁਛ ਵੀ ਆਪਾਂ ਪਹਿਲੇ ਵਾਰੀ ਚ ਕੁਛ ਵੀ ਕਨਫਰਮੇਟਰੀ ਨਹੀਂ ਦਿੰਦੇ ਅੰਟਿਲ ਐਂਡ ਅਨਲੈਸ ਜਦੋਂ ਇਹ ਕਨਫਰਮ ਨਾ ਹੋ ਜਾਏ। 6 to 7 ਮੰਥ ਵਿੱਚ ਉਹ ਬੱਚਾ ਆਪਣੇ ਆਪ ਅਬੋਰਟ ਕਰ ਦਿੰਦੀ ਹੈ। ਗਾਂ ਮੱਝ ਹਿਊਮਨ ਵਿੱਚ ਕਿਵੇਂ ਆਉਂਦੀਆਂ ਨੇ ਜਾਂ ਅਬੋਰਟ ਕਰ ਦਿੰਦੇ, ਜਦੋਂ ਆਪਾਂ ਵੈਟਨਰੀਅਨਸ ਆਉਂਦੇ ਨੇ, ਆਪਾਂ ਇਮੋਸ਼ਨਲ ਹੋ ਕੇ ਆਪਾਂ ਮਤਲਬ ਆਪਾਂ ਹੈਲਪ ਕਰਨੇ ਆ, ਤੇ ਆਪਾਂ ਬਿਨਾਂ ਗਲਵਸ ਤੋਂ ਰਾਹੀਂ ਹੈਲਪ ਕਰਨੇ ਆ। ਜਿੱਥੇ ਵੀ ਜ਼ਖਮ ਹੁੰਦਾ ਹੈ, ਉਹ ਬਲੱਡ ਰਾਹੀਂ ਉਹ ਬੈਕਟੀਰੀਆ ਆਪਣੇ ਅੰਦਰ ਐਂਟਰ ਕਰ ਜਾਂਦਾ। ਤੇ ਸਭ ਤੋਂ ਪਹਿਲਾਂ ਇਹਦੇ ਲੱਛਣ ਕਿਉਂਕਿ ਕੱਚਾ ਦੁੱਧ ਪੀਣ ਨਾਲ ਜੋ ਗਾਂ ਮੱਝ ਜੋ ਬਰੂਸੈਲਾ ਹੁੰਦਾ, ਜੋ ਬੈਕਟੀਰੀਆ ਹੁੰਦਾ, ਜਦੋਂ ਆਪਾਂ ਉਹ ਕੱਚਾ ਦੁੱਧ ਆਪਾਂ ਪੀ ਲੈਂਦੇ ਆ, ਉਹਦਾ ਸਾਈਨ ਐਂਡ ਸਿਮਟਮਸ ਆਪਣਾ ਬੈਕਟੀਰੀਆ ਆਪਣੇ ਬੋਡੀ ਚ ਐਂਟਰ ਕਰਦਾ, ਤੇ ਤੁਹਾਨੂੰ ਸਭ ਤੋਂ ਪਹਿਲਾਂ ਲੱਗੇਗਾ ਕਿ ਇੱਕ ਹਫ਼ਤਾ ਕੰਟੀਨਿਊਸ ਤੁਹਾਨੂੰ ਫੀਵਰ ਤੇ ਸਵੈਟਿੰਗ ਹੋਏਗਾ, ਪਸੀਨਾ ਆਏਗਾ, ਭੁੱਖ ਮਾਰ ਜਾਏਗੀ, ਥਕਾਵਟ ਹੋਏਗੀ, ਤੇ ਆਪਣੇ ਹੱਥਾਂ ਪੈਰਾਂ ਦੇ ਜੋੜਿਆਂ ਵਿੱਚ ਆਪਣਾ ਦਰਦ ਸ਼ੁਰੂ ਹੋ ਜਾਏਗੀ। ਤੇ ਇਹਦਾ ਹੈਗਾ ਤੇ ਸਿਰਫ ਨੋਰਮਲ ਜਿਹੜੇ ਆਮ ਤੌਰ ਤੇ ਜਿਹੜੇ ਸਾਰੇ ਲੱਛਣ ਹੁੰਦੇ ਨੇ
1: ਜੀ,
0: ਬਟ ਤੁਸੀਂ ਜਦੋਂ ਡਾਕਟਰ ਕੋਲ ਜਾਓਗੇ, ਤੁਸੀਂ ਸਿਰਫ ਆਹੀ ਦੱਸਣਾ ਹੈਗਾ ਕਿ ਸਰ ਮੇਰੇ ਘਰ ਪਸ਼ੂ ਪਾਲਣ ਹੈਗਾ ਤੇ ਮੈਂ ਕੱਚਾ ਦੁੱਧ ਪੀਤਾ ਸੀ, ਤੁਹਾਨੂੰ ਆਪਣੀ ਹਿਸਟਰੀ ਦੇਣੀ ਹੈ। ਮਾਈਟ ਬੀ, ਇਟ ਕੈਨ ਬੀ ਜ਼ੂਨੋਟਿਕ ਡਿਜ਼ੀਜ਼, ਇਟ ਕੈਨ ਨਾਟ ਬੀ ਜ਼ੂਨੋਟਿਕ ਡਿਜ਼ੀਜ਼। ਇਹ ਸਿਰਫ ਕਨਫਰਮੇਟਿਡ ਟੈਸਟ ਤਾਂ ਹੀ ਮਤਲਬ ਕਨਫਰਮੇਟਿਡ ਟੈਸਟ ਹੋ ਸਕਦਾ ਹੈ ਥਰੂ ਟੈਸਟਿੰਗ, ਐਲਾਈਜ਼ਾ ਟੈਸਟਿੰਗ ਦੇ ਥਰੂ ਹੀ ਤੁਹਾਨੂੰ ਪਤਾ ਲੱਗ ਸਕਦਾ। ਬਟ ਤੁਹਾਨੂੰ ਮੈਂ ਆਮ ਤੌਰ ਤੇ ਸਟਾਰਟਿੰਗ ਤੇ ਲੱਛਣ ਦੱਸ ਰਹੀ ਹਾਂ ਕਿ ਤੁਹਾਨੂੰ ਫੀਵਰ ਹੋਏਗਾ, ਨਾਲ ਪਸੀਨਾ ਹੋਏਗਾ, ਭੁੱਖ ਮਰ ਜਾਏਗੀ, ਜੋੜਿਆਂ ਵਿੱਚ ਦਰਦ ਹੋਏਗੀ, ਹੱਥਾਂ ਪੈਰਾਂ ਵਿੱਚ ਦਰਦ ਹੋਏਗੀ, ਤੇ ਵੀਕਨੈਸ, ਬਹੁਤ ਜ਼ਿਆਦਾ ਵੀਕਨੈਸ ਹੋਏਗੀ
1: ਜੀ।
0: ਮੈਂ ਜਿਵੇਂ ਕਿ ਪਹਿਲਾਂ ਬਰੂਸੈਲੋਸਿਸ ਦੱਸਿਆ, ਆਮ ਤੌਰ ਤੇ ਸਾਰੇ ਪਸ਼ੂ ਪਾਲਣ ਨੂੰ ਪਤਾ ਹੋਏਗਾ ਬਰੂਸੈਲੋਸਿਸ ਕੀ ਹੁੰਦਾ। ਆਹ ਬਿਮਾਰੀ ਗਾਂ ਮੱਝਾਂ ਵਿੱਚ ਵੀ ਹੁੰਦੀਆਂ ਨੇ ਤੇ ਉਹਦਾ ਬੈਕਟੀਰੀਆ ਆਪਣੇ ਅੰਦਰ ਐਂਟਰ ਕਰਦਾ ਤੇ ਉਹ ਇਹ ਬਿਮਾਰੀ ਸਾਨੂੰ ਵੀ ਹੁੰਦੀਆਂ ਨੇ ਤੇ ਇਹਦੇ ਬੈਕਟੀਰੀਆ ਐਕਟਿਵ ਹੁੰਦਾ। ਤੇ ਸਟਾਰਟਿੰਗ ਦੇ ਲੱਛਣ ਮੈਂ ਤੁਹਾਨੂੰ ਫਿਰ ਦੱਸਿਆ ਕਿ ਇੱਕ ਫੀਵਰ, ਸਭ ਬੁਖਾਰ ਹੋਊਗਾ, ਉਹਦੇ ਨਾਲ ਪਸੀਨਾ ਹੋਏਗਾ, ਜੋੜਿਆਂ ਵਿੱਚ ਨਾਲ ਦਰਦ ਹੋਏਗੀ, ਵੀਕਨੈਸ ਬਹੁਤ ਜ਼ਿਆਦਾ ਹੋਏਗੀ, ਭੁੱਖ ਮਰ ਜਾਏਗੀ। ਆ ਚਾਰ ਲੱਛਣ ਨੇ, ਚਾਰ ਲੱਛਣ ਤੁਹਾਨੂੰ ਦਿਖ ਰਹੇ ਨੇ ਜੇ ਹਫ਼ਤਾ ਬਾਰ ਵੀ ਹੋ ਰਿਹਾ ਤੇ ਆਮ ਐਂਟੀਬਾਇਓਟਿਕ ਨਾਲ ਤੁਹਾਨੂੰ ਕੋਈ ਅਸਰ ਇਹਦੇ ਨਾਲ ਨਹੀਂ ਪਏਗਾ। ਇਹਦਾ ਇੱਕ ਅੱਡ ਤੋਂ

0: ਮਨੁੱਖਾਂ ਦੇ ਵਿੱਚ, ਯਾਨੀ ਜ਼ੂਨੋਟਿਕ ਬਿਮਾਰੀ ਹੈ ਕਿਤੇ ਉਹ ਨਾ ਹੋਵੇ, ਮੈਨੂੰ ਸ਼ੱਕ ਹੈ, ਤਾਂ ਮੈਂ ਜਾ ਕੇ ਕਿੱਥੇ ਮਿਲਾਂ? ਮਤਲਬ ਏਮਜ਼ ਹਸਪਤਾਲ ਬਠਿੰਡਾ ਚ ਸਭ ਤੋਂ ਪਹਿਲਾਂ ਮੈਂ ਕਿੱਥੇ ਜਾਣਾ?
1: ਤੁਸੀਂ ਜਨਰਲ ਮੈਡੀਸਨ ਡਿਪਾਰਟਮੈਂਟ ਵਿੱਚ ਜਾਣਾ, ਤੁਸੀਂ ਆਪਣੀ ਹਿਸਟਰੀ ਦੇਣੀ ਹੈਗੀ ਹੈ, ਤੇ ਉਸ ਤੋਂ ਬਾਅਦ ਤੁਹਾਡੀ ਅਟੈਸਟਿੰਗ, ਤੁਸੀਂ ਕਹਿ ਸਕਦੇ ਹੋ ਕਿ ਮੈਨੂੰ ਜ਼ੂਨੋਟਿਕ ਬਿਮਾਰੀ ਹੈਗੀ ਹੈ, ਤੇ ਸਾਨੂੰ ਉੱਥੇ ਵੀ ਤੁਸੀਂ ਕੰਸਲਟ ਕਰ ਸਕਦੇ ਹੋ, ਇੱਕ ਸਾਡੀ ਇੱਕ ਹੈਲਪਲਾਈਨ ਹੈ ਜ਼ੂਨੋਟਿਕ ਹੈਲਪਲਾਈਨ ਜਿਹਦਾ ਨਿਵਾਰਨ ਨਾਮ ਹੈਗਾ
0: ਜੀ,
1: ਤੇ ਤੁਸੀਂ ਉਸ ਤੇ ਕਾਲ ਕਰਕੇ ਵੀ ਆਪਣਾ ਕੰਸਲਟੇਸ਼ਨ ਤੇ ਆਪਣਾ ਐਡ ਦੂਰ ਕਰ ਸਕਦੇ ਹੋ, ਤੇ ਇਹਦਾ ਨੰਬਰ ਹੈਗਾ 0164-286-7957
0: ਜੀ, ਜੋ ਨੰਬਰ ਜੀ ਜੀ ਸਰੋਤਿਆਂ ਨੂੰ ਮੈਂ ਨੰਬਰ ਇੱਕ ਵਾਰ ਪੰਜਾਬੀ ਚ ਦੱਸਣਾ ਚਾਹਾਂਗੀ ਡਾਕਟਰ ਸਾਹਿਬ, 0164-286-9557 ਨਿਵਾਰਨ ਕਰਕੇ ਜੋ ਸੇਵਾ ਕਹਿ ਲਈਏ ਹੈਲਪਲਾਈਨ ਹੈ, ਉਹਦੇ ਵਿੱਚ ਸਰੋਤਿਓ ਤੁਸੀਂ 0164-286-9557 ਨੰਬਰ ਤੇ ਘਰ ਬੈਠੇ ਵੀ ਜਾਣਕਾਰੀ ਹਾਸਲ ਕਰ ਸਕਦੇ ਹੋ। ਤੇ ਡਾਕਟਰ ਸਾਹਿਬ ਦੇ ਦੱਸਣ ਮੁਤਾਬਕ ਕੁਝ ਕੁ ਦਿਨਾਂ ਤਾਂ ਇੱਕ ਹੋਰ ਬਿਮਾਰੀ ਤੁਸੀਂ ਗੱਲ ਕਰ ਰਹੇ ਸੀ, ਸਕ੍ਰਬ ਟਾਈਫਸ ਨਾਮ ਦੀ ਬਿਮਾਰੀ, ਇਸ ਬਾਰੇ ਵੀ ਕਿਰਪਾ ਕਰਕੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਇਹ ਬਿਮਾਰੀ ਕੀ ਹੁੰਦੀ ਹੈ ਤੇ ਇਹਦੇ ਚਿੰਨ ਲੱਛਣ ਕਿਹੜੇ ਕਿਹੜੇ ਹੁੰਦੇ ਨੇ ਜੀ।
1: ਸਕ੍ਰਬ ਟਾਈਫਸ ਸੁਣਨ ਤਾਂ ਥੋੜਾ ਔਖਾ ਨਾਮ ਲੱਗ ਰਿਹਾ, ਪਰ ਆਮ ਤੌਰ ਤੇ ਸਾਰਿਆਂ ਦੀ ਪ੍ਰੈਕਟਿਸ ਹੈਗੀ। ਹੁਣ ਮੈਂ ਤੁਹਾਡੇ ਤੋਂ ਖੁਸ਼ਪ੍ਰੀਤ ਜੀ ਮੈਂ ਪੁੱਛਣਾ ਚਾਹੂੰਗੀ, ਤੁਹਾਨੂੰ ਤੁਸੀਂ ਸੁਣਿਆ ਕਿ ਤੁਸੀਂ ਜਿਵੇਂ ਆਪਾਂ ਸ਼ਾਮੀ ਹੁਣ ਠੰਡਾ ਠੰਡਾ ਮਤਲਬ ਆਪਾਂ ਜਾਣੇ ਠੰਡਾ ਸ਼ਾਮ ਹੋ ਗਈ ਹੈ ਤੇ ਲੱਗ ਰਿਹਾ ਕਿ ਚਲੋ ਨੰਗੇ ਪੈਰ ਆਪਾਂ ਘਾਹ ਤੇ ਤੁਰਨੇ ਆ, ਅੱਖਾਂ ਤੇਜ਼ ਹੋਣਗੀਆਂ, ਤੁਸੀਂ ਸੁਣਿਆ?
0: ਜੀ ਜੀ ਬਿਲਕੁਲ, ਅਕਸਰ ਕਿਹਾ ਜਾਂਦਾ ਕਿ ਸਵੇਰੇ ਤੁਰੋ, ਘਾਹ ਦੇ ਉੱਤੇ ਨੰਗੇ ਪੈਰੋਂ ਤਰੇਲ ਲੱਗੀ ਹੁੰਦੀ ਹੈ ਤਾਂ ਉਹਦੇ ਕਰਕੇ ਫਿਰ ਤੁਹਾਡੇ ਜੋ ਖੂਨ ਦੇ ਵਿੱਚ ਸੰਚਾਰ ਜਿਹੜਾ ਤੇਜ਼ ਹੁੰਦਾ ਤੇ ਉਸ ਤੋਂ ਬਾਅਦ ਤੁਹਾਡੀ ਨਿਗਾਹ ਤੇਜ਼ ਹੋ ਜਾਂਦੀ ਹੈ।
1: ਨਿਗਾਹ ਤਾਂ ਤੇਜ਼ ਹੁੰਦੀ ਨਹੀਂ ਹੁੰਦੀ, ਬਟ ਜਿਹੜਾ ਸਕ੍ਰਬ ਟਾਈਫਸ ਦਾ ਕੀੜਾ ਹੈ ਉਹ ਪੈਰਾਂ ਵਿੱਚ ਲੜ ਜਾਂਦਾ ਤੇ ਕਾਲਾ, ਉਹਨੂੰ ਆਪਾਂ ਕਹਿੰਦੇ ਸ਼ਿਗਰ, ਸ਼ਿਗਰ ਜਿਹੜਾ ਕੀੜਾ ਉਹ ਲੜ ਜਾਂਦਾ ਤੇ ਬਲੈਕ ਕਾਲਾ ਧੱਬਾ ਐਸਚਰ ਉਹਨੂੰ ਕਹਿੰਦੇ ਆ, ਤੇ ਉਹ ਪੂਰਾ ਬਲੈਕ ਧੱਬਾ ਬਣ ਜਾਂਦਾ, ਉਹਦੇ ਨਾਲ ਤੁਹਾਨੂੰ ਆਹੀ ਫੀਵਰ, ਬੁਖਾਰ ਹੋਏਗਾ, ਸਵੈਟਿੰਗ ਹੋਏਗੀ, ਤੇ ਸਭ ਤੋਂ ਵੱਡੀ ਨਿਸ਼ਾਨੀ ਹੈ ਜੇ ਉਸ ਕੀੜੇ ਨੇ ਲੜਿਆ ਹੈ ਤੇ ਉਹਦਾ ਕਾਲਾ ਧੱਬਾ ਉਹ ਜਲਦੀ ਤੋਂ ਜਾਂਦਾ ਨਹੀਂ ਹੈ, ਹੈਗਾ ਤਾਂ ਸਿਰਫ ਸਮਾਲ, ਪਰ ਸਿਰਫ ਇੱਕ ਕੀੜੇ ਨੇ ਤੁਹਾਡਾ ਤਾਂ ਕੰਮ ਕਰਤਾ, ਤੇ ਇਹਦਾ ਸਕ੍ਰਬ ਟਾਈਫਸ ਹੈ, ਤਾਂ ਹੀ ਕੀ ਕਹਿੰਦੇ ਕਿ ਵਹਿਮਾ ਭਰਮਾ ਚ ਨਾ ਪਾਓ। ਮੈਂ ਇਹਨੂੰ ਗਲਤ ਨਹੀਂ ਕਹਿੰਦੀ ਕਿ ਘਾਹ ਨੂੰ ਗਰਮ, ਪਰ ਤੁਸੀਂ ਸਾਵਧਾਨੀ ਨਾਲ ਤੁਰੋ, ਜੇ ਤੁਹਾਨੂੰ ਲੱਗ ਰਿਹਾ ਕਿ ਉੱਥੇ ਕਿੱਚੜ ਹੈਗਾ ਜਾਂ ਤੁਹਾਨੂੰ ਲੱਗ ਰਿਹਾ ਕਿ ਕੀੜੇ ਮਕੌੜੇ ਹੈਗੇ ਨੇ, ਤੁਸੀਂ ਉੱਥੇ ਨਾ ਤੁਰੋ
0: ਜੀ। ਤੇ ਡਾਕਟਰ ਸਾਹਿਬ ਹੁਣ ਆਪਾਂ ਗੱਲ ਕਰਦੇ ਹਾਂ ਜੀ ਇਸ ਬਿਮਾਰੀ ਦੇ ਇਲਾਜ ਦੀ, ਤਾਂ ਤੁਸੀਂ ਕਿਰਪਾ ਕਰਕੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਸਕ੍ਰਬ ਟਾਈਫਸ ਦੇ ਲਈ ਟੈਸਟ ਕਿਹੜਾ ਹੁੰਦਾ ਤੇ ਇਲਾਜ ਕਿਵੇਂ ਕਰਵਾ ਸਕਦੇ ਹਾਂ?
1: ਸੇਮ ਟੈਸਟ ਸਾਰੇ ਜ਼ੂਨੋਟਿਕ ਦਾ ਟੈਸਟ, ਸਿਰਫ ਇੱਕ ਇਲਾਈਜ਼ਾ ਤੇ ਸੈਟ ਟੈਸਟ ਹੁੰਦਾ ਹੈ ਜੋ ਕਿ ਏਮਜ਼ ਬਠਿੰਡਾ ਫ੍ਰੀ ਆਫ ਕੋਸਟਿੰਗ ਚੱਲ ਰਹੀ ਹੈਗੀ ਹੈ। ਤੁਸੀਂ ਬਸ ਆਪਣੀ ਆ ਕੇ ਪ੍ਰੋਪਰ ਹਿਸਟਰੀ ਦੇਣੀ ਹੈ, ਤੁਹਾਨੂੰ ਲੱਗ ਰਿਹਾ ਜ਼ੂਨੋਟਿਕ ਡਿਜ਼ੀਜ਼ ਹੈਗਾ, ਇਹਦਾ ਵੀ ਐਂਟੀਬਾਇਓਟਿਕ ਰੈਜੀਮ ਹੈਗਾ, ਇਹ ਜਿਹੜੀ ਆਪਾਂ ਨੋਰਮਲ ਐਂਟੀਬਾਇਓਟਿਕ ਹੁੰਦੀ ਹੈ ਇਸ ਤੋਂ ਅੱਡ ਹੁੰਦੀਆਂ ਨੇ। ਆਮ ਤੌਰ ਤੇ ਮੈਂ ਸਾਰੇ ਸਰੋਤਿਆਂ ਨੂੰ ਆਹੀ ਕਹਿਣਾ ਚਾਹੂੰਗੀ ਕਿ ਤੁਸੀਂ ਆਪਣੇ ਵੱਲੋਂ ਕੋਈ ਵੀ ਜ਼ੂਨੋਟਿਕ ਡਿਜ਼ੀਜ਼ ਦਾ ਹੋਏ ਤੇ ਕੋਈ ਵੀ ਆਪਣੀ ਐਂਟੀਬਾਇਓਟਿਕ ਨਹੀਂ ਖਾਣੀ, ਤੁਸੀਂ ਪ੍ਰੋਪਰ ਡਾਕਟਰ ਕੋਲ ਜਾਣਾ ਹੈ, ਆਪਣੀ ਹਿਸਟਰੀ ਦੇਣੀ ਹੈ, ਕਨਫਰਮੇਟਰੀ ਟੈਸਟ ਕਰਾਣੇ ਨੇ, ਐਲਾਈਜ਼ਾ ਟੈਸਟ ਕਰਾਣਾ, ਸੈਟ ਟੈਸਟ ਕਰਾਣਾ, ਉਸ ਤੋਂ ਬਾਅਦ ਆਪਣੀ ਦਵਾਈ ਲੈਣੀ
0: ਜੀ। ਤੇ ਡਾਕਟਰ ਸਾਹਿਬ ਇੱਕ ਬਿਮਾਰੀ ਦਾ ਤੁਸੀਂ ਹੋਰ ਨਾਮ ਲਿਆ ਸੀ ਜੀ, ਲੈਪਟੋਸਪਾਇਰੋਸਿਸ, ਸੋ ਇਸ ਬਾਰੇ ਵੀ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਇਹ ਬਿਮਾਰੀ ਦੇ ਵਿੱਚ ਸਾਡੇ ਸਰੀਰ ਦੇ ਵਿੱਚ ਕਿਹੜੇ ਕਿਹੜੇ ਬਦਲਾਵ ਆਉਂਦੇ ਆ, ਸਾਨੂੰ ਕਿਵੇਂ ਪਤਾ ਲੱਗੇ ਕਿ ਹਾਂ ਇਹ ਵਾਲੀ ਬਿਮਾਰੀ ਸਾਡੇ ਸਰੀਰ ਦੇ ਵਿੱਚ ਜਾਂ ਇਸ ਬਿਮਾਰੀ ਨੂੰ ਫੈਲਾਉਣ ਵਾਲਾ ਕੀਟਾਣੂ ਸਾਡੇ ਸਰੀਰ ਦੇ ਵਿੱਚ ਆ ਗਿਆ ਹੈ?
1: ਮੈਂ ਸਟਾਰਟਿੰਗ ਤੁਹਾਨੂੰ ਵਨ ਹੈਲਥ ਦਾ ਕਨਸੈਪਟ ਦੱਸਿਆ ਸੀ, ਤੁਹਾਨੂੰ ਟਿਪੀਕਲੀ ਆਹ ਉਹੀ ਸਾਈਕਲ ਹੈ ਕਿ ਇੱਕ ਚੂਹਾ ਹੁੰਦਾ, ਇੱਕ ਐਗਜ਼ਾਮਪਲ ਲੈ ਰਹੀ ਹੈ ਕਿ ਚੂਹਾ ਹੁੰਦਾ, ਉਹਦਾ ਯੂਰੀਨ ਮਿਕਸ ਹੁੰਦਾ ਮੱਡ ਵਿੱਚ, ਮੱਡ ਆਪਾਂ ਕਹਿੰਦੇ ਆ
0: ਮਿੱਟੀ ਚ ਚਿੱਕੜ ਦੇ ਵਿੱਚ
1: ਜੀ, ਹਾਂਜੀ, ਤੇ ਉਹ ਮਿਕਸ ਹੁੰਦਾ, ਉਹਦੇ ਰਾਹੀਂ ਆਪਾਂ ਨੰਗੇ ਪੈਰ ਤੁਰ ਰਹੇ ਹਾਂ, ਜਦੋਂ ਛੋਟਾ ਮੋਟਾ ਜਿੱਥੇ ਜ਼ਖਮ ਹੋਏ ਉਹਦੇ ਰਾਹੀਂ ਉਹ ਬੈਕਟੀਰੀਆ ਐਂਟਰ ਕਰਦਾ, ਸਭ ਦੇ ਸਾਈਕਲ ਇੱਕੋ ਤਰ੍ਹਾਂ ਸੇਮ ਹੈਗਾ, ਜਿਹੜਾ ਬੈਕਟੀਰੀਆ ਹੈਗਾ ਉਹ ਜ਼ਖਮ ਦੇ ਰਾਹੀਂ ਜਾਂ ਥੁੱਕ ਦੇ ਰਾਹੀਂ, ਲਾੜ ਦੇ ਰਾਹੀਂ, ਜੇ ਆਪਾਂ ਸਲਾਈਵਾ ਕਹਿੰਦੇ ਹਾਂ, ਉਹ ਐਂਟਰ ਕਰਦਾ ਆਪਣੇ ਬਾਡੀ ਵਿੱਚ, ਤੇ ਸਭ ਤੋਂ ਵੱਡਾ ਇਹਦਾ ਐਗਜ਼ਾਮ ਮਤਲਬ ਸਭ ਤੋਂ ਵੱਡਾ ਇਹਦੇ ਲੱਛਣ ਹੁੰਦੇ ਨੇ, ਅੱਖਾਂ ਲਾਲ ਹੋ ਜਾਂਦੀਆਂ ਨੇ
0: ਜੀ,
1: ਅੱਖਾਂ ਲਾਲ ਹੋ ਜਾਂਦੀਆਂ ਨੇ, ਜੌਂਡਿਸ, ਪੀਲੀਆ ਜਿਹਨੂੰ ਆਪਾਂ ਕਹਿੰਦੇ, ਜੌਂਡਿਸ ਨੂੰ ਪੀਲੀਆ, ਪੀਲੀਆ ਨਾਲ ਹੁੰਦਾ ਹੈ, ਬੁਖਾਰ ਹੁੰਦਾ, ਹੈਡੇਕ ਹੁੰਦਾ, ਤੇ ਇਹਦਾ ਮੇਨ ਲੱਛਣ ਆਹੀ ਹੈਗੇ ਨੇ। ਤੇ ਮੈਂ ਇੱਕ ਹੋਰ ਐਗਜ਼ਾਮਪਲ ਦੇਣਾ ਚਾਹੂੰਗੀ, ਹੁਣ ਗਰਮੀ ਆਈ, ਲੱਸੀ ਲਿੱਤੀ, ਲੱਸੀ ਦਾ ਆਪਾਂ ਕੈਨ ਸਿੱਧਾ ਆਪਾਂ ਸਟਰੋਲ ਆਈ ਤੇ ਪੀ ਲਿਆ
0: ਜੀ,
1: ਤੁਹਾਨੂੰ ਨਹੀਂ ਪਤਾ ਉਹ ਲੱਸੀ ਕਿੱਥੇ ਪਈ ਸੀ, ਆਮ ਤੌਰ ਤੇ ਸਾਰੇ ਡੇਰੀ ਪ੍ਰੈਕਟਿਸਿਸ ਆਮ ਤੌਰ ਤੇ ਆ ਨੋਰਮਲ ਹੈਗਾ ਕਿ ਜੇ ਆਪਾਂ ਹੈਗੇ ਤਾਂ ਜੀਵ ਵੀ ਹੈਗੇ ਨੇ, ਜੀਵ ਹੈਗੇ ਨੇ ਤੇ ਚੂਹੇ ਸਾਰਿਆਂ ਦੇ ਮਤਲਬ ਇਹਨੂੰ ਆਪਾਂ ਅਵੋਇਡ ਨਹੀਂ ਕਰ ਸਕਦੇ ਜਿੰਨਾ ਮਰਜ਼ੀ ਆਪਾਂ ਕਰ ਲਈਏ। ਤੇ ਉਹਦਾ ਯੂਰੀਨ ਦੇ ਵਿੱਚ ਕਿਹੜਾ ਬੈਕਟੀਰੀਆ ਕਿੱਥੇ ਹੋਏ, ਤੇ ਹਮੇਸ਼ਾ ਜਦੋਂ ਆਪਾਂ ਕਹਿੰਦੇ ਕੈਨ ਫੈਕਟਰੀ ਵਿੱਚ, ਜਿਵੇਂ ਕੋਲਡ ਡਰਿੰਕਸ ਦੀ ਫੈਕਟਰੀ ਵਿੱਚ, ਠੰਡੇ ਦੀ ਫੈਕਟਰੀ ਵਿੱਚ, ਤੁਹਾਨੂੰ ਆਮ ਤੌਰ ਤੇ ਹੋਏਗਾ ਕਿ ਜਿਹੜਾ ਇਹ ਚੂਹਾ ਹੈ ਉੱਤੇ ਮਤਲਬ ਇੱਕ ਸਾਈਕਲ ਹੈਗੀ ਕਿ ਉਹ ਯੂਰੀਨ ਕਰੇਗਾ, ਉਹਨੂੰ ਤਾਂ ਨਹੀਂ ਪਤਾ ਕਿ ਕਿੱਥੇ ਕਰਨਾ ਹੈ, ਕਿੱਥੇ ਨਹੀਂ ਕਰਨਾ, ਉਹਦਾ ਬੈਕਟੀਰੀਆ ਕਿੱਥੇ ਛੱਡਣਾ, ਕਿੱਥੇ ਨਹੀਂ ਛੱਡਣਾ, ਉਹਦੇ ਥਰੂ ਉਹ ਕਿੱਥੇ ਨਾ ਕਿੱਥੇ ਬੈਕਟੀਰੀਆ ਰਹਿ ਜਾਂਦਾ, ਆਪਾਂ ਉਹਨੂੰ ਚੱਕਨੇ ਆ। ਯੂਜੁਅਲੀ ਜਿਹੜੇ ਬੱਚੇ ਹੁੰਦੇ ਨੇ ਕਿ ਠੰਡਾ ਠੰਡਾ ਆਪਾਂ ਪੀਣਾ, ਸਟਰੋ ਲਾਈ, ਮੂੰਹ ਲਾਇਆ ਤੇ ਮੂੰਹ ਨਾਲ ਪੀ ਲਿਆ, ਉਹ ਬੈਕਟੀਰੀਆ ਡਾਇਰੈਕਟ ਤੁਸੀਂ ਆਪ ਹੀ ਇਨਹੇਲ ਕੀਤਾ, ਆਪ ਹੀ ਆਪਣੇ ਬਾਡੀ, ਜੇ ਤੁਹਾਡੀ ਬਾਡੀ ਦੇ ਸਕਿਨ ਦੇ ਵਿੱਚ ਵੀ ਕੋਈ ਵੀ ਜ਼ਖਮ ਨਹੀਂ ਹੋਏ, ਹੁਣ ਕੋਈ ਮੈਨੂੰ ਸਰੋਤਾ ਕਹੇਗਾ ਕਿ ਮੇਰੇ ਤਾਂ ਕੋਈ ਜ਼ਖਮ ਨਹੀਂ ਸੀ, ਫਿਰ ਵੀ ਮੈਨੂੰ ਲੱਛਣ ਮਿਲ ਰਹੇ ਨੇ, ਪਰ ਤੁਸੀਂ ਆ ਤਾਂ ਨਹੀਂ ਦੇਖਿਆ ਕਿ ਹਾਈਜੀਨ ਇਜ਼ ਦ ਕੀ, ਹਰ

0: ਪੈਕਟ ਬੰਦ ਕੋਈ ਚੀਜ਼ ਆ ਰਹੀ ਹੈ ਜਾਂ ਡੱਬੇ ਦੇ ਵਿੱਚ ਕੇਨ ਦੇ ਵਿੱਚ ਬੰਦ ਕੋਈ ਚੀਜ਼ ਆ ਰਹੀ, ਉਹਨੂੰ ਆਪਾਂ ਡਾਇਰੈਕਟਲੀ ਨਹੀਂ ਪੀਣਾ, ਉਹਨੂੰ ਆਪਾਂ ਸਫਾਈ ਕਰਕੇ ਫਿਰ ਪੀਣਾ। ਤਾਂ ਮੇਰਾ ਸਵਾਲ ਤੁਹਾਡੇ ਤੋਂ ਇਹ ਬਣਦਾ ਜੀ, ਹੁਣ ਪੁੱਛਣਾ ਕਿ ਬਈ ਅਸੀਂ ਇਕੱਲੇ ਪਾਣੀ ਨਾਲ ਸਾਫ ਕਰੀਏ ਜਾਂ ਨਮਕ ਵਾਲੇ ਪਾਣੀ ਨਾਲ ਸਾਫ ਕਰੀਏ ਜਾਂ ਕਾਹਦੇ ਨਾਲ ਸਾਫ ਕਰੀਏ, ਤੇ ਉਸ ਤੋਂ ਬਾਅਦ ਅਸੀਂ, ਕਈ ਵਾਰ ਹੁੰਦਾ ਸਟਰੋ ਨਹੀਂ ਹੁੰਦੀ ਸਾਡੇ ਕੋਲ, ਤਾਂ ਫਿਰ ਉਹਦੇ ਲਈ ਕੀ ਹੱਲ ਹੈ ਜੀ?
1: ਦੇਖੋ ਜੀ, ਜਿਹੜੀ ਲੈਪਟੋਸਪਾਇਰੋਸਿਸ ਹੈਗੀ ਹੈ, ਤੁਸੀਂ ਜਿਹੜੇ ਆਪਾਂ ਕਹਿੰਦੇ ਕਿ ਸਾਰੇ ਵੈਜੀਟੇਬਲਸ ਨੂੰ ਤਾਂ ਦੇਖੋ ਗਰਮ ਪਾਣੀ ਨਾਲ ਤੇ ਨਮਕ ਪਾ ਕੇ ਤੁਸੀਂ ਚੰਗੀ ਤਰ੍ਹਾਂ ਸਾਫ ਕਰ ਲਓ, ਤੇ ਜੇ ਬਾਹਰ ਹੈਗੇ ਹੋ ਤੁਸੀਂ ਨਹੀਂ ਕਰ ਸਕਦੇ ਤੇ ਰਨਿੰਗ ਵਾਟਰ ਨਾਲ ਚੰਗੀ ਤਰ੍ਹਾਂ ਉਹਨੂੰ ਰਗੜ ਕੇ ਧੋ ਲਓ, ਤੇ ਉਹਦੇ ਨਾਲ ਵੀ ਤੁਹਾਡਾ ਬੈਕਟੀਰੀਆ ਉਹਦੇ ਜਿਹੜੀ ਹੈਗੀ ਹੈ ਉਹ ਘੱਟ ਹੋ ਜਾਂਦੀਆਂ ਨੇ
0: ਜੀ। ਡਾਕਟਰ ਸਾਹਿਬ, ਆਪਾਂ ਦੋ ਤਿੰਨ ਬਿਮਾਰੀਆਂ ਤਾਂ ਡਿਸਕਸ ਕਰ ਲਈਆਂ ਜੀ, ਇਸ ਤੋਂ ਇਲਾਵਾ ਹੋਰ ਕਿਹੜੀਆਂ ਬਿਮਾਰੀਆਂ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਜ਼ੂਨੋਟਿਕ ਦੀ ਕੈਟੇਗਰੀ ਦੇ ਵਿੱਚ ਰੱਖਦੇ ਹਾਂ? ਕਿਰਪਾ ਕਰਕੇ ਇਸ ਬਾਰੇ ਵੀ ਸਰੋਤਿਆਂ ਨੂੰ ਜਾਣਕਾਰੀ ਦਿਓ ਜੀ।
1: ਜਿੱਥੋਂ ਤੱਕ ਮੇਰਾ ਆਪਣਾ ਐਕਸਪੀਰੀਅੰਸ ਹੈਗਾ, ਆਪਣੇ ਪੰਜਾਬ ਵਿੱਚ ਚਾਰ ਬਿਮਾਰੀਆਂ ਜਿਹੜੀ ਆਪਾਂ ਜ਼ੂਨੋਟਿਕ ਕਾਮਨ ਹੈਗੀਆਂ ਨੇ। ਪਹਿਲਾਂ ਮੈਂ ਦੱਸਿਆ ਸੀ ਲੈਪਟੋਸਪਾਇਰੋਸਿਸ, ਦੂਜਾ ਮੈਂ ਬਰੂਸੈਲੋਸਿਸ, ਤੀਜਾ ਮੈਂ

0: ਚਾਰ ਬਿਮਾਰੀਆਂ ਜਿਹੜੀ ਆਪਾਂ ਜ਼ੂਨੋਟਿਕ ਕਾਮਨ ਹੈਗੀਆਂ ਨੇ, ਪਹਿਲਾ ਮੈਂ ਦੱਸਿਆ ਸੀ ਲੈਪਟੋਸਪਾਇਰੋਸਿਸ, ਦੂਜਾ ਮੈਂ ਬਰੂਸੈਲੋਸਿਸ, ਤੀਜਾ ਮੈਂ ਸਕ੍ਰਪਟਾਈਫਸ, ਤੇ ਚੌਥਾ ਹੁਣ ਮੈਂ ਰੇਬੀਜ਼ ਦੱਸਣੀ ਆ। ਰੇਬੀਜ਼ ਕਾਫੀ ਲੋਕਾਂ ਨੂੰ, ਕਾਫੀ ਸਰੋਤਿਆਂ ਨੂੰ ਇਹਦੀ ਅਵੇਅਰਨੈਸ ਹੋਏਗੀ, ਬਟ ਇਹਦਾ ਇੱਕ ਆਵੀ ਜ਼ੂਨੋਟਿਕ ਡਿਜ਼ੀਜ਼ ਹੈਗੀ ਹੈ ਜੋ ਕਿ ਬਹੁਤ ਜਾਨਲੇਵਾ ਹੈਗੀ ਹੈ
1: ਜੀ।
0: ਤੇ ਜ਼ੂਨੋਟਿਕ ਜਿਹੜੀ ਰੇਬੀਜ਼ ਆ ਉਹ ਤਿੰਨ ਕੈਟੇਗਰੀ ਚ ਮੈਂ ਡਿਵਾਈਡ ਕਰਾਂਗੀ। ਪਹਿਲਾ ਜੇ ਆਪਾਂ ਜੋ ਡੌਗ ਹੈ ਸਿਰਫ ਆਪਾਂ ਨੂੰ ਲਿਕ ਕਰਦਾ ਜਾਂ ਚੱਟਦਾ ਜਾਂ ਜਦੋਂ ਆਪਾਂ ਰੋਟੀ ਖਵਾਉਂਦੇ ਹਾਂ, ਤੇ ਸਿਰਫ ਉਹਦੇ ਉਸ ਕੈਟੇਗਰੀ ਲਈ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ। ਤੁਹਾਨੂੰ 15 ਮਿੰਟ, ਫਿਰ ਮੈਂ ਕਹੂੰਗੀ ਬਿਨਾਂ ਜ਼ਖਮੀ ਸਕਿਨ ਤੇ ਸਿਰਫ ਉਹਨੇ ਚੱਟਿਆ ਜਾਂ ਤੁਸੀਂ ਐਵੇਂ ਖਰੋਚ ਮਾਰੀ ਜਿਹਦਾ ਕੋਈ ਬਲੱਡ ਨਹੀਂ ਆਇਆ ਤੇ ਉਹ ਕੈਟੇਗਰੀ 1 ਵਿੱਚ ਆਉਂਦਾ, ਤਾਂ ਉਹਨੇ ਸਿਰਫ ਤੁਸੀਂ ਵਾਸ਼ ਕਰਨਾ, ਉਹਦੀ ਕੋਈ ਵੀ ਤੁਹਾਨੂੰ ਆਪਣੀ ਰੈਜਮੇ ਜਾਂ ਟੀਕਾਕਰਨ ਕਰਾਉਣ ਦੀ ਲੋੜ ਨਹੀਂ ਹੈ। ਜੇ ਆਪਾਂ ਕੈਟੇਗਰੀ 2 ਦੀ ਗੱਲ ਕਰੀਏ ਤੇ ਉਹਦੇ ਵਿੱਚ ਜਦੋਂ ਖਰੋਚ ਮਾਰਦਾ ਜਾਂ ਜਦੋਂ ਤੁਹਾਡੇ ਕਿੱਥੇ ਜ਼ਖਮ ਹੋਏ ਤਾਂ ਤੁਸੀਂ ਉਹਦੇ ਲਈ ਆਪਣਾ ਟੀਕਾਕਰਨ ਜ਼ਰੂਰ ਕਰਾਓ। ਤੇ ਤੀਜਾ ਆਪਣਾ ਹੈ ਕੈਟੇਗਰੀ 3 ਜਿਹਦੇ ਵਿੱਚ ਤੁਹਾਨੂੰ ਬਹੁਤ ਸਾਰੇ ਦੰਦ ਵੜ ਜਾਂਦੇ ਜਿਹਦੇ ਵਿੱਚ ਬਲੀਡਿੰਗ ਹੁੰਦੀਆਂ ਨੇ, ਮਤਲਬ ਖੂਨ ਆਉਂਦਾ ਜਿਹਦੇ ਵਿੱਚ, ਤੁਸੀਂ ਉਹ ਕੈਟੇਗਰੀ 3 ਵਿੱਚ ਆਉਂਦੇ, ਉਹਦੇ ਵਿੱਚ ਆਪਣਾ ਰੇਬੀਜ਼ ਹਿਮੋਗਲੋਬਿਨ ਹੁੰਦੇ ਨੇ, ਉਹ ਵੀ ਲਵਾਓ ਤੇ ਆਪਣਾ ਟੀਕਾਕਰਨ ਪੂਰਾ ਕਰਾਓ। ਤੇ ਜੇ ਆਪਾਂ ਗੱਲ ਕਰੀਏ ਕਿ ਟੀਕਾਕਰਨ ਦੀ, ਤੇ ਉਹਦੀ ਵੀ ਆਪਾਂ ਫ੍ਰੀ ਆਫ ਕਾਸਟ ਆਪਣੀ ਵੈਕਸੀਨੇਸ਼ਨ ਅਵੇਲੇਬਲ ਹੈਗੀਆਂ ਨੇ। ਜਦੋਂ ਆਪਾਂ ਡੌਗ ਆਪਣਾ ਡੌਗ ਕੱਟਦਾ ਤੇ 0, 3, 7 ਤੇ 28 ਡੇਜ਼, ਮਤਲਬ ਪਹਿਲੇ ਦਿਨ ਜਿਸ ਦਿਨ ਕੱਟਿਆ ਹੈ, ਫਿਰ ਉਸ ਤੋਂ 3 ਦਿਨ ਬਾਅਦ, ਫਿਰ ਉਸ ਤੋਂ 7 ਦਿਨਾਂ ਬਾਅਦ, ਫਿਰ 28 ਦਿਨਾਂ ਬਾਅਦ ਤੁਸੀਂ ਆਪਣਾ ਵੈਕਸੀਨੇਸ਼ਨ ਪੂਰਾ ਕਰਾਓ। ਤੇ ਜਿਹੜਾ ਰੇਬੀਜ਼ ਹਿਮੋਗਲੋਬਿਨ ਹੈ ਵਿਦਿਨ 7 ਡੇਜ਼, ਕੁੱਤਾ ਕੱਟਣ ਤੋਂ ਬਾਅਦ ਵਿਦਿਨ 7 ਡੇਜ਼, ਵੈਸੇ ਤਾਂ ਜਦੋਂ ਆਪਾਂ ਕਹੀਏ ਉਸੇ ਦਿਨ ਆਪਾਂ ਨੀਅਰੈਸਟ ਹੋਸਪਿਟਲ ਜਾ ਕੇ ਤੁਸੀਂ ਆਪਣਾ ਵੈਕਸੀਨੇਸ਼ਨ ਹਿਮੋਗਲੋਬਿਨ ਕਰਾਓ ਜੇ ਤੁਹਾਨੂੰ ਖੂਨ ਮਤਲਬ ਉਸ ਟਾਈਮ ਆ ਰਿਹਾ, ਨਹੀਂ ਤਾਂ ਤੁਸੀਂ ਵਿਦਿਨ 7 ਡੇਜ਼ ਤੁਸੀਂ ਲਗਵਾ ਸਕਦੇ ਹੋ
1: ਜੀ। ਡਾਕਟਰ ਸਾਹਿਬ, ਕਈ ਵਾਰ ਇਹ ਹੁੰਦਾ ਵੀ ਜਿਵੇਂ ਰਾਤ ਦਾ ਸਮਾਂ ਹੈ ਨਾ, ਤੇ ਕੋਈ ਕੁੱਤਿਆਂ ਨੂੰ ਖਾਣਾ ਪਾਣੀ ਦੇਣ ਵਾਸਤੇ ਗਿਆ ਤੇ ਕੁੱਤਿਆਂ ਨੇ ਬਾਈਟ ਕਰ ਲਿਆ ਹਨਾ, ਮੰਨ ਲਓ ਦੰਦ ਵੱਜ ਗਏ ਹੋਏ ਨੇ, ਤਾਂ ਕਹਿੰਦੇ ਆ ਵੀ ਜਿਹੜੇ ਸਰਕਾਰੀ ਹਸਪਤਾਲ ਹੁੰਦੇ ਨੇ ਉਹ ਦਿਨ ਦੇ ਸਮੇਂ ਖੁੱਲੇ ਹੁੰਦੇ ਆ, ਕੀ ਰਾਤ ਨੂੰ ਜਾਂ ਐਮਰਜੈਂਸੀ ਦੇ ਵਿੱਚ ਵੀ ਇਹ ਸੇਵਾਵਾਂ ਉਪਲਬਧ ਨੇ ਜੇਕਰ ਕਿਸੇ ਨੂੰ ਕੁੱਤੇ ਦੀ ਸਮੱਸਿਆ ਆ ਜੇ?
0: ਹਾਂਜੀ, ਜੇ ਤੁਹਾਨੂੰ ਲੱਗ ਰਿਹਾ ਕੈਟੇਗਰੀ 3 ਹੈਗੀ ਹੈ, ਖੂਨ ਨਹੀਂ ਹੈਗਾ, ਤੁਸੀਂ ਇਮੀਡੀਏਟ ਭੱਜੋ ਏਮਸ ਬਠਿੰਡਾ ਵਿੱਚ, ਐਮਰਜੈਂਸੀ ਵਿੱਚ ਤੁਹਾਨੂੰ ਰੇਬੀਜ਼ ਦੀ ਵੈਕਸੀਨੇਸ਼ਨ ਹੈਗੀਆਂ ਨੇ। ਤੁਸੀਂ ਪਹਿਲੇ 15-15 ਮਿੰਟ ਰਨਿੰਗ ਵਾਟਰ ਨਾਲ ਤੁਸੀਂ ਉਸ ਜ਼ਖਮ ਨੂੰ ਸਾਫ਼ ਕਰਨਾ, ਫਿਰ ਇੱਕ ਪੋਵਿਡਿਨ ਆਈਡੀ ਨਾਲ ਸਾਫ਼ ਕਰਨਾ, ਤੁਸੀਂ ਇਮੀਡੀਏਟ ਲਿਆ ਕੇ ਤੁਸੀਂ ਏਮਸ ਬਠਿੰਡਾ ਆਓ, ਤੁਸੀਂ ਉਹਦਾ ਆਪਣਾ ਵੈਕਸੀਨੇਸ਼ਨ ਲਵਾਓ। ਤੇ ਐਮਰਜੈਂਸੀ ਵਿੱਚ ਹੈਗੀਆਂ ਨੇ ਐਮਰਜੈਂਸੀ ਸੇਵਾਏ, ਡਿਸਟ੍ਰਿਕਟ ਹਸਪਤਾਲ ਏਮਸ ਬਠਿੰਡਾ ਵਿੱਚ ਹਰ ਜਗ੍ਹਾ ਉਪਲਬਧ ਹੁੰਦੀਆਂ ਨੇ
1: ਜੀ। ਸਰਕਾਰੀ ਹਸਪਤਾਲ ਦੇ ਵਿੱਚ ਵੀ ਸਰੋਤਿਓ ਤੁਸੀਂ ਜਾ ਸਕਦੇ ਹੋ, ਉੱਥੇ ਵੀ ਜੇਕਰ ਕੁੱਤੇ ਦੇ ਕੱਟਣ ਦੇ ਕਰਕੇ ਤੁਹਾਨੂੰ ਕੋਈ ਸਮੱਸਿਆ ਆਈ ਹੈ ਤਾਂ ਤੁਸੀਂ ਰੇਬੀਜ਼ ਦਾ ਟੀਕਾ ਲਗਵਾ ਸਕਦੇ ਹੋ। ਤੇ ਡਾਕਟਰ ਸਾਹਿਬ, ਹੁਣ ਜੇ ਆਪਾਂ ਗੱਲ ਕਰੀਏ ਰੇਬੀਜ਼ ਦੇ ਜੋ ਟੀਕੇ ਦੀ ਗੱਲ ਹੋ ਗਈ ਹੈ ਨਾ, ਇੱਕ ਅਗਲਾ ਸਵਾਲ ਇਹ ਆਉਂਦਾ ਸਰੋਤਿਆਂ ਦੇ ਮਨ ਦੇ ਵਿੱਚ ਕਿ ਬਈ ਅਸੀਂ ਜਾ ਨਹੀਂ ਸਕੇ, ਮੰਨ ਲਓ ਕੋਈ ਕੰਮ ਹੋ ਗਿਆ ਜਾਂ ਕੋਈ ਸਾਧਨ ਨਹੀਂ ਬਣਿਆ, ਤਾਂ ਪਹਿਲਾ ਟੀਕਾ ਅਸੀਂ ਵੈਸੇ ਤਾਂ ਕਹਿੰਦੇ ਹਾਂ ਕਿ ਸੇਮ ਡੇ ਜਿਸ ਦਿਨ ਕੁੱਤੇ ਨੇ ਕੱਟਿਆ ਹੈ, ਯਾਨੀ 0 ਡੇ ਅਸੀਂ ਉਸ ਨੂੰ ਟੀਕੇ ਨੂੰ ਕਹਿੰਦੇ ਹਾਂ, ਪਰ ਜੇਕਰ ਮੰਨ ਲਓ ਡਿਲੇ ਹੋ ਵੀ ਜਾਂਦਾ ਤਾਂ ਕਿੰਨੇ ਕੁ ਘੰਟਿਆਂ ਤੱਕ ਡਿਲੇ ਹੈ ਜਿਹੜਾ, ਫਿਰ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਜੀ?
0: ਉਹ ਦੇਖੋ ਡਿਪੈਂਡ ਕਰਦਾ ਤੁਹਾਡੀ ਕੈਟੇਗਰੀ ਕੀ ਹੈ। ਜੇ ਕੈਟੇਗਰੀ 3 ਹੈ, ਬਹੁਤ ਸਾਰਾ ਜਿਵੇਂ ਵਾਈਲਡ ਐਨੀਮਲ ਦਾ ਅਟੈਕ ਹੋਇਆ, ਤਾਂ ਤੁਸੀਂ ਦੇਖੋ ਜਾਣ ਤੋਂ ਇਲਾਵਾ ਪਹਿਲਾਂ ਕੁਛ ਨਹੀਂ ਹੈ, ਤੁਸੀਂ ਅਰੇਂਜ ਕਰਕੇ ਜਾਣਾ ਹੀ ਹੈ। ਜੇ ਹੈਗੇ ਮੰਨ ਲਓ ਕੈਟੇਗਰੀ 2 ਹੈਗਾ, ਸਿਰਫ ਮਾੜਾ ਜਿਹਾ ਕੱਟ ਹੈਗਾ, ਮਾੜਾ ਜਿਹਾ ਹੈਗਾ, ਤੁਸੀਂ ਰਨਿੰਗ ਵਾਟਰ ਨਾਲ ਕਰੋ, ਤਾਂ ਤੁਸੀਂ ਜਿਵੇਂ ਰਾਤੀ ਕੱਟੇ ਤੁਸੀਂ ਸਵੇਰ ਜਾ ਕੇ ਆਪਣਾ ਇੰਜੈਕਸ਼ਨ ਲੈ ਸਕਦੇ ਹੋ
1: ਜੀ। ਜੇਕਰ ਕਿਸੇ ਨੂੰ ਰੇਬੀਜ਼ ਬਿਮਾਰੀ ਹੋ ਗਈ, ਯਾਨੀ ਉਸਨੇ ਟੀਕਾਕਰਨ ਨਹੀਂ ਕਰਾਇਆ ਜਾਂ ਅਧੂਰਾ ਛੱਡ ਦਿੱਤਾ, ਤਾਂ ਉਸ ਦੇ ਚਿੰਨ ਲੱਛਣ ਕੀ ਹੁੰਦੇ ਨੇ, ਇਸ ਬਾਰੇ ਵੀ ਸਰੋਤਿਆਂ ਨੂੰ ਜਾਣਕਾਰੀ ਦਿਓ।
0: ਦੇਖੋ, ਮੈਂ ਤਾਂ ਜਿਹੜੇ ਆਪਾਂ ਕਹਿੰਦੇ ਕਿ ਟੀਕਾਕਰਨ ਉਹਨੇ ਅੱਧ ਵਿਚਾਲਾ ਛੱਡਤਾ, ਜਦੋਂ ਯਾਦ ਆਏ ਉਦੋਂ ਹੀ ਸ਼ੁਰੂ ਕਰਾ ਲਓ, ਤੇ ਆਪਣਾ ਜਿੰਨੇ ਵੀ 4 ਡੋਜ਼ ਹੈਗੀਆਂ ਨੇ ਤੁਸੀਂ ਉਹਨੂੰ ਪੂਰਾ ਕਰ ਲਓ। ਪਾਣੀ ਤੋਂ ਡਰ ਲੱਗਣ ਲੱਗ ਜਾਂਦਾ ਹੈ, ਉਚਾਈ ਤੋਂ ਡਰ ਲੱਗਣ ਲੱਗ ਜਾਂਦਾ ਹੈ ਜਿਹਨੂੰ ਆਪਾਂ ਕਹਿੰਦੇ ਆ, ਤੇ ਮੂੰਹ ਤੋਂ ਥੁੱਕ ਸਲਾਈਵਾ ਬਾਹਰ, ਮਤਲਬ ਜਿਵੇਂ ਝਾਗ ਕੱਢਣ ਦੀ, ਤੇ ਜਿਵੇਂ ਇੱਕ ਕੁੱਤੇ ਵਾਂਗੂ ਲੱਛਣ ਆਉਣ ਲੱਗ ਜਾਂਦੇ ਨੇ
1: ਜੀ। ਇੱਕ ਸਵਾਲ ਡਾਕਟਰ ਸਾਹਿਬ ਮੈਂ ਹੋਰ ਪੁੱਛਣਾ ਚਾਹਾਂਗੀ ਵੀ ਜਦੋਂ ਅਸੀਂ ਕਈ ਵਾਰੀ ਕੁੱਤਿਆਂ ਨੂੰ ਕੋਈ ਖਾਣਾ ਜਾਂ ਦੁੱਧ ਵਗੈਰਾ ਪਾਉਣ ਜਾਂਦੇ ਆ, ਉਹ ਆਪਣਾ ਦੁੱਧ ਪੀਣ ਤੋਂ ਬਾਅਦ ਇੱਕ ਤਰ੍ਹਾਂ ਨਾਲ ਧੰਨਵਾਦ ਦੇ ਰੂਪ ਦੇ ਵਿੱਚ ਜਦੋਂ ਪੰਜੇ ਮਾਰਦੇ ਨੇ, ਮਤਲਬ ਪੰਜੇ ਲੈ ਕੇ ਉਹ ਉੱਪਰ ਚੜ੍ਹਨ ਦੀ ਕੋਸ਼ਿਸ਼ ਕਰਦੇ ਕਿਸੇ ਵਿਅਕਤੀ ਦੇ, ਮੰਨ ਲਓ 5 ਵੱਜ ਗਿਆ, ਕੀ ਫੇਰ ਵੀ ਸਾਨੂੰ ਰੇਬੀਜ਼ ਦੇ ਟੀਕੇ ਲਗਵਾਉਣੇ ਚਾਹੀਦੇ ਨੇ?
0: 5 ਵੱਜ ਗਿਆ, ਤੁਹਾਨੂੰ ਕੋਈ ਵੀ ਖਰੋਚ ਨਹੀਂ ਆਈ, ਬਲੀਡਿੰਗ ਨਹੀਂ ਹੋਈ, ਤੁਹਾਨੂੰ ਇੱਕ ਆਪਣਾ ਹੱਥ ਉੱਥੇ ਵਾਸ਼ ਕਰਨਾ ਜਿੱਥੇ ਉਹ ਲੱਗਿਆ ਉੱਥੇ ਵਾਸ਼ ਕਰਨਾ। ਮੈਂ ਵੀ ਇੱਕ ਡੌਗ ਲਵਰ ਹੈਗੀ ਆ, ਤੇ ਮੈਨੂੰ ਵੀ ਪਤਾ ਕਿ ਕਿਵੇਂ ਉਹ ਪਲੇਫੁਲ ਨਾਲ ਖੇਡਦਾ, ਤੇ ਉਹਦੇ ਸਿਰਫ 5 ਵੱਜ ਗਿਆ ਜਿੱਥੇ ਤੁਹਾਡੀ ਬਲੀਡਿੰਗ ਨਹੀਂ ਆ ਰਹੀ, ਤੁਹਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਤੁਹਾਨੂੰ ਸਿਰਫ 15 ਮਿੰਟ ਰਨਿੰਗ ਵਾਟਰ ਨਾਲ ਬਹਿੰਦੇ ਪਾਣੀ ਨਾਲ ਤੁਸੀਂ ਹੱਥ ਸਾਫ਼, ਜਾਂ ਜਿੱਥੇ ਵੀ ਉਹ ਕੱਟੇ ਬਸ ਉੱਥੇ ਹੱਥ ਸਾਫ਼ ਤੇ ਐਂਟੀਸੈਪਟਿਕ ਨਾਲ ਆਪਣਾ ਹੱਥ ਕਰਨਾ ਸਾਫ਼
1: ਜੀ। ਤੇ ਡਾਕਟਰ ਸਾਹਿਬ, ਜਿਵੇਂ ਹੁਣ ਮੰਨ ਲਓ ਕਿਸੇ ਨੂੰ ਆਪਾਂ ਜਿਵੇਂ 4 ਬਿਮਾਰੀਆਂ ਅੱਜ ਆਪਾਂ ਮੁੱਖ ਰੂਪ ਦੇ ਵਿੱਚ ਡਿਸਕਸ ਕੀਤੀਆਂ ਹਨਾ, ਰੇਬੀਜ਼ ਦੀ ਆਪਾਂ ਗੱਲ ਕੀਤੀ, ਲੈਪਟੋਸਪਾਇਰੋਸਿਸ ਦੀ ਗੱਲ ਕੀਤੀ, ਬਰੂਸੈਲੋਸਿਸ ਦੀ ਗੱਲ ਕੀਤੀ, ਸਕ੍ਰਬ ਟਾਈਫਸ ਦੀ ਗੱਲ ਕੀਤੀ, ਮੰਨ ਲਓ ਵਿਅਕਤੀ ਨੂੰ ਪਤਾ ਨਹੀਂ ਲੱਗਿਆ ਕਿ ਮੈਨੂੰ ਇਹ ਬਿਮਾਰੀਆਂ ਨੇ, ਤਾਂ ਉਸ ਕੇਸ ਦੇ ਵਿੱਚ ਫਿਰ ਕੀ ਸੁਝਾਅ, ਕੀ ਸੁਨੇਹਾ ਦੇਣਾ ਚਾਹੋਗੇ ਤੁਸੀਂ ਸਾਡੇ ਸਰੋਤਿਆਂ ਨੂੰ ਕਿ ਬਈ ਕਿਵੇਂ ਉਹ ਪਤਾ ਕਰਨ, ਜਾਂ ਮੰਨ ਲਓ ਵੀ ਕੀ ਕਰਨ ਉਹਦੇ ਵਾਸਤੇ? ਜਾਂ ਦੂਜਾ ਸਵਾਲ ਇਹ ਵੀ ਬਣਦਾ ਕਿ ਮੰਨ ਲਓ ਪਤਾ ਲੱਗ ਗਿਆ,

0: ਤੇ ਸਾਰੀਆਂ ਸਰਦਾਰਨੀਆਂ ਦੀ ਲੰਮੀ ਉਮਰ ਦੀ ਕਾਮਨਾ ਦੇ ਨਾਲ ਹੀ ਪ੍ਰੋਗਰਾਮ ਘਰ ਪਰਿਵਾਰ ਮੈਨੂੰ ਯਾਨੀ ਕਿ ਦੀਪਾ ਛਾਬੜਾ ਨੂੰ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਨਮਸਕਾਰ, ਧੰਨਵਾਦ, ਰੱਬ ਰਾਖਾ।
1: ਪ੍ਰੋਗਰਾਮ ਘਰ ਪਰਿਵਾਰ
0: ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾਹਰਟਜ਼ ਤੇ ਸਮਾਂ ਇਸ ਵੇਲੇ 1:09 ਤੇ 34 ਸਕਿੰਟ ਦਾ ਹੋ ਰਿਹਾ। ਠੀਕ 1:10 ਤੇ ਰਿਲੇਅ ਕਰਾਂਗੇ ਪ੍ਰਾਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਗੁਰਵਿੰਦਰ ਸਿੰਘ ਸਹੋਤਾ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਰਾਸ਼ਟਰਪਤੀ ਭਵਨ ਵਿਖੇ 66 ਖਾਸ ਸ਼ਖਸੀਅਤਾਂ ਨੂੰ ਸਾਲ 2026 ਲਈ ਪਦਮ ਪੁਰਸਕਾਰ ਪ੍ਰਦਾਨ ਕਰਨਗੇ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਇਸ ਸਮਾਰੋਹ ਵਿੱਚ ਮੌਜੂਦ ਰਹਿਣਗੇ। ਅੱਜ 2 ਪਦਮ ਵਿਭੂਸ਼ਣ, 6 ਪਦਮ ਭੂਸ਼ਣ ਤੇ 58 ਪਦਮ ਸ਼੍ਰੀ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ। ਰਾਸ਼ਟਰਪਤੀ ਨੇ ਸਾਲ 2026 ਲਈ 131 ਪਦਮ ਪੁਰਸਕਾਰਾਂ ਨੂੰ ਮਨਜ਼ੂਰੀ ਦੇ ਦਿੱਤੀ ਏ। ਇਹਨਾਂ ਵਿੱਚ 5 ਪਦਮ ਵਿਭੂਸ਼ਣ, 13 ਪਦਮ ਭੂਸ਼ਣ ਅਤੇ 113 ਪਦਮ ਸ਼੍ਰੀ ਪੁਰਸਕਾਰ ਸ਼ਾਮਲ ਨੇ। ਬਾਕੀ ਪਦਮ ਪੁਰਸਕਾਰ ਸਮਾਰੋਹ ਦੇ ਦੂਜੇ ਦੌਰ ਵਿੱਚ ਬਾਅਦ ਵਿੱਚ ਪ੍ਰਦਾਨ ਕੀਤੇ ਜਾਣਗੇ। ਅੱਜ ਪੈਟਰੋਲ ਦੀਆਂ ਕੀਮਤਾਂ ਵਿੱਚ 2.61 ਰੁਪਏ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 2.71 ਰੁਪਏ ਦਾ ਵਾਧਾ ਕੀਤਾ ਗਿਆ ਏ। ਪਿਛਲੇ 2 ਹਫ਼ਤਿਆਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਇਹ ਚੌਥਾ ਵਾਧਾ ਏ। ਹੁਣ ਦਿੱਲੀ ਵਿੱਚ ਪੈਟਰੋਲ 102.12 ਰੁਪਏ ਫੀ ਲੀਟਰ ਅਤੇ ਡੀਜ਼ਲ 95.20 ਰੁਪਏ ਫੀ ਲੀਟਰ ਉਪਲਬਧ ਹੋਵੇਗਾ। ਭਿਆਨਕ ਗਰਮੀ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਐਲਾਨ ਮੁਤਾਬਕ ਅੱਜ ਤੋਂ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ, ਸਕੂਲਾਂ ਅਤੇ ਕਾਲਜਾਂ ਦਾ ਸਮਾਂ ਬਦਲ ਗਿਆ ਏ। ਅੱਜ ਤੋਂ ਕੰਮਕਾਜ ਦਾ ਸਮਾਂ ਸਵੇਰੇ 7:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਹੋਵੇਗਾ। ਬਦਲਿਆ ਹੋਇਆ ਸਮਾਂ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ। ਇਸੇ ਦੌਰਾਨ ਸਿੱਖਿਆ ਵਿਭਾਗ ਦੇ ਨਵੇਂ ਹੁਕਮਾਂ ਅਨੁਸਾਰ ਸਮੂਹ ਸਰਕਾਰੀ ਦੋਹਰੀ ਸ਼ਿਫਟ ਵਾਲੇ ਸਕੂਲਾਂ ਵਿੱਚ ਸਵੇਰ ਦੀ ਸ਼ਿਫਟ ਸਵੇਰੇ 7 ਵਜੇ ਤੋਂ ਸਵੇਰੇ 10 ਵਜੇ ਤੱਕ ਹੋਵੇਗੀ, ਜਦਕਿ ਦੂਜੀ ਸ਼ਿਫਟ ਵਿੱਚ ਸਮੂਹ ਸਰਕਾਰੀ ਸਕੂਲ ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਲੱਗਣਗੇ। ਉਧਰ ਸਰਕਾਰੀ ਸਕੂਲਾਂ ਦਾ ਸਮਾਂ ਬਦਲਣ ਮਗਰੋਂ ਰੂਪਨਗਰ ਦੇ ਡਿਪਟੀ ਕਮਿਸ਼ਨਰ ਅਦਿੱਤਿਆ ਡੇਜੇ ਅਲਵਾਲ ਵੱਲੋਂ ਵੱਖ ਵੱਖ ਦਫ਼ਤਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕਾਫ਼ੀ ਸਾਰੇ ਮੁਲਾਜ਼ਮ ਸਮੇਂ ਸਿਰ ਨਹੀਂ ਪਹੁੰਚੇ ਸਨ, ਪਰ ਜਿਹੜੇ ਮੁਲਾਜ਼ਮ ਸਮੇਂ 'ਤੇ ਨਹੀਂ ਪਹੁੰਚੇ ਉਹਨਾਂ 'ਤੇ ਅਨੁਸ਼ਾਸਨੀ ਕਾਰਵਾਈ ਕੀਤੀ ਜਾ ਰਹੀ ਏ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਬਦਲੇ ਹੋਏ ਸਮੇਂ ਦੌਰਾਨ ਆ ਕੇ ਸਰਕਾਰੀ ਦਫ਼ਤਰਾਂ ਦੇ ਵਿੱਚ ਆਪਣਾ ਕੰਮਕਾਰ ਕਰਵਾ ਸਕਦੇ ਨੇ। ਪੰਜਾਬ ਰਾਜ ਚੋਣ ਕਮਿਸ਼ਨ ਨੇ ਕਿਹਾ ਹੈ ਕਿ 26 ਮਈ ਨੂੰ ਹੋ ਰਹੀਆਂ ਨਗਰ ਨਿਗਮ ਆਮ ਚੋਣਾਂ 2026 ਲਈ ਕੁੱਲ 7,555 ਉਮੀਦਵਾਰ ਚੋਣ ਮੈਦਾਨ 'ਚ ਨੇ। ਜ਼ਿਕਰ ਯੋਗ ਹੈ ਕਿ ਇਹਨਾਂ ਚੋਣਾਂ ਲਈ ਆਮ ਆਦਮੀ ਪਾਰਟੀ ਦੇ 1801 ਉਮੀਦਵਾਰ, ਕਾਂਗਰਸ ਦੇ 1550 ਉਮੀਦਵਾਰ, ਭਾਰਤੀ ਜਨਤਾ ਪਾਰਟੀ ਦੇ 1316, ਸ਼੍ਰੋਮਣੀ ਅਕਾਲੀ ਦਲ ਦੇ 1251 ਅਤੇ ਬਹੁਜਨ ਸਮਾਜ ਪਾਰਟੀ ਦੇ 96 ਉਮੀਦਵਾਰ, ਜਦਕਿ 1200

0: ਮਾਫ ਕਰਨਾ 1528 ਆਜ਼ਾਦ ਉਮੀਦਵਾਰ ਅਤੇ 13 ਹੋਰ ਉਮੀਦਵਾਰ ਚੋਣ ਲੜਨਗੇ। ਪੰਜਾਬ ਸਰਕਾਰ ਨੇ ਕੱਲ੍ਹ 26 ਮਈ ਨੂੰ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਹੋ ਰਹੀਆਂ ਆਮ ਚੋਣਾਂ ਦੇ ਮੱਦੇਨਜ਼ਰ ਛੁੱਟੀ ਦਾ ਐਲਾਨ ਕੀਤਾ ਏ। ਚੰਡੀਗੜ੍ਹ ਵਿਖੇ ਸਥਿਤ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਵਿੱਦਿਅਕ ਸੰਸਥਾਵਾਂ ਵਿਖੇ ਵੀ ਛੁੱਟੀ ਹੋਵੇਗੀ। ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਗਲਾਡਾ ਦੇ ਮੁੱਖ ਪ੍ਰਸ਼ਾਸਕ ਓਜਸਵੀ ਅਲੰਕਾਰ ਦੇ ਨਿਰਦੇਸ਼ਾਂ 'ਤੇ ਕਾਰਵਾਈ ਕਰਦੇ ਹੋਏ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ ਗਲਾਡਾ ਨੇ ਲੁਧਿਆਣਾ ਜ਼ਿਲ੍ਹਾ ਵਿੱਚ ਅਣਅਧਿਕਾਰਿਤ ਕਲੋਨੀਆਂ ਅਤੇ ਗੈਰ ਕਾਨੂੰਨੀ ਉਸਾਰੀਆਂ ਵਿਰੁੱਧ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਏ। ਇਸ ਦੇ ਚੱਲਦਿਆਂ ਗਲਾਡਾ ਨੇ ਡੇਲੋ, ਜਸਪਾਲ ਵਾਂਗਰ ਅਤੇ ਉੱਚੀ ਮੰਗਲੀ ਵਿਖੇ ਸਥਿਤ 5 ਅਣਅਧਿਕਾਰਿਤ ਕਲੋਨੀਆਂ ਨੂੰ ਢਾਹ ਦਿੱਤਾ ਏ। ਅਥਾਰਟੀ ਨੇ ਮਰਾਡੋ ਚੌਂਕੀ, ਪੈਰੋਮੂਨਾ, ਗਿੱਲ, ਜੰਡਿਆਲੀ, ਜਸਪਾਲ ਵਾਂਗਰ, ਕੋਹਾੜਾ ਸਮੇਤ ਖੇਤਰਾਂ ਵਿੱਚ ਵੀ 12 ਅਣਅਧਿਕਾਰਿਤ ਇਮਾਰਤਾਂ ਅਤੇ ਗੈਰ ਕਾਨੂੰਨੀ ਉਸਾਰੀਆਂ ਵਿਰੁੱਧ ਵੀ ਕਾਰਵਾਈ ਕੀਤੀ ਏ। ਇਸ ਤੋਂ ਇਲਾਵਾ ਚੂਰਪੁਰ, ਦਾਦ, ਕਾਂਜੀਆਂ, ਮਾਨਕਵਾਲ ਅਤੇ ਥਰੀਕੇ ਵਰਗੇ ਪਿੰਡਾਂ ਵਿੱਚ 20 ਅਣਅਧਿਕਾਰਿਤ ਕਲੋਨੀਆਂ ਬਾਰੇ ਰਿਪੋਰਟਾਂ ਅਗਲੇਰੀ ਕਾਰਵਾਈ ਲਈ ਸੰਬੰਧਿਤ ਤਹਿਸੀਲਦਾਰਾਂ ਨੂੰ ਭੇਜੀਆਂ ਗਈਆਂ ਨੇ। ਗਲਾਡਾ ਦੇ ਵਧੀਕ ਮੁੱਖ ਪ੍ਰਸ਼ਾਸਕ ਵਿਕਾਸ ਹੀਰਾ ਨੇ ਲੋਕਾਂ ਨੂੰ ਅਣਅਧਿਕਾਰਿਤ ਕਲੋਨੀਆਂ ਵਿੱਚ ਪਲਾਟ ਜਾਂ ਇਮਾਰਤਾਂ ਨਾ ਖਰੀਦਣ ਦੀ ਅਪੀਲ ਕੀਤੀ ਏ। ਵਿਸ਼ੇਸ਼ ਤੋਂ ਤੀਬਰ ਸੋਧ SIR ਨੂੰ ਲੈ ਕੇ ਜ਼ਿਲ੍ਹਾ SAS ਨਗਰ ਦੇ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅਹਿਮ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਜ਼ਿਲ੍ਹੇ ਵਿੱਚ ਸਭ ਤੋਂ ਘੱਟ ਵੋਟਰ ਮੈਪਿੰਗ ਕਰਨ ਵਾਲੇ 10 ਬੂਥ ਲੈਵਲ ਅਫਸਰਾਂ ਨਾਲ ਨਿੱਜੀ ਤੌਰ 'ਤੇ ਮੁਲਾਕਾਤ ਕਰਕੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਉਨ੍ਹਾਂ ਨੂੰ ਵੱਧ ਤੋਂ ਵੱਧ ਮੈਪਿੰਗ ਕਰਨ ਦੇ ਨਿਰਦੇਸ਼ ਦਿੱਤੇ। ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ SIR ਦੌਰਾਨ ਯੋਗ ਵੋਟਰਾਂ ਦੀ ਰਜਿਸਟ੍ਰੇਸ਼ਨ, ਡਾਟਾ ਅਪਡੇਸ਼ਨ, ਡੁਪਲੀਕੇਸ਼ਨ, ਵੋਟਾਂ ਦੀ ਸ਼ਨਾਖਤ ਅਤੇ ਮੈਪਿੰਗ ਦੇ ਕੰਮ ਨੂੰ ਪੂਰੀ ਗੰਭੀਰਤਾ ਨਾਲ ਕੀਤਾ ਜਾਵੇ ਤਾਂ ਜੋ ਕੋਈ ਵੋਟਰ ਯੋਗ ਵੋਟਰ ਨਿਵਾਂਝਾ ਨਾ ਰਹੇ। ਇਸ ਮੌਕੇ ਉਨ੍ਹਾਂ ਜ਼ਿਲ੍ਹੇ ਵਿੱਚ ਵੋਟਰ ਜਾਗਰੂਕਤਾ ਗਤੀਵਿਧੀਆਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਜ਼ਿਲ੍ਹਾ ਨੋਡਲ ਅਫਸਰ ਸਵੀਪ ਪ੍ਰੋਫੈਸਰ ਗੁਰੂ ਬਖਸ਼ੀਸ਼ ਸਿੰਘ ਅੰਟਾਲ ਦੀ ਅਗਵਾਈ ਵਿੱਚ ਕੋਰ ਕਮੇਟੀ ਦਾ ਗਠਨ ਕਰਨ ਲਈ ਨਿਰਦੇਸ਼ ਦਿੱਤੇ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਦੇ ਕਈ ਹਿੱਸਿਆਂ ਲਈ ਲੂ ਦਾ ਔਰੰਜ ਅਲਰਟ ਜਾਰੀ ਕੀਤਾ ਏ। ਰਾਜਸਥਾਨ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਸਮੇਤ ਹੋਰ ਸੂਬਿਆਂ ਵਿੱਚ ਵੀ ਤੇਜ਼ ਗਰਮੀ ਪੈਣ ਦੀ ਸੰਭਾਵਨਾ ਏ। ਇਹਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ @ @AIRNGU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
1: ਤੁਸੀਂ ਸੁਣ ਰਹੇ ਸੀ ਪ੍ਰਾਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ FM ਬਠਿੰਡਾ। ਇਸ ਵੇਲੇ ਦੁਪਹਿਰ ਦੇ 1:15 ਹੋ ਰਹੇ ਨੇ ਤੇ ਹੁਣ ਪੇਸ਼ ਹੈ ਪ੍ਰੋਗਰਾਮ ਹੈਲੋ ਫਰਮਾਇਸ਼।
2: ਹੈਲੋ ਫਰਮਾਇਸ਼।

0: ਪਿਆਰ ਭਰੀ ਨਮਸਕਾਰ ਦੇ ਨਾਲ ਹਾਜ਼ਰ ਹਾਂ ਮੈਂ ਦੀਪਾ ਛਾਬੜਾ ਤੇ ਉਮੀਦ ਕਰਦੀ ਹਾਂ ਸਾਰੇ ਸਰੋਤੇ ਬਿਲਕੁਲ ਠੀਕ ਠਾਕ ਹੋਣਗੇ, ਤੰਦਰੁਸਤ ਹੋਣਗੇ ਤੇ ਮਾਣ ਰਹੇ ਹੋਣਗੇ ਆਪਣੀ ਖੂਬਸੂਰਤ ਜੀ ਪਿਆਰੀ ਜੀ ਜ਼ਿੰਦਗੀ ਦਾ ਆਨੰਦ। ਜੀ ਪ੍ਰੋਗਰਾਮ ਹੈ ਜੀ ਹੈਲੋ ਫਰਮਾਇਸ਼, ਪਰ ਅੱਜ ਹੈਲੋ ਹੈਲੋ ਨਹੀਂ ਹੋਣੀ ਕਿਉਂਕਿ ਸੋਮਵਾਰ ਹੈ ਤੇ ਸੋਮਵਾਰ ਨੂੰ ਹੁੰਦਾ ਹੈ ਜੀ ਜ਼ਾਇਕਾ, ਤੇ ਸਿਲਸਿਲਾ ਜ਼ਾਇਕਾ ਦੇ ਤਹਿਤ ਅਸੀਂ ਤੁਹਾਡੀ ਅੱਜ ਮੁਲਾਕਾਤ ਕਰਵਾਵਾਂਗੇ ਮਰਾਠੀ ਅਤੇ ਦੱਖਣ ਭਾਰਤੀ ਭਾਗਿਆ ਸ਼੍ਰੀ ਜੀ ਦੇ ਨਾਲ, ਜਿਹੜੇ ਕਿ ਮਰਾਠੀ ਅਤੇ ਦੱਖਣ ਭਾਰਤੀ ਜ਼ਾਇਕਾ ਤੁਹਾਡੇ ਲਈ ਲੈ ਕੇ ਆ ਰਹੇ ਨੇ ਤੇ ਉਹਨਾਂ ਨਾਲ ਗੱਲਬਾਤ ਕਰਨਗੇ ਮਨਦੀਪ ਰਜੌਰਾ। ਤੇ ਆਓ ਚੱਲਦੇ ਹਾਂ ਭਾਗਿਆ ਸ਼੍ਰੀ ਜੀ ਦੇ ਕੋਲ, ਜਿਹੜੇ ਕਿ ਸਾਨੂੰ ਬਹੁਤ ਸਾਰੇ ਵਿਅੰਜਨ ਬਣਾਉਣੇ ਸਿਖਾ ਰਹੇ ਨੇ। ਸੁਣਦੇ ਹਾਂ ਮਰਾਠੀ ਜ਼ਾਇਕਾ ਬਾਏ ਭਾਗਿਆ ਸ਼੍ਰੀ।
1: ਸਰੋਤਿਓ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਿਲਸਿਲਾ ਜ਼ਾਇਕਾ ਦੇ ਵਿੱਚ। ਭਾਰਤ ਵਿਭਿੰਨਤਾਵਾਂ ਦਾ ਦੇਸ਼ ਹੈ, ਦੇਸ਼ ਦੇ ਵਿੱਚ ਬਹੁਤ ਸਾਰੀਆਂ ਭਿੰਨਤਾ ਨੇ, ਭਾਰਤ ਦੇ ਖਾਣੇ ਚ, ਭਾਰਤ ਦੇ ਪਹਿਰਾਵੇ ਚ, ਬੋਲੀ ਦੇ ਵਿੱਚ ਬਹੁਤ ਸਾਰੀ ਭਿੰਨਤਾ ਹੈ। ਪਰ ਜਦੋਂ ਖਾਣੇ ਦੀ ਭਿੰਨਤਾ ਦੀ ਗੱਲ ਕਰਦੇ ਹਾਂ ਤਾਂ ਜਿੰਨੇ ਵੱਖ ਵੱਖ ਖਾਣੇ ਸਾਨੂੰ ਭਾਰਤ ਦੇ ਵਿੱਚ ਮਿਲਦੇ ਹੈ

0: ਮੈਨੂੰ ਨਹੀਂ ਲੱਗਦਾ ਉਹਨੇ ਸਾਨੂੰ ਕਿਸੇ ਹੋਰ ਮੁਲਕ ਦੇ ਵਿੱਚ ਖਾਣ ਨੂੰ ਮਿਲਦੇ ਹੋਣਗੇ, ਕਿਉਂਕਿ ਸੂਬਿਆਂ ਦੇ ਹਿਸਾਬ ਦੇ ਨਾਲ ਭਾਰਤ ਦੇ ਵਿੱਚ ਬਹੁਤ ਤਰ੍ਹਾਂ ਦੇ ਖਾਣੇ ਪ੍ਰਚਲਿਤ ਨੇ ਅਤੇ ਹੁਣ ਕੋਈ ਸੂਬਿਆਂ ਦੇ ਖਾਣੇ ਦਾ ਦਾਇਰਾ ਜਿਹੜਾ ਹੈ ਉਹ ਸਰਹੱਦ ਜਿਹੜੀ ਹੈ ਉਹ ਨਹੀਂ ਰਹੀ। ਭਾਰਤ ਇੱਕ ਹੈ, ਇਸੇ ਲਈ ਭਾਰਤ ਦੇ ਖਾਣੇ ਜਿਹੜੇ ਨੇ ਉਹ ਵੀ ਇੱਕ ਨੇ। ਅਸੀਂ ਪੰਜਾਬ ਦੇ ਵਿੱਚ ਰਹਿੰਦਿਆਂ ਪੰਜਾਬੀ ਖਾਣੇ, ਪੰਜਾਬੀ ਪਰਾਂਠੇ, ਸਾਗ, ਮੱਕੀ ਦੀ ਰੋਟੀ ਦਾ ਹਮੇਸ਼ਾ ਜ਼ਿਕਰ ਕਰਦੇ ਹਾਂ, ਪਰ ਨਾਲੋ ਨਾਲ ਹੁਣ ਸਾਡੇ ਸੂਬੇ ਦੇ ਵਿੱਚ, ਸਾਡੇ ਆਲੇ ਦੁਆਲੇ, ਸਾਡੇ ਭਾਰਤ ਦੇ ਹੋਰ ਸੂਬਿਆਂ ਤੋਂ ਆਏ ਪਕਵਾਨ ਜਿਹੜੇ ਹੈ ਉਹ ਵੀ ਮਿਲਣ ਲੱਗੇ ਨੇ ਅਤੇ ਸਾਡੇ ਘਰਾਂ ਦੇ ਵਿੱਚ ਵੀ ਹੁਣ ਉਹ ਆਮ ਬਣਾਏ ਜਾਣ ਲੱਗੇ ਨੇ। ਅਤੇ ਅੱਜ ਜਿਹੜੇ ਪਕਵਾਨਾਂ ਦੀ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਉਹਨਾਂ ਦੀ ਫਹਿਰਿਸਤ ਬਹੁਤ ਲੰਮੀ ਹੈ, ਜਿਸ ਦੇ ਵਿੱਚ ਅਸੀਂ ਤੁਹਾਡੇ ਨਾਲ ਦੱਖਣੀ ਭਾਰਤ ਦੇ, ਮਹਾਰਾਸ਼ਟਰਾ ਦੇ, ਮੱਧ ਪ੍ਰਦੇਸ਼ ਦੇ ਅਤੇ ਕਈ ਇਸ ਤਰ੍ਹਾਂ ਦੇ ਖਾਣੇ ਤੁਹਾਡੇ ਨਾਲ ਸਾਂਝੇ ਕਰਾਂਗੇ, ਜਿਨ੍ਹਾਂ ਦੇ ਵਿੱਚ ਡੋਸਾ, ਡੋਸੇ ਦੇ ਨਾਲ ਸੰਬੰਧਿਤ ਬਹੁਤ ਸਾਰੀਆਂ ਚਟਨੀਆਂ, ਪੋਹਾ, ਉਪਮਾ, ਪਾਓ ਭਾਜੀ, ਵੜਾ ਪਾਓ, ਸਾਂਬਰ ਇਡਲੀ, ਸਾਂਬਰ ਵੜਾ, ਰਸਮ, ਸਾਬੂਦਾਣੇ ਦੀ ਖਿਚੜੀ, ਸਾਬੂਦਾਣੇ ਤੋਂ ਬਣਨ ਵਾਲੇ ਵੜੇ, ਥੇਪਲੀ, ਥਾਲੀ ਪੀਟ, ਸਪਰਾਊਟ, ਮਿਸਲ ਪਕੌੜੇ ਅਤੇ ਅਰਬੀ ਦੇ ਪੱਤਿਆਂ ਦੇ ਪਕੌੜੇ ਅਤੇ ਹੋਰ ਬਹੁਤ ਡਿਸ਼ਿਜ਼ ਅਤੇ ਪੀਣ ਵਾਲੀਆਂ ਵੀ ਕਈ ਚੀਜ਼ਾਂ ਜੋ ਗਰਮੀਆਂ 'ਚ ਪੀਤੀਆਂ ਜਾਂਦੀਆਂ ਨੇ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ, ਜਿਹਦੇ 'ਚ ਸੋਲ ਕੜੀ, ਜਿਹਦੇ 'ਚ ਆਮ ਪੰਨਾ, ਕੋਕਮ ਸ਼ਰਬਤ ਅਤੇ ਐਪਲ ਜੂਸ ਅੱਜ ਖਾਸ ਰਹਿਣ ਵਾਲੇ ਨੇ। ਇਹ ਸਾਰੇ ਹੀ ਸਾਡੇ ਨਾਲ ਸਾਂਝੇ ਕਰਨ ਲਈ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਨੇ, ਮਹਾਰਾਸ਼ਟਰਾ ਤੋਂ ਨੇ ਮੈਡਮ ਭਾਗਿਆਸ਼੍ਰੀ ਜੀ। ਭਾਗਿਆਸ਼੍ਰੀ ਜੀ, ਤੁਹਾਡਾ ਸਾਡੇ ਸਟੂਡੀਓ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ।
1: ਨਮਸਕਾਰ, ਆਕਾਸ਼ਵਾਣੀ ਕਾ ਬਹੁਤ ਬਹੁਤ ਧੰਨਵਾਦ, ਮੁਝੇ ਯਹਾਂ ਪੇ ਇਨਵਾਈਟ ਕੀਆ ਆਪ ਸਬਨੇ।
0: ਭਾਗਿਆਸ਼੍ਰੀ, ਤੁਸੀਂ ਮਹਾਰਾਸ਼ਟਰ ਦੇ ਕਿਹੜੇ ਜ਼ਿਲ੍ਹੇ ਤੋਂ ਤੇ ਤੁਹਾਨੂੰ ਖਾਣੇ ਬਣਾਉਣ ਦਾ, ਖਾਣੇ ਬਣਾ ਕੇ ਖਵਾਉਣ ਦਾ ਸ਼ੌਂਕ ਕਿਵੇਂ ਪੈਦਾ ਹੋਇਆ? ਕਿਉਂਕਿ ਤੁਸੀਂ ਹੁਣ ਇਸ ਵੇਲੇ ਦੱਖਣੀ ਭਾਰਤ ਦੇ ਵਿੱਚ ਜਾਂ ਮਹਾਰਾਸ਼ਟਰ ਦੇ ਵਿੱਚ ਖਾਏ ਜਾਣ ਵਾਲੇ ਖਾਣੇ ਜਿਹੜੇ ਹੈ ਉਹ ਇੱਥੇ ਆਪਣਾ ਇੱਕ ਨਿੱਜੀ ਰੈਸਟੋਰੈਂਟ ਖੋਲ੍ਹ ਕੇ ਵੀ ਇੱਥੋਂ ਦੇ ਸਾਡੇ ਜ਼ਿਲ੍ਹੇ ਦੇ ਲੋਕਾਂ ਨੂੰ ਖਵਾ ਰਹੇ ਹੋ, ਤੁਹਾਨੂੰ ਇਹ ਸ਼ੌਂਕ ਕਿੱਥੋਂ ਪਿਆ? ਤੁਹਾਡਾ ਜ਼ਿਲ੍ਹਾ ਕਿਹੜਾ ਹੈ?
1: ਮੈਂ ਐਕਚੁਅਲੀ ਪੂਨਾ ਸੇ ਹੂੰ। ਸ਼ੌਂਕ ਐਸੇ ਹੀ ਕਿ ਬਸ ਖਾਦੇ, ਹਸਬੈਂਡ ਮੇਰੇ ਬਹੁਤ ਸ਼ੌਕੀਨ ਹੈ ਖਾਣੇ ਕੇ, ਉਨਕੋ ਅਲਗ ਅਲਗ ਚੀਜ਼ੇ ਖਿਲਾਤੇ ਖਿਲਾਤੇ, ਬਸ ਫਰੈਂਡ ਸਰਕਲਸ ਬਣਾ, ਉਨਕੋ ਵੀ ਖਿਲਾਤੇ ਖਿਲਾਤੇ ਕਾਮ ਸ਼ੁਰੂ ਹੋ ਗਿਆ ਔਰ ਇਸ ਸ਼ੌਂਕ ਸੇ ਹੀ ਆਗੇ ਮੇਰਾ ਕਾਮ ਸਟਾਰਟ ਹੋ ਗਿਆ।
0: ਤੁਹਾਨੂੰ ਕੀ ਲੱਗਦਾ, ਤੁਹਾਡੇ ਘਰੇ ਕਿਹੜੇ ਬਜ਼ੁਰਗ ਸੀ? ਤੁਹਾਡੀ ਨਾਨੀ, ਦਾਦੀ ਜਾਂ ਮਾਮੀ, ਚਾਚੀ, ਮਾਸੀ, ਕਿਹਨਾਂ ਨੂੰ ਦੇਖ ਕੇ ਤੁਸੀਂ ਇਹ ਖਾਣੇ ਸਿੱਖਦੇ ਰਹੇ, ਜਾਂ ਕੋਈ ਤੁਸੀਂ ਪਰਟੀਕੁਲਰ ਕਿਸੇ ਕੋ ਹੋਰ ਕੋਲ ਜਾ ਕੇ ਕੋਈ ਟਿਊਸ਼ਨ, ਕੋਈ ਕੋਚਿੰਗ ਵੀ ਲਈ ਹੈ?
1: ਹਾਂਜੀ, ਬਿਲਕੁਲ ਵੀ ਨਹੀਂ, ਟਿਊਸ਼ਨ ਵਗੈਰਾ ਐਸਾ ਕੁਛ ਨਹੀਂ। ਮੇਰੀ ਮੰਮੀ ਜੋ ਹੈ ਵੋ ਅੰਨਪੂਰਨਾ ਹੈ, ਉਸਕੀ ਹੀ ਗਾਈਡੈਂਸ ਕੇ ਤੌਰ ਪੇ, ਔਰ ਇਹ ਕਿ ਹਮਾਰੇ ਘਰੋਂ ਮੇ ਬੇਟੀ ਕੋ ਸਭ ਕੁਛ ਆਉਣਾ ਚਾਹੀਏ, ਔਰ ਮੈਂ ਆਪਣੇ ਘਰ ਮੇ ਬੜੀ ਹੋਣੇ ਕੀ ਵਜ੍ਹਾ ਸੇ ਮੇਰੀ ਮੰਮੀ, ਮੇਰੇ ਪਾਪਾ ਸਭ ਕਾ ਪ੍ਰੈਸ਼ਰ ਬਹੁਤ ਜ਼ਿਆਦਾ ਥਾ, ਤੂੰ ਬੜੀ ਹੈ, ਲੜਕੀ ਹੈ, ਯੇ ਸਾਰੀ ਚੀਜ਼ੇ ਸੀਖਨੀ ਹੈ, ਤੋ ਸੀਖਤੇ ਸੀਖਤੇ ਡਾਂਟ ਖਾਤੇ ਖਾਤੇ ਸਾਰੀ ਚੀਜ਼ੇ ਸੀਖੀ ਵੀ, ਔਰ ਅੱਛਾ ਰਿਸਪੋਂਸ ਮਿਲਣ, ਮੇਰੀ ਗਾਈਡ, ਮੇਰਾ ਗੁਰੂ ਜੋ ਵੀ ਹੈ ਮੇਰੀ ਮਾਂ ਹੈ।
0: ਬਹੁਤ ਅੱਛੇ, ਤੇ ਫਿਰ ਮਾਂ ਦੇ ਹੱਥ ਦੇ ਬਣੇ ਖਾਣੇ ਤਾਂ ਵਾਕਈ ਸਵਾਦ ਹੋਣਗੇ ਹੀ। ਪਰ ਜਦੋਂ ਸਾਡੇ ਸਰੋਤੇ ਹੁਣ ਸਾਡੀ ਮਹਿਫਿਲ ਦੇ ਵਿੱਚ ਆ ਗਏ ਨੇ, ਜਦੋਂ ਸਾਡੇ ਘਰੇ ਕੋਈ ਆਉਂਦਾ ਹੈ ਤਾਂ ਗਰਮੀ ਦੇ ਵਿੱਚ ਅਸੀਂ ਉਹਨਾਂ ਨੂੰ ਸਭ ਤੋਂ ਪਹਿਲਾਂ ਪਾਣੀ ਤੇ ਫਿਰ ਪਾਣੀ ਤੋਂ ਬਾਅਦ ਕੋਈ ਨਾ ਕੋਈ ਸ਼ਰਬਤ ਜਿਹੜਾ ਹੈ ਉਹ ਪਿਆਉਂਦੇ ਹਾਂ। ਤੇ ਅੱਜ ਹੁਣ ਤੁਸੀਂ ਸ਼ੁਰੂਆਤ ਸ਼ਰਬਤ ਤੋਂ ਹੀ ਕਰੋ, ਕਿਹੜਾ ਸ਼ਰਬਤ ਸਾਨੂੰ ਤੁਸੀਂ ਗਰਮੀਆਂ ਦੇ ਵਿੱਚ ਬਣਾਉਣਾ ਸਿਖਾਓਗੇ ਤੇ ਪਿਆਓਗੇ?
1: ਗਰਮੀਆਂ ਕੇ ਅਭੀ ਪਹਿਲੇ ਪੁਰਾਣੇ ਜ਼ਮਾਨੇ ਮੇ ਹੋਤਾ ਥਾ ਕਿ ਕੋਈ ਵੀ ਅਤਿਥੀ ਆਏ, ਕੋਈ ਵੀ ਹਮਾਰਾ ਗੈਸਟ ਆਏ, ਤੋ ਉਨਕੋ ਪਾਣੀ ਔਰ ਗੁੜ ਦੇਤੇ ਥੇ
0: ਜੀ,
1: ਹੈ ਨਾ, ਪਾਣੀ ਔਰ ਗੁੜ ਕੇ ਬਾਅਦ ਬਹੁਤ ਸਾਰੀ ਚੀਜ਼ੇ ਧੀਰੇ ਧੀਰੇ ਜੋ ਹਮਾਰੀ ਲੇਡੀਜ਼ ਹੈ ਉਨ ਲੋਗੋਂ ਨੇ ਖੋਜ ਨਿਕਾਲੀ, ਤੋ ਉਸਮੇ ਮਹਾਰਾਸ਼ਟਰ ਮੇ ਬੇਸਿਕਲੀ ਆਮ ਬਣਾ, ਕਿਉਂਕਿ ਮਹਾਰਾਸ਼ਟਰ ਮੇ ਬਹੁਤ ਸਾਰੇ ਆਮ ਹੋਤੇ ਅਲਗ ਅਲਗ ਤਰੀਕੇ ਸੇ, ਤੋ ਕੱਚੇ ਆਮ ਸੇ ਆਮ ਬਣਾ, ਉਸਕੇ ਬਾਅਦ ਸੋਲ ਕੜੀ, ਨਾਰੀਅਲ ਕੀ ਖੇਤੀ ਹਮਾਰੇ ਉਧਰ ਬਹੁਤ ਹੋਤੀ ਹੈ, ਤੋ ਸੋਲ ਕੜੀ ਨਾਰੀਅਲ ਸੇ ਹੀ ਬਣਤਾ ਹੈ, ਨਾਰੀਅਲ ਪਾਣੀ, ਉਸਕੇ ਬਾਅਦ ਆਤਾ ਹੈ ਹਮਾਰਾ ਕੋਕਮ ਸ਼ਰਬਤ, ਕੋਕਮ ਇੱਕ ਫਰੂਟ ਹੈ, ਜੈਸੇ ਯਹਾਂ ਪੇ ਆਲੂ ਬੁਖਾਰਾ ਆਪਕਾ ਜੋ ਇੱਕ ਫਰੂਟ ਹੈ ਨਾ, ਵੈਸੇ ਹੀ ਇੱਕ ਵਹਾਂ ਪੇ ਫਰੂਟ ਹੈ, ਡਾਈਜੈਸ਼ਨ ਕੇ ਲੀਏ ਵੋ ਬਹੁਤ ਅੱਛਾ ਹੋਤਾ ਹੈ, ਤੋ ਯੇ ਸਾਰੀ ਚੀਜ਼ੇ ਡਰਿੰਕ ਕੇ ਤੌਰ ਪੇ ਦੀ ਜਾਤੀ ਹੈ।
0: ਤਾਂ ਇਹ ਜਿਹੜੀਆਂ ਚੀਜ਼ਾਂ ਤੁਸੀਂ ਸਾਰੀਆਂ ਬੋਲੀਆਂ ਨੇ, ਹੁਣ ਇਹਨਾਂ ਨੂੰ ਬਣਾਉਣਾ ਕਿਵੇਂ ਹੈ ਸਾਨੂੰ ਦੱਸੋ, ਕਿ ਅਸੀਂ ਸੋਲ ਕੜੀ, ਆਮ ਪੰਨਾ ਜਾਂ ਕੋਕਮ ਸ਼ਰਬਤ, ਐਪਲ ਜੂਸ ਬਣਾਉਣਾ ਕਿਵੇਂ ਹੈ ਵਾਰੀ ਵਾਰੀ ਸਰ?
1: ਪਹਿਲੇ ਮੈਂ ਆਪਕੋ ਬਤਾਨਾ ਚਾਹੂੰਗੀ ਸੋਲ ਕੜੀ, ਸੋਲ ਕੜੀ ਕਿਆ ਹੈ, ਇੱਕ ਕੜੀ ਜੋ ਹਮ ਬਣਾਤੇ ਹੈ, ਨਾ ਕਿ ਬੇਸਨ ਕੇ ਨਾ ਕੁਛ ਹੈ, ਇਹ ਨਾਰੀਅਲ, ਮਹਾਰਾਸ਼ਟਰ ਮੇ ਜ਼ਿਆਦਾਤਰ, ਸਾਊਥ ਮਹਾਰਾਸ਼ਟਰ ਮੇ ਆਪਕੋ ਜ਼ਿਆਦਾਤਰ ਨਾਰੀਅਲ ਮਿਲੇਗੀ, ਤੋ ਨਾਰੀਅਲ ਕਾ ਅਲਗ ਤਰੀਕੇ ਸੇ ਯੂਜ ਕੀਆ ਜਾਤਾ ਥਾ, ਨਾਰੀਅਲ ਕਾ ਜੋ ਅੰਦਰ ਕਾ ਨਾਰੀਅਲ ਹੋਤਾ ਹੈ, ਠੀਕ ਹੈ, ਪਾਣੀ ਨਹੀਂ, ਇਸਮੇ ਨਾਰੀਅਲ ਯੂਜ਼ ਹੋ ਕੇ ਉਸਕੋ ਕੱਦੂਕਸ ਕਰਕੇ ਉਸਕਾ ਪਾਣੀ ਨਿਕਾਲ ਕੇ, ਯਾਨੀ ਉਸਕਾ ਦੁੱਧ ਨਿਕਾਲ ਕੇ, ਫਿਰ ਉਸਮੇ ਹਲਕਾ ਸਾ ਅਦਰਕ, ਹਲਕੀ ਸੀ ਮਿਰਚ, ਹਲਕੀ

0: ਡਬਲ ਰੋਟੀ ਕਿਸਮ ਦਾ ਉਹ ਪਾਓ ਹੁੰਦਾ ਹੈ, ਉਸ ਦੇ ਵਿੱਚ ਇੱਕ ਟਿੱਕੀ ਨੁਮਾ ਵੜਾ ਜਿਸ ਨੂੰ ਆਖਿਆ ਜਾਂਦਾ ਹੈ ਉਹ ਉਹਦੇ ਵਿੱਚ ਰੱਖ ਕੇ ਤੇ ਫਿਰ ਨਾਲ ਹਰੀ ਮਿਰਚ ਦੇ ਨਾਲ ਜਾਂ ਤਲੀ ਹੋਈ ਮਿਰਚ ਦੇ ਨਾਲ ਉਹ ਖਾਧਾ ਜਾਂਦਾ ਹੈ। ਤਾਂ ਦੱਸੋ ਉਹ ਬਣਾਉਣਾ ਕਿਵੇਂ ਹੈ? ਪਾਓ ਤਾਂ ਚਲੋ ਸਾਨੂੰ ਬਾਜ਼ਾਰ ਚੋਂ ਮਿਲ ਜਾਏਗਾ, ਤੇ ਵੜਾ ਕਿਵੇਂ ਤਿਆਰ ਕਰਨਾ ਹੈ, ਉਹ ਪੀਸ ਜਿਹੜੇ ਗੋਲ ਗੋਲ ਉਹ ਕਿਵੇਂ ਤਿਆਰ ਕਰਨਾ?
1: ਅਭੀ ਯਹਾਂ ਪੇ ਵੜਾ ਪਾਓ ਬਣਾਨੇ ਕੇ ਲੀਏ ਹਮੇਂ ਆਲੂ ਪੱਕੇ ਹੋਏ ਚਾਹੀਏ, ਠੀਕ ਹੈ। ਉਸਕੇ ਬਾਅਦ ਇੱਕ ਨਾ ਮਹਾਰਾਸ਼ਟਰ ਮੇ ਜੋ ਟੇਸਟ ਹੈ ਵੋ ਖਾਤੇ ਹੈ ਅਦਰਕ ਲਸਣ, ਲਸਣ ਕਾ ਜ਼ਿਆਦਾਤਰ ਯੂਜ਼ ਹੋਤਾ ਹੈ, ਯਾਨੀ ਸਾਰਾ ਖੇਲ ਵੜਾ ਪਾਓ ਕਾ ਲਸਣ ਕੀ ਟੇਸਟ ਪੇ, ਉਸਕੇ ਤੜਕੇ ਪੇ ਹੈ। ਤੋ ਉਸਕਾ ਆਪਕਾ ਤੜਕਾ ਕੈਸੇ ਕਿਸ ਤਰੀਕੇ ਸੇ ਲਗ ਰਹਾ ਹੈ, ਕੌਨ ਸੀ ਕੁਆਂਟਿਟੀ ਆਪ ਕੈਸੇ ਯੂਜ਼ ਕਰ ਰਹੇ ਹੋ, ਉਸਕੇ ਉੱਪਰ ਡਿਪੈਂਡ ਹੈ। ਤੋ ਜਬ ਆਪਕਾ ਆਲੂ ਪਕਾ ਹੁਆ ਹੈ, ਸਮੈਸ਼ ਕਿਆ ਹੁਆ ਆਲੂ ਹੈ, ਤੋ ਆਪਕੋ ਤੜਕੇ ਮੇਂ ਕਿਆ ਕਰਨਾ ਹੈ, ਆਪਕੋ ਪੀਸੀ ਹੋਈ ਹਰੀ ਮਿਰਚ, ਪੀਸਾ ਹੁਆ ਅਦਰਕ, ਪੀਸਾ ਹੁਆ ਲਸਣ, ਯੇ ਚੀਜ਼ੇ ਆਪਕੀ ਰੈਡੀ ਚਾਹੀਏ। ਆਪਣੇ ਤੇਲ ਰੱਖਣਾ ਹੈ, ਬਿਲਕੁਲ ਸਿੰਪਲ ਸਾ ਹੈ।
0: ਕਿੰਨੀ ਕਿੰਨੀ ਕੁਆਂਟਿਟੀ ਚ ਚੀਜ਼ਾਂ ਲੈਣੀਆਂ, ਕਿੰਨੀ ਕਿੰਨੀ ਮਾਤਰਾ ਦੇ ਵਿੱਚ ਚੀਜ਼ਾਂ ਲੈਣੀਆਂ ਸਾਨੂੰ ਦੱਸ ਦਿਓ। ਜੇਕਰ ਅਸੀਂ 4 ਬੰਦਿਆਂ ਲਈ ਬਣਾ ਰਹੇ ਹਾਂ ਜਾਂ 2 ਬੰਦਿਆਂ ਲਈ ਬਣਾ ਰਹੇ ਹਾਂ ਤਾਂ ਕੁਆਂਟਿਟੀ ਦੇ ਹਿਸਾਬ ਨਾਲ।
1: ਅਗਰ ਜਿਵੇਂ 4-5 ਲੋਕਾਂ ਕੇ ਲਈ ਹਮ ਬਣਾ ਰਹੇ ਹਾਂ ਤੋ 4-5 ਆਲੂ ਹਮਨੇ ਲੈ ਲੀਏ, ਠੀਕ ਹੈ। 4-5 ਆਲੂ ਕੇ ਲਈ ਹਮੇਂ 5-6 ਹਰੀ ਮਿਰਚ, ਥੋੜਾ ਹਲਕਾ ਤੀਖਾ ਰਹੇਗਾ, ਵੜਾ ਪਾਓ ਕਾ ਜਬ ਤੀਖਾ ਕਰੇਗੀ ਤਬੀ ਉਸਕਾ ਸਵਾਦ ਆਤਾ ਹੈ। ਤੋ ਉਸਕੇ ਲਈ 4-5 ਹਰੀ ਮਿਰਚ, ਇੱਕ ਚਮਚ ਹਮੇਂ ਅਦਰਕ ਕਾ ਪੇਸਟ, 1 ਚਮਚ ਲਸਣ ਕਾ ਪੇਸਟ, ਇਸਕੋ ਅੱਛੇ ਸੇ ਪ੍ਰਿਪੇਅਰ ਕਰਕੇ ਰੱਖੇਂਗੇ। ਫਿਰ ਹਮ ਫਰਾਈ ਪੈਨ ਪੇ ਤੇਲ ਰੱਖੇਂਗੇ, ਤੋ ਤੇਲ ਕੇ ਲੀਏ ਸਰਸੋਂ ਚਾਹੀਏ, ਕਾਲੀ ਸਰਸੋਂ, ਜੀਰਾ ਔਰ ਕੜੀ ਪੱਤਾ, ਯਹਾਂ ਪੇ ਕੜੀ ਪੱਤਾ ਔਰ ਕਾਲੀ ਸਰਸੋਂ ਬਿਲਕੁਲ ਵੀ ਭੁੱਲਣੀ ਨਹੀਂ ਹੈ, ਸਾਰਾ ਸਵਾਦ ਉਸੀ ਮੇਂ। ਫਿਰ ਬਾਅਦ ਮੇਂ ਉਸਮੇਂ ਐਡ ਕਰੇਂਗੇ ਥੋੜੀ ਸੀ ਹਲਦੀ ਔਰ ਜੋ ਹਮਾਰੀ ਪੇਸਟ ਹੈ ਅਦਰਕ ਕੀ, ਹਰੀ ਮਿਰਚ ਕੀ ਔਰ ਲਸਣ ਕੀ, ਵੋ ਐਡ ਕਰੇਂਗੇ। ਫਿਰ ਯੇ ਤੜਕਾ ਉੱਪਰ ਸੇ ਆਲੂ ਮੇਂ ਮਿਕਸ ਕਰੇਂਗੇ, ਉਸਕੋ ਸਮੈਸ਼ ਕਰਕੇ ਹਮਾਰਾ ਯੇ ਮਸਾਲਾ ਰੈਡੀ ਹੋ ਗਿਆ। ਫਿਰ ਉਸਕੀ ਟਿੱਕੀਆਂ ਬਣਾਏਂਗੇ, ਬੇਸਨ ਕਾ ਘੋਲ ਬਣੇਗਾ, ਬੇਸਨ ਕਾ ਘੋਲ ਆਪ ਇੱਕ ਕਟੋਰੀ ਲੈ ਲਓ ਕਿ ਆਪਕੇ 10-12 ਵੜਾ ਪਾਓ ਇਸਮੇਂ ਨਿਕਲ ਆਏਗੀ 4-5 ਲੋਕਾਂ ਕੇ ਲਈ। ਤੋ ਫਿਰ ਬੇਸਨ ਕਾ ਘੋਲ ਮੇਂ ਹਮਾਰੀ ਟਿੱਕੀਆਂ ਨਿਕਾਲਨੀ ਹੈ, ਬਸ ਫਰਾਈ ਕਰ ਲਓ, ਟਿੱਕੀਆਂ ਹਮਾਰੀ ਰੈਡੀ ਹੋ ਜਾਏਗੀ ਯਹਾਂ ਪੇ। ਇਸਕੇ ਸਾਥ ਅਗਰ ਚਾਹੀਏ ਹਮੇਂ ਚਟਨੀ ਹੋਤੀ ਹੈ ਜੋ ਲਸਣ ਵਾਲੀ, ਯਹਾਂ ਪੇ ਆਪਕੋ ਨਾਰੀਅਲ ਯਾ ਫਿਰ ਜੋ ਬੂੰਦੀ ਹੋਤੀ ਹੈ, ਜੈਸੇ ਵੜਾ ਪਾਓ ਨਿਕਾਲਤੇ ਨਿਕਾਲਤੇ ਬੇਸਨ ਕੇ ਜੋ ਕਿਆ ਬੋਲੇਂਗੇ ਛੀਟੇ ਜੋ ਪੜਤੇ ਹੈ ਤੇਲ ਮੇਂ, ਇੱਕ ਲੇਡੀਜ਼ ਹੋਤੀ ਹੈ ਕਿ ਉਸਕਾ ਵੇਸਟੇਜ ਨਹੀਂ ਕਰਨਾ ਹੋਤਾ ਹੈ, ਤੋ ਜੋ ਚੀਟੇ ਹੋਤੇ ਹੈ ਉਸਕੋ ਇੱਕ ਤਰਫ ਇਕੱਠਾ ਕਰਕੇ ਉਸਕੋ ਮਿਕਸੀ ਮੇਂ ਘੁਮਾ ਕੇ ਹਲਕਾ ਸਾ ਉਸਮੇਂ ਨਾਰੀਅਲ ਡਾਲ ਕੇ, ਲਾਲ ਮਿਰਚ ਪਾਊਡਰ 1 ਚਮਚ ਔਰ ਨਮਕ ਥੋੜਾ ਸਾ ਔਰ ਲਸਣ 1 ਚਮਚ ਪੀਸਾ ਹੁਆ, ਉਸਕੋ ਮਿਕਸੀ ਮੇਂ ਅੱਛੇ ਸੇ ਘੁਮਾ ਕੇ ਹਮਾਰੇ ਇੱਕ ਕਟੋਰੀ ਮਸਾਲਾ ਬਣ ਜਾਏਗਾ, ਜੋ ਵੜਾ ਪਾਓ ਕੇ ਸਾਥ ਹਮ ਸੁਖੀ ਚਟਨੀ ਖਾਤੇ ਹੈ, ਸਾਰਾ ਮਜ਼ਾ ਇਸਮੇਂ ਹੈ। ਤੋ ਯੇ ਮਸਾਲਾ ਆਪਕਾ ਯਹਾਂ ਪੇ ਰੈਡੀ ਹੋ ਜਾਏਗਾ, ਟਿੱਕੀ ਆਪਕੀ ਰੈਡੀ ਹੈ, ਪਾਓ ਆਪ ਮਾਰਕੀਟ ਸੇ ਲੈ ਕੇ ਆ ਰਹੇ ਹੋ। ਅਭੀ ਇਸਕੇ ਸਾਥ ਸਹੀ ਹੈ ਹਰੀ ਮਿਰਚ, ਤੋ ਹਰੀ ਮਿਰਚ ਕੋ ਹਲਕੇ ਹਲਕੇ ਕੱਟ ਮਾਰ ਕੇ ਹਰੀ ਮਿਰਚ ਕੋ ਫਰਾਈ ਕਰ ਲਓ। ਯਹਾਂ ਪੇ ਇੱਕ ਯੇ ਰਹੇਗਾ ਕਿ ਜੋ ਆਪਕੀ ਹਰੀ ਮਿਰਚ ਹੈ ਉਸਕੋ ਤਲਤੇ ਹੀ ਨਿਕਾਲ ਕੇ ਉਸਕੇ ਉੱਪਰ ਸਫੇਦ ਨਮਕ ਤੁਰੰਤ ਡਾਲ ਦਿਓ, ਤੋ ਉਹ ਨਮਕ ਉਸਮੇ ਅੱਛੇ ਸੇ ਐਬਜ਼ੋਰਬ ਹੋਗਾ, ਤੋ ਉਹ ਮਿਰਚ ਖਾਣੇ ਕਾ ਟੇਸਟ ਅਲਗ ਆਏਗਾ। ਤੋ ਵੜਾ ਪਾਓ ਕੇ ਸਾਥ ਉਹ ਹਰੀ ਮਿਰਚ ਸਰਵ ਕਰੋ, ਆਪਕਾ ਵੜਾ ਪਾਓ ਰੈਡੀ ਹੈ।
0: ਸੋ ਬਹੁਤ ਅੱਛੀ ਗੱਲ ਹੈ, ਸਾਨੂੰ ਇਹ ਚੀਜ਼ਾਂ ਦੀ ਰੈਸਿਪੀ ਸੁਣ ਕੇ ਸਾਡੇ ਮੂੰਹ 'ਚ ਪਾਣੀ ਆ ਰਿਹਾ, ਸਾਡੇ ਸਰੋਤੇ ਜਿਹੜੇ ਆ ਉਹ ਕੋਸ਼ਿਸ਼ ਕਰਨਗੇ ਘਰੇ ਵੀ ਬਣਾਉਣਗੇ। ਅਸੀਂ ਸਾਬੂਦਾਣੇ ਤੋਂ ਬਣਨ ਵਾਲੀ ਚੀਜ਼ਾਂ ਬਾਰੇ ਅਸੀਂ ਜਾਣਨਾ ਚਾਹੁੰਦੇ ਹਾਂ, ਕਿਉਂਕਿ ਬਹੁਤ ਇਸਤੇਮਾਲ ਹੁੰਦਾ ਹੈ ਸਾਬੂਦਾਣੇ ਦਾ ਸਾਡੇ ਭਾਰਤ ਦੇ ਇਹਨਾਂ ਸੂਬਿਆਂ ਦੇ ਵਿੱਚ। ਸਾਬੂਦਾਣੇ ਤੋਂ ਬਣਨ ਵਾਲੀ ਕਿਹੜੀ ਕਿਹੜੀ ਆਈਟਮ ਤੁਸੀਂ ਸਾਨੂੰ ਦੱਸੋਗੇ?
1: ਅਭੀ ਸਾਬੂਦਾਨੇ ਕੇ ਲੀਏ, ਸਾਬੂਦਾਨਾ ਦੇਖਾ ਜਾਏ ਤੋ ਬਹੁਤ ਮੋਸਟਲੀ ਯੂਜ਼ ਹੋਤਾ ਹੈ ਫਾਸਟ ਕੇ ਤੌਰ ਪੇ, ਤੋ ਸਾਬੂਦਾਨੇ ਮੇਂ ਬਹੁਤ ਤਰੀਕੇ ਸੇ ਯੂਜ਼ ਹੋਤਾ ਹੈ, ਖੀਰ ਬਣਤੀ ਹੈ, ਸਾਬੂਦਾਨਾ ਖਿਚੜੀ ਬਣਤੀ ਹੈ, ਸਾਬੂਦਾਨਾ ਵੜਾ ਬਣਤਾ ਹੈ। ਮਹਾਰਾਸ਼ਟਰ ਮੇਂ ਸਾਬੂਦਾਨਾ ਖਿਚੜੀ ਔਰ ਸਾਬੂਦਾਨਾ ਵੜਾ ਮੋਸਟਲੀ ਸੇਲ ਕੀਆ ਜਾਤਾ ਹੈ ਰੇਡੀਓ ਪੇ। ਤੋ ਅਭੀ ਸਾਬੂਦਾਨਾ ਬਣਾਨਾ ਕੈਸਾ ਹੈ, ਸਾਬੂਦਾਨਾ ਦਿਖਨੇ ਮੇਂ ਹਾਰਡ ਬਹੁਤ ਹੈ ਪਰ ਡਾਇਜੈਸ ਹੋਣੇ ਕੇ ਲੀਏ ਅੱਛਾ ਹੈ, ਬਟ ਯੇ ਤਭੀ ਅੱਛਾ ਹੈ ਜਬ ਉਸਕੋ ਆਪ ਅੱਛੇ ਸੇ ਭਿਗੋਗੇ ਪਾਣੀ ਮੇਂ, ਉਸਕੋ 2 ਘੰਟੇ ਪਾਣੀ ਮੇਂ ਅੱਛੇ ਸੇ ਐਬਜ਼ੋਰਬ ਕਰਨਾ ਹੈ, ਉਸਕੇ ਬਾਅਦ 2 ਘੰਟੇ 1.5 ਘੰਟਾ ਉਸਕੋ ਰੈਸਟ ਦੋਗੇ, ਵੋ ਸਾਬੂਦਾਨਾ ਅੱਛੇ ਸੇ ਫੂਲੇਗਾ, ਤਬ ਉਸਕੀ ਰੈਸਿਪੀ ਬਣੇਗੀ। ਅਗਰ ਆਪਕਾ ਸਾਬੂਦਾਨਾ ਉਸਕੋ ਚੈੱਕ ਐਸੇ ਕਰੇਂਗੇ, ਸਾਬੂਦਾਨੇ ਕਾ ਦਾਨਾ ਹੱਥ ਪੇ ਲੈ ਕੇ ਉਸਕੋ ਰਗੜੋਗੇ, ਤੋ ਵੋ ਅਗਰ ਰਗੜ ਗਿਆ ਪੂਰਾ, ਉਸ ਯਾਨੀ ਕੜਕ ਨਹੀਂ ਹੈ ਅੰਦਰ ਸੇ, ਤੋ ਆਪਕਾ ਸਾਬੂਦਾਨਾ ਫੂਲ ਗਿਆ। ਅਗਰ ਵੋ ਨਹੀਂ ਹੈ ਤੋ ਫਿਰ ਆਪਕਾ ਸਾਬੂਦਾਨਾ ਅੱਛੇ ਸੇ ਫੂਲਾ ਹੁਆ ਨਹੀਂ ਹੈ, ਫਿਰ ਯਹਾਂ ਪੇ ਆਪਕੋ ਦਿੱਕਤ ਹੋਗੀ, ਵੋ ਡਾਇਜੈਸਟ ਨਹੀਂ ਹੋਗਾ, ਕਿਉਂਕਿ ਪੇਟ ਮੇਂ ਇਤਨਾ ਪਾਣੀ ਨਹੀਂ ਕਿ ਸਾਬੂਦਾਨਾ ਹਮਾਰਾ ਫੂਲ ਜਾਏ।
0: ਜੀ ਬਿਲਕੁਲ ਸਹੀ
1: ਤੁਸੀਂ ਕਿਹਾ। ਤੋ ਇਸ ਲਈ ਉਸਕੋ ਪਹਿਲੇ ਯੇ ਕਰਨਾ ਹੋਗਾ, ਠੀਕ ਹੈ। ਅਭੀ ਜਬ ਆਪ ਸਾਬੂਦਾਨਾ ਖਿਚੜੀ ਬਣਾਓਗੇ ਔਰ ਸਾਬੂਦਾਨਾ, ਸੇਮ ਹੀ ਪ੍ਰੋਸੀਜਰ ਹੈ ਇਸਕੀ, ਕੋਈ ਫਰਕ ਨਹੀਂ ਹੈ। ਭਈ ਯਹਾਂ ਪੇ ਆਲੂ ਕਾ ਥੋੜਾ ਅੰਤਰ ਹੋਤਾ ਹੈ, ਜੈਸੇ ਯਹਾਂ ਪੇ ਵੜੇ ਬਣੇਗੇ ਡੀਪ ਫਰਾਈ ਹੋਗਾ, ਔਰ ਯਹਾਂ ਪੇ ਆਪਕਾ ਆਲੂ ਕਾਟ ਕੇ

0: ਤੁਸੀਂ ਸੁਣ ਰਹੇ ਸੀ ਸਿਲਸਿਲਾ ਜ਼ਾਇਕਾ, ਜਿਸ ਦੇ ਤਹਿਤ ਅੱਜ ਸਾਡੇ ਮਹਿਮਾਨ ਸਨ ਭਾਗਿਆਸ਼੍ਰੀ ਜੀ, ਜਿਹੜੇ ਕਿ ਸਾਨੂੰ ਮਰਾਠੀ ਅਤੇ ਦੱਖਣ ਭਾਰਤੀ ਰੈਸਿਪੀਆਂ ਸਿਖਾ ਕੇ ਗਏ, ਅਤੇ ਪ੍ਰੋਗਰਾਮ ਦੇ ਵਿੱਚ ਮੇਜ਼ਬਾਨ ਸਨ ਮਨਦੀਪ ਰਜੌਰਾ। ਅਤੇ ਦੋਸਤੋ, ਪ੍ਰੋਗਰਾਮ ਚੱਲ ਰਿਹਾ ਹੈ ਹੈਲੋ ਫਰਮਾਇਸ਼, ਅਤੇ ਜ਼ਾਇਕੇ ਸੁਣ ਕੇ, ਰੈਸਪੀ ਸੁਣ ਕੇ ਮੈਨੂੰ ਤਾਂ ਜੀ ਭੁੱਖ ਲੱਗ ਗਈ। ਚਲੋ ਕੋਈ ਗੱਲ ਨਹੀਂ, ਹੁਣ ਮੈਂ ਤਾਂ ਆਫਿਸ ਬੈਠੀ ਹਾਂ, ਤੁਸੀਂ ਹੁਣ ਮੈਨੂੰ ਟਿਫਿਨ ਵੀ ਨਹੀਂ ਭੇਜਿਆ ਵਿਦੀਪਾ, ਤੂੰ ਖਾ ਲੈ। ਪਰ ਚਲੋ ਕੋਈ ਗੱਲ ਨਹੀਂ, ਤੁਹਾਡੀਆਂ ਗੱਲਾਂ, ਤੁਹਾਡੇ ਜਿਹੜੇ ਖਤ ਹੈ ਉਹ ਵੀ ਸਾਡਾ ਢਿੱਡ ਭਰ ਦਿੰਦੇ ਨੇ। ਅਤੇ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਵਿੱਚ ਇੱਕ ਛੋਟਾ ਜਿਹਾ ਮਿਊਜ਼ੀਕਲ ਬ੍ਰੇਕ ਲੈਂਦੇ ਹਾਂ, ਅਤੇ ਉਸ ਤੋਂ ਬਾਅਦ ਵਾਪਸ ਆਉਂਦੇ ਹਾਂ ਤੁਹਾਡੇ ਕੋਲ।
1: ਆਕਾਸ਼ਵਾਣੀ ਐਟ 90, 90 ਸਾਲ ਦੀ ਆਵਾਜ਼ ਦਿਲਾਂ ਤੋਂ ਦਿਲ ਤੱਕ, ਨੌਨ ਸਟੌਪ ਧਮਾਲ, ਪੁਰਾਣੀਆਂ ਯਾਦਾਂ, ਨਵਾਂ ਜੋਸ਼ ਹੈ। ਦੇਸ਼ ਦਾ ਰੇਡੀਓ ਅੱਜ ਵੀ ਬੌਸ ਹੈ, ਆਕਾਸ਼ਵਾਣੀ ਦੇ ਮਾਣ ਮੱਤੇ 90 ਸਾਲ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 26 ਮਈ, ਦਿਨ ਮੰਗਲਵਾਰ, ਸ਼ਾਮ 5:30 ਵਜੇ, ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਤੁਸੀਂ ਸੁਣੋਗੇ ਸ਼੍ਰੀਮਦ ਭਾਗਵਤ ਗੀਤਾ ਯਥਾਰਥ ਰੂਪ ਦੀ ਅਗਲੀ ਕੜੀ।

ਜੀ ਪ੍ਰੋਗਰਾਮ ਹੈਲੋ ਫਰਮਾਇਸ਼ ਤੇ ਅੱਜ ਦਾ ਸਿਲਸਿਲਾ ਜੀ ਜ਼ਾਇਕਾ ਸੀ, ਜਿਸ ਦਾ ਤੁਸੀਂ ਅੱਜ ਪਹਿਲਾ ਭਾਗ ਸੁਣ ਰਹੇ ਸੀ। ਤੇ ਹੁਣ ਜ਼ਾਇਕਾ ਦੇ ਤਹਿਤ ਇੰਨੀਆਂ ਸਾਰੀਆਂ ਡਿਸ਼ਿਜ਼ ਅਸੀਂ ਸਿੱਖ ਲਈਆਂ ਤੇ ਤੁਸੀਂ ਬਣਾਉਣ ਦੀ ਕੋਸ਼ਿਸ਼ ਵੀ ਜ਼ਰੂਰ ਕਰਿਓ। ਤੇ ਤੁਹਾਨੂੰ ਇਸ ਦਾਵਤ ਤੇ ਇਨਵਾਈਟ ਕਰ ਰਹੀ ਹੈ ਦੀਪਾ ਛਾਬੜਾ। ਤੇ ਦਾਵਤ ਤੁਹਾਨੂੰ ਇਸ ਲਈ ਕਹਿ ਰਹੀ ਹਾਂ ਕਿਉਂਕਿ ਇਹ ਹੈ ਦਾਵਤ ਏ ਇਸ਼ਕ, ਜਿਹੜੀ ਕਿ ਇਸ ਫਿਲਮ ਦਾ ਅਸੀਂ ਗੀਤ ਤੁਹਾਨੂੰ ਸੁਣਵਾ ਰਹੇ ਹਾਂ, ਜਿਹੜਾ ਕਿ ਆਵਾਜ਼ਾਂ ਹੈ ਜਾਵੇਦ ਅਲੀ ਤੇ ਸੁਨਿਧੀ ਚੌਹਾਨ ਦੀਆਂ। ਤੇ ਇਸ ਦਾਵਤ ਦੇ ਵਿੱਚ ਤੁਸੀਂ ਸਾਰੇ ਸਰੋਤੇ ਇਨਵਾਈਟਿਡ ਹੋ।

FM ਬਠਿੰਡਾ ਦੇ ਪਿਆਰੇ ਸਰੋਤਿਓ 25 ਮਈ ਦਿਨ ਸੋਮਵਾਰ ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦਾ ਵਿਸ਼ਾ ਹੋਵੇਗਾ ਲੰਬੀ ਤੇ ਉੱਚੀ ਹੇਕ ਦਾ ਪੰਜਾਬੀ ਲੋਕ ਗਾਇਕ ਸੁਰਜੀਤ ਬਿੰਦਰਖੀਆ

0: प्रोग्राम दे वाचक ते निर्माता निर्देशक श्री बलजीत शर्मा सुनना ना भुलना 25 मई दिन सोमवार शाम 5 बजे प्रोग्राम अपना विरसा अपना सभ्याचार।
1: ਤੇ ਹੁਣ ਮੈਨੂੰ ਦੀਪਾ ਛਾਬੜਾ ਨੂੰ ਪ੍ਰੋਗਰਾਮ ਹੈਲੋ ਫਰਮਾਇਸ਼ ਇੱਥੇ ਹੀ ਖਤਮ ਕਰਨ ਦੀ ਦੇਵ ਆ ਗਿਆ। ਨਮਸਕਾਰ।
2: ਹੈਲੋ ਫਰਮਾਇਸ਼
1: ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾਹਰਟਸ ਤੇ ਸਮਾਂ ਇਸ ਵੇਲੇ 1:59 ਤੇ 43 ਸਕਿੰਟ ਦਾ। ਠੀਕ 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਤੇ 2:15 ਹਿੰਦੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

ਤੇਰੇ ਨਾਂ ਦਾ ਜ਼ਾਇਕਾ ਇੰਜ ਸਜਣਾ ਮੇਰੀ ਮਾਂ ਦੇ ਹੱਥ ਦੀ ਚਾਹ ਵਰਗਾ। ਜੀ ਦੋਸਤੋ ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ ਤੇ ਵੈਰੀ ਗੁੱਡ ਆਫਟਰਨੂਨ ਦੇ ਨਾਲ ਹਾਜ਼ਰ ਹਾਂ ਮੈਂ ਤੁਹਾਡੀ ਰੇਡੀਓ ਦੋਸਤ ਦੀਪਾ ਛਾਬੜਾ ਤੇ ਲੈ ਕੇ ਆਈ ਹਾਂ ਤੁਹਾਡੇ ਲਈ ਪ੍ਰੋਗਰਾਮ ਸੁਰੀਲੀ ਦੁਪਹਿਰ। ਜੀ ਅੱਜ ਦਾ ਇਹ ਪ੍ਰੋਗਰਾਮ ਹੈ ਜੀ ਲਾਈਵ ਫੋਨ ਇਨ ਤੇ ਤੁਹਾਡੇ ਫੋਨ ਕਾਲਸ ਦੇ ਇੰਤਜ਼ਾਰ ਮੈਂ ਕਰਾਂਗੀ, ਤੁਹਾਡੀ ਫਰਮਾਇਸ਼ ਤੇ ਤੁਹਾਨੂੰ ਗੀਤ ਵੀ ਸੁਣਵਾਵਾਂਗੀ। ਫੋਨ ਨੰਬਰ ਤੁਹਾਨੂੰ ਯਾਦ ਹੈ 0164-2240-331 ਤੇ ਆਓ ਮੇਰੀ ਪਸੰਦ ਦੇ ਗੀਤ ਨਾਲ ਪ੍ਰੋਗਰਾਮ ਦਾ ਅਸੀਂ ਆਗਾਜ਼ ਕਰ ਲੈਂਦੇ ਹਾਂ ਤੇ ਉਸ ਤੋਂ ਬਾਅਦ ਫਿਰ ਤਾਂ ਤੁਹਾਡੀ ਹੀ ਪਸੰਦ ਚੱਲੇਗੀ।

FM ਬਠਿੰਡਾ ਦੇ ਪਿਆਰੇ ਸਰੋਤਿਓ 25 ਮਈ ਦਿਨ ਸੋਮਵਾਰ ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦਾ ਵਿਸ਼ਾ ਹੋਵੇਗਾ ਲੰਬੀ ਤੇ ਉੱਚੀ ਹੇਕ ਦਾ ਪੰਜਾਬੀ ਲੋਕ ਗਾਇਕ ਸੁਰਜੀਤ ਬਿੰਦਰਖੀਆ

0: ਲੋ ਜੀ ਪ੍ਰੋਗਰਾਮ ਸੁਰੀਲੀ ਦੁਪਹਿਰ ਦੇ ਵਿੱਚ ਇੱਕ ਹੋਰ ਸਰੋਤਾ ਸਾਡੇ ਨਾਲ ਆ ਕੇ ਜੁੜੇ ਨੇ, ਕਰਦੇ ਆ ਗੱਲ ਉਹਨਾਂ ਨਾਲ। ਹੈਲੋ, ਨਮਸਕਾਰ,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਤੁਸੀਂ ਥੋੜਾ ਰੇਡੀਓ ਤੋਂ ਪਾਸੇ ਹੋ ਜਾਓ ਵੀਰ ਜੀ।
1: ਰੇਡੀਓ ਬੰਦ ਕਰਤਾ ਜੀ।
0: ਰੇਡੀਓ ਬੰਦ ਕਰਤਾ ਤੇ ਮੈਨੂੰ ਆਪਣੀ ਪਸੰਦ ਦੱਸ ਦਿਓ।
1: ਆਵਾਜ਼ ਨਹੀਂ ਆਉਂਦੀ ਤੁਹਾਡੀ।
0: ਆਵਾਜ਼ ਨਹੀਂ ਆਉਂਦੀ, ਚਲੋ ਤੁਸੀਂ ਆਪਣੀ ਪਸੰਦ ਦਿਓ ਤੇ, ਕਿਉਂਕਿ ਮੇਰੇ ਕੋਲ ਤੁਹਾਡੀ ਆਵਾਜ਼ ਪਹੁੰਚ ਰਹੀ ਹੈ।
1: ਹਾਂ ਜੀ, ਏਰੀਆ ਚ ਆਈ ਜਾਂਦੀ ਉਹ ਨਹੀਂ ਆਉਂਦੀ ਜੀ।
0: ਜੀ ਜੀ, ਦੱਸੋ ਆਪਣੀ ਪਸੰਦ ਦੱਸ ਦਿਓ। ਪਸੰਦ ਤੇ ਅਸੀਂ ਗੀਤ ਤੁਹਾਨੂੰ ਸੁਣਵਾਉਣ ਜਾ ਰਹੇ ਹਾਂ, ਗੁਰਲੇਜ਼ ਅਖਤਰ ਤੇ ਉਹਨਾਂ ਦੇ ਨਾਲ ਨੇ ਪ੍ਰੀਤ ਬਰਾੜ।

0: CAPF and CGHS ਮੁਲਾਜ਼ਮਾਂ ਦੇ ਲਈ ਹੁਣ ਕੈਸ਼ਲੈਸ ਮੈਡੀਕਲ ਸੁਵਿਧਾਵਾਂ ਮੌਜੂਦ ਨੇ ਪਰ ਕਿੱਥੇ
1: ਮਾਲਵਾਦਾ ਪ੍ਰਮਾਣਿਤ ਹਸਪੀਟਲ ਮੈਕਸ ਸੁਪਰ ਸਪੈਸ਼ਲਿਟੀ ਹਸਪੀਟਲ ਬਠਿੰਡਾ ਵਧੇਰੀ ਜਾਣਕਾਰੀ ਲਈ ਕਾਲ ਕਰੋ 0164521200
2: ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ ਮਿਤੀ 26 ਮਈ ਦਿਨ ਮੰਗਲਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਤੁਸੀਂ ਸੁਣੋਗੇ ਸ਼੍ਰੀਮਦ ਭਾਗਵਤ ਗੀਤਾ ਯਥਾਰਥ ਰੂਪ ਦੀ ਅਗਲੀ ਕੜੀ

0: ਹੈਲੋ,
1: ਆਵਾਜ਼ ਨਹੀਂ ਜੀ ਆ ਰਹੀ।
0: ਚਲੋ ਕੋਈ ਗੱਲ ਨਹੀਂ ਜੀ, ਤੇ ਤੁਹਾਡੀ ਪਸੰਦ ਮੇਰੇ ਤੱਕ ਪਹੁੰਚ ਚੁੱਕੀ ਹੈ। ਤੇ ਕੁਲਦੀਪ ਜੀ ਤੁਸੀਂ ਬੋਲ ਰਹੇ ਹੋ, ਤੇ ਕੁਲਦੀਪ ਮਾਨਕ ਤੇ ਕੁਲਦੀਪ ਕੌਰ ਜੀ ਦਾ ਮੈਂ ਗੀਤ ਵਜਾਉਣ ਲੱਗੀ ਆ ਜੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਭਾਗ ਲੈਣ ਲਈ ਜੀ। ਦੋਸਤੋ, ਕੁਛ ਤਕਨੀਕੀ ਖਰਾਬੀ ਕਰਕੇ ਅੱਜ ਸਰੋਤਿਆਂ ਨੂੰ ਸਾਡੀ ਆਵਾਜ਼ ਸੁਣਾਈ ਨਹੀਂ ਦੇ ਰਹੀ, ਔਫ

ਇਹ ਕਰਕੇ ਅੱਜ ਸਰੋਤਿਆਂ ਨੂੰ ਸਾਡੀ ਆਵਾਜ਼ ਸੁਣਾਈ ਨਹੀਂ ਦੇ ਰਹੀ। ਆਫ ਏਅਰ ਉਹਨਾਂ ਨਾਲ ਗੱਲ ਵਧੀਆ ਹੋ ਰਹੀ ਸੀ, ਉਹਨਾਂ ਨੇ ਆਪਣੀ ਪਸੰਦ ਦੱਸਤੀ ਤੇ ਬੜਾ ਕੋਇਨਸੀਡੈਂਸ ਹੈ ਜੀ ਕਿ ਕੁਲਦੀਪ ਸਿੰਘ ਜੀ ਨੇ ਡਿਮਾਂਡ ਕੀਤੀ ਹੈ ਜਿਸ ਗੀਤ ਦੀ, ਉਸ ਨੂੰ ਗਾ ਰਹੇ ਨੇ ਕੁਲਦੀਪ ਮਾਣਕ ਤੇ ਕੁਲਦੀਪ ਕੌਰ। ਤੇ ਆਓ ਇਹ ਗੀਤ ਤੁਹਾਡੀ ਸਭ ਦੀ ਨਜ਼ਰ ਕਰ ਲੈਂਦੇ ਹਾਂ।

ਕਰ ਜਦ ਨੂੰ ਆਇਆ ਮਾਣੇਗੀ ਸਰਦਾਰੀ ਕਰ ਜਦ ਨੂੰ ਆਇਆ ਮਾਣੇਗੀ ਸਰਦਾਰੀ ਆਖ ਤੈਨੂੰ ਫੇਕਣ ਮੱਥੇ ਤੇਰੀ ਲੰਬੜਦਾਰੀ ਆਖ

0: ਜੀ ਦੋਸਤੋ, ਪ੍ਰੋਗਰਾਮ ਸੁਰੀਲੀ ਦੁਪਹਿਰ ਇੱਕ ਹੋਰ ਸਰੋਤਾ ਸਾਡੇ ਨਾਲ ਜੁੜੇ ਨੇ, ਦੇਖ ਲੈਣੇ ਆ ਜੀ ਕੌਣ ਨੇ। ਹੈਲੋ।
1: ਹੈਲੋ,
0: ਹਾਂਜੀ, ਸਤਿ ਸ਼੍ਰੀ ਅਕਾਲ, ਨਮਸਕਾਰ, ਕੌਣ ਬੋਲ ਰਹੇ ਹੋ?
1: ਹਾਂਜੀ, ਭੈਣੀ ਪਾਠਾ ਭਾਈ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ, ਅੱਛਾ ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ?
1: ਹਾਂਜੀ ਹਾਂਜੀ,
0: ਸ਼ੁਕਰ ਹੈ, ਸ਼ੁਕਰ ਹੈ। ਬਵਿੰਦਰ ਸਰਾਂ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਤੇ ਕੀ ਕੰਮ ਕਾਰ ਕਰਦੇ ਹੋ?
1: ਬਸ ਖੇਤੀਬਾੜੀ ਨਾਲ ਜੁੜੇ ਭੈਣ ਜੀ।
0: ਜੀ ਜੀ, ਤੇ ਗੀਤ ਦੱਸ ਦੋ, ਕਿਹੜਾ ਸੁਣੋਗੇ? ਬਹੁਤ ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ ਦੇ ਵਿੱਚ ਆਏ, ਬਹੁਤ ਸ਼ੁਕਰੀਆ,
1: ਬਹੁਤ ਬਹੁਤ ਧੰਨਵਾਦ ਜੀ, ਸਤਿ ਸ਼੍ਰੀ ਅਕਾਲ।

ਤੇ ਦੋਸਤੋ ਇਸ ਗੀਤ ਦੇ ਨਾਲ ਹੀ ਪ੍ਰੋਗਰਾਮ ਸੁਰੀਲੀ ਦੁਪਹਿਰ ਮੈਨੂੰ ਯਾਨੀ ਕਿ ਦੀਪਾ ਛਾਬੜਾ ਨੂੰ ਇੱਥੇ ਖਤਮ ਕਰਨ ਦੀ ਦੇਵਾ ਗਿਆ। ਨਮਸਕਾਰ, ਧੰਨਵਾਦ, ਫੇਰ ਮਿਲਣ ਤੱਕ ਆਪਣਾ ਤੇ ਆਪਣਿਆਂ ਦਾ ਖਿਆਲ ਰੱਖੋ।

0: ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੇ ਵਿੱਚ ਤਮਾਮ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਅਤੇ ਅੱਜ ਇਸ ਪ੍ਰੋਗਰਾਮ ਦੇ ਤਹਿਤ ਤੁਸੀਂ ਸੁਣੋਗੇ ਸੁਰਜੀਤ ਬਿੰਦਰਖੀਆ ਅਤੇ ਇੱਕ ਵਿਸ਼ੇਸ਼ ਪ੍ਰੋਗਰਾਮ। ਪਰ ਉਸ ਤੋਂ ਪਹਿਲਾਂ ਸੁਣ ਲੈਂਦੇ ਹਾਂ ਕੁਝ ਜ਼ਰੂਰੀ ਸੁਨੇਹੇ।
1: CAPF NCGHS ਮੁਲਾਜ਼ਮਾ ਦੇ ਲਈ ਹੁਣ ਕੈਸ਼ਲੈਸ ਮੈਡੀਕਲ ਸੁਵਿਧਾਵਾਂ ਮੌਜੂਦ ਨੇ, ਪਰ ਕਿੱਥੇ?
2: ਮਾਲਵਾ ਦਾ ਪ੍ਰਮਾਣਿਤ ਹਾਸਪਿਟਲ ਮੈਕਸ ਸੁਪਰ ਸਪੈਸ਼ਲਿਟੀ ਹਾਸਪਿਟਲ ਬਠਿੰਡਾ। ਵਧੇਰੀ ਜਾਣਕਾਰੀ ਲਈ ਕਾਲ ਕਰੋ 0164521200।
3: पता है, न्याय विभाग भारत सरकार ने गरीब और जरूरतमंदों को न्याय दिलाने की प्रक्रिया को किया और भी आसान।
4: हाँ बिल्कुल, टेलीलॉ और न्याय बंधु सेवाओं का हो गया है एकीकरण।
3: अब चाहे टेलीलॉ के माध्यम से मुफ्त कानूनी सलाह लेनी हो
4: या न्याय बंधु में पंजीकृत वकीलों से कोर्ट में निःशुल्क कानूनी सहायता के लिए जुड़ना हो,
3: अब दोनों एक ही ऐप पर उपलब्ध। डाउनलोड करें आज ही टेलीलॉ फॉर सिटीजंस मोबाइल ऐप अथवा लॉगिन करें www.tele-law.in या अपने नजदीकी CSE सेंटर से संपर्क करें। न्याय विभाग भारत सरकार द्वारा जनहित में जारी।
5: ਸਰੋਤਿਓ, ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ, ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7173 73 146 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-2240-4131 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ FM ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।
6: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार, तन मन को ताजा कर जाए।
0: ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ 101.1 ਮੈਗਾਹਰਟਜ਼ ਤੇ। ਜੀ, ਆਕਾਸ਼ਵਾਣੀ FM ਬਠਿੰਡਾ ਤੇ ਇਸ ਵੇਲੇ ਪ੍ਰੋਗਰਾਮ ਚੱਲ ਰਿਹਾ ਸਾਡੇ ਪਿੰਡ ਸਾਡੇ ਖੇਤ, ਤੇ ਅੱਜ ਦਾ ਸਿਲਸਿਲਾ ਹੈ ਜੀ ਆਪਣਾ ਵਿਰਸਾ ਆਪਣਾ ਸੱਭਿਆਚਾਰ, ਜਿਸ ਦੇ ਤਹਿਤ ਵਿਸ਼ਾ ਹੈ ਲੰਮੀ ਅਤੇ ਉੱਚੀ ਹੇਕ ਦਾ ਪੰਜਾਬੀ ਲੋਕ ਗਾਇਕ ਸੁਰਜੀਤ ਬਿੰਦਰਖੀਆ। ਤੇ ਇਸ ਪ੍ਰੋਗਰਾਮ ਦੇ ਵਿੱਚ ਆਵਾਜ਼ ਦਿੱਤੀ ਹੈ ਬਲਜੀਤ ਸ਼ਰਮਾ ਜੀ ਨੇ, ਨਿਰਮਾਤਾ ਨਿਰਦੇਸ਼ਕ ਵੀ ਬਲਜੀਤ ਸ਼ਰਮਾ ਜੀ, ਤੇ ਸੰਪਾਦਨ ਹੈ ਗੁਰਦੀਪ ਗਿੱਲ ਦਾ। ਤੇ ਆਓ ਸੁਣਦੇ ਹਾਂ ਇਹ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ।
7: ਆਵਾਜ਼ ਦੀ ਦੁਨੀਆ ਦੇ ਪਿਆਰੇ ਦੋਸਤੋ, ਆਪਣਾ ਵਿਰਸਾ ਆਪਣਾ ਸੱਭਿਆਚਾਰੀ ਪ੍ਰੋਗਰਾਮ ਲੈ ਕੇ ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਤੇ ਆਪ ਸਾਰਿਆਂ ਦੇ ਦਿਲਾਂ ਦੇ ਨੇੜੇ ਵਸਦੇ ਆਕਾਸ਼ਵਾਣੀ FM ਬਠਿੰਡਾ ਦੇ ਉੱਗੇ ਐਡੀਟਰ ਤੇ ਰੇਡੀਓ ਜੌਕੀ ਮੈਡਮ ਗੁਰਦੀਪ ਗਿੱਲ ਸਾਹਿਬਾ, ਆਪ ਜੀ ਦੀ ਖਿਦਮਤ ਦੇ ਵਿੱਚ ਪੇਸ਼ ਕਰ ਰਹੇ ਹਾਂ

0: ਚੀ ਬੁਲੰਦ ਤੇ ਲੰਮੀ ਹੇਕ ਦਾ ਜਾਦੂਗਰ ਸਰਜੀਤ ਬਿੰਦ ਰੱਖੀਆ। ਦੋਸਤੋ, ਇਹ ਵਿਸ਼ੇਸ਼ ਪ੍ਰੋਗਰਾਮ ਆਪ ਜੀ ਦੀ ਪ੍ਰਜ਼ੋਰ ਮੰਗ ਤੇ ਅਸੀਂ ਆਪ ਜੀ ਦੀ ਖਿਦਮਤ ਦੇ ਵਿੱਚ ਅੱਜ ਪੇਸ਼ ਕਰਨ ਜਾ ਰਹੇ ਹਾਂ। ਦੋਸਤੋ, ਅੱਜ ਦਾ ਸਪੈਸ਼ਲ ਪ੍ਰੋਗਰਾਮ ਸਮਰਪਿਤ ਹੈ ਉਸ ਆਵਾਜ਼ ਨੂੰ ਜਿਸ ਨੇ ਹਰ ਵਿਆਹ, ਹਰ ਮੇਲੇ ਤੇ ਹਰੇਕ ਮੰਚ ਤੇ ਹਰ ਇੱਕ ਦਿਲ ਨੂੰ ਆਪਣੇ ਗੀਤਾਂ ਦੇ ਉੱਤੇ ਝੂਮਣ ਲਾ ਦਿੱਤਾ। ਦੋਸਤੋ, ਅਸੀਂ ਗੱਲ ਕਰ ਰਹੇ ਹਾਂ ਸੁਰਜੀਤ ਬਿੰਦ ਰੱਖੀਆ ਜੀ ਦੀ। ਜੋ ਆਵਾਜ਼ ਦਿਲਾਂ ਚ ਵਸ ਜਾਵੇ, ਜੋ ਆਵਾਜ਼ ਦਿਲਾਂ ਚ ਵਸ ਜਾਵੇ ਉਹੀ ਅਸਲੀ ਫਨਕਾਰ ਹੁੰਦਾ ਏ। ਬਿੰਦ ਰੱਖੀਏ ਵਰਗਾ ਯਾਰ ਜੇ ਮਿਲ ਜਾਵੇ, ਫਿਰ ਹਰ ਦਿਨ ਮੇਲਾ ਲੱਗਦਾ ਏ, ਫਿਰ ਹਰ ਦਿਨ ਮੇਲਾ ਲੱਗਦਾ ਏ।
1: ਮੈਂ ਧਰਮਿੰਦਰ, ਤੁਹਾਡਾ ਵੀਰ, ਤੁਹਾਡਾ ਦੋਸਤ, ਤੁਹਾਡਾ ਬੇਟਾ, ਤੁਹਾਡਾ ਭਰਾ ਬੋਲ ਰਿਹਾ ਹਾਂ। ਕੁਛ ਕਹਿਣ ਤੋਂ ਪਹਿਲਾਂ ਮੈਂ ਆਪਣੇ ਛੋਟੇ ਵੀਰਾਂ ਨੂੰ ਰੱਜ ਕੇ ਘੁੱਟ ਕੇ ਜੱਫੀ ਪਾ ਕੇ ਪਿਆਰ ਦਿੰਦਾ, ਛੋਟੀਆਂ ਭੈਣਾਂ ਦੇ ਸਿਰ 'ਤੇ ਹੱਥ ਰੱਖ ਕੇ ਆਸ਼ੀਰਵਾਦ ਦਿੰਦਾ ਅਤੇ ਵੱਡੇ ਵੀਰਾਂ ਅਤੇ ਬਜ਼ੁਰਗਾਂ ਨੂੰ ਹੱਥ ਜੋੜ ਕੇ ਮੱਥਾ ਟੇਕਦਾ। ਅੱਜ ਮੈਂ ਕੁਝ ਸੁਰਜੀਤ ਬਿੰਦ ਰੱਖੀਆ ਦੇ ਬਾਰੇ ਕਹਿਣ ਲੱਗਿਆ। ਸੁਰਜੀਤ ਜਦੋਂ ਢੋਲ ਦੀ ਥਾਪ 'ਤੇ ਗਾਉਂਦਾ ਤਾਂ ਗੱਭਰੂ ਅਤੇ ਮੁਟਿਆਰਾਂ ਦਾ ਮੱਲੋ ਮੱਲੀ ਨੱਚਣ ਨੂੰ ਜੀ ਕਰ ਪੈਂਦਾ ਹੈ। ਬਿੰਦ ਰੱਖੀਆ ਜਦੋਂ ਦਿਲ ਤੋਂ ਛਾਤੀ ਦਾ ਪੂਰਾ ਜ਼ੋਰ ਲਾ ਕੇ ਲੰਬੀ ਹੇਕ ਕੱਢਦਾ ਤਾਂ ਨਸ਼ਾ ਹੀ ਆ ਜਾਂਦਾ ਹੈ। ਬਿੰਦ ਰੱਖੀਏ ਦੀ ਹੇਕ ਸਾਹਨੇਵਾਲ ਤੋਂ ਸੁਣਨੀ ਸ਼ੁਰੂ ਕਰੀਏ ਤਾਂ ਮੇਰਾ ਖਿਆਲ ਹੈ ਲੁਧਿਆਣੇ ਤੱਕ ਵੀ ਨਹੀਂ ਮੁੱਕੇਗੀ। ਇਸ ਲਈ ਆਪਣੇ ਇਸ ਛੋਟੇ ਵੀਰ 'ਤੇ ਜਿੰਨਾ ਮਾਣ ਕੀਤਾ ਜਾਏ ਉਨਾ ਘੱਟ ਹੈ।

ਅਤੇ ਅਤੁਲ ਸ਼ਰਮਾ ਦੇ ਸੰਗੀਤ ਵਿੱਚ ਪਰੋਈ ਹੋਈ ਇਹ ਨਵੀਂ ਕੈਸੇਟ ਇੱਕ ਮੀਲ ਪੱਥਰ ਸਾਬਿਤ ਹੋਵੇ। ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਪਿਆਰ, ਬਿੰਦ ਰੱਖੀਏ ਦੀ ਕੈਸੇਟ ਸੁਣਨ ਦੇ ਬਾਅਦ ਤੁਹਾਡੇ ਦਿਲੋਂ ਆਵਾਜ਼ ਨਿਕਲੇ ਤਾਂ ਬਿੰਦ ਰੱਖੀਏ ਨੂੰ, ਸ਼ਮਸ਼ੇਰ ਸੰਧੂ ਨੂੰ ਅਤੇ ਅਤੁਲ ਸ਼ਰਮਾ ਨੂੰ ਇੱਕ ਇੱਕ ਚਿੱਠੀ ਜ਼ਰੂਰ ਪਾ ਦਿਓ।

ਸੁਰਜੀਤ ਬਿੰਦ ਰੱਖੀਆ ਜੀ ਦਾ ਜਨਮ 1962 ਵਿੱਚ ਸੁੱਚਾ ਸਿੰਘ ਅਤੇ ਗੁਰਚਰਨ ਕੌਰ ਜੀ ਦੇ ਘਰ ਰੂਪਨਗਰ ਜ਼ਿਲ੍ਹੇ ਦੇ ਪਿੰਡ ਬਿੰਦ ਰੱਖ ਵਿੱਚ ਹੋਇਆ ਸੀ। ਉਹਨਾਂ ਨੇ ਆਪਣੀ ਗਾਇਕੀ ਦੇ ਕੈਰੀਅਰ ਦੀ ਸ਼ੁਰੂਆਤ ਆਪਣੀ ਕਾਲਜ ਦੀ ਭੰਗੜਾ ਟੀਮ ਲਈ ਬੋਲੀਆਂ ਗਾ ਕੇ ਕੀਤੀ। ਉਹਨਾਂ ਨੇ ਆਪਣੇ ਗੁਰੂ ਅਤੁਲ ਸ਼ਰਮਾ ਜੀ ਤੋਂ ਰਸਮੀ ਸਿਖਲਾਈ ਪ੍ਰਾਪਤ ਕੀਤੀ। ਬਿੰਦ ਰੱਖਿਆ ਜੀ ਸੰਗੀਤ ਉਦਯੋਗ ਦੇ ਵਿੱਚ ਇੱਕ ਵੱਡੀ ਹਸਤੀ ਬਣਨ ਤੋਂ ਪਹਿਲਾਂ ਪੰਜਾਬੀ ਫਿਲਮਾਂ ਵਿੱਚ ਵੀ ਨਜ਼ਰ ਆਏ। ਪੰਜਾਬੀ ਫਿਲਮ ਉਦਯੋਗ ਵਿੱਚ ਉਹਨਾਂ ਦੀ ਪਹਿਲੀ ਪੇਸ਼ਕਾਰੀ ਫਿਲਮ ਸੀ ਅਣਖ ਜੱਟਾਂ ਦੀ, ਜਿੱਥੇ ਉਹਨਾਂ ਨੇ ਆਪਣੇ ਟਾਈਟਲ ਗੀਤ ਬਾਣੀਏ ਨੇ ਜੱਟ ਢਾਲਿਆ ਗਾ ਕੇ ਸਰੋਤਿਆਂ ਤੇ ਫਿਲਮ ਦੇਖਣ ਵਾਲਿਆਂ ਦੇ ਦਿਲਾਂ ਤੇ ਇੱਕ ਖਾਸ ਵਿਸ਼ੇਸ਼ ਛਾਪ ਛੱਡੀ। ਗੀਤਕਾਰ ਸ਼ਮਸ਼ੇਰ ਸੰਧੂ ਜੀ ਨੇ ਸੁਰਜੀਤ ਬਿੰਦ ਰੱਖਿਆ ਜੀ ਦੀ ਪ੍ਰਤਿਭਾ ਨੂੰ ਪਹਿਚਾਣਿਆ, ਜਿਸ ਨੇ ਉਹਨਾਂ ਨੂੰ ਪੰਜਾਬੀ ਸੰਗੀਤ ਉਦਯੋਗ ਵਿੱਚ ਆਉਣ ਦਾ ਮੌਕਾ ਦਿੱਤਾ। ਬਿੰਦ ਰੱਖਿਆ ਜੀ ਦੇ ਜ਼ਿਆਦਾਤਰ ਹਿੱਟ ਗੀਤ ਸ਼ਮਸ਼ੇਰ ਸੰਧੂ ਦੁਆਰਾ ਲਿਖੇ ਗਏ ਸਨ ਤੇ ਉਹਨਾਂ ਦਾ ਸੰਗੀਤ ਅਤੁਲ ਸ਼ਰਮਾ ਜੀ ਦੁਆਰਾ ਤਿਆਰ ਕੀਤਾ ਗਿਆ ਸੀ। ਸੁਰਜੀਤ ਬਿੰਦ ਰੱਖਿਆ ਜੀ ਨੇ ਅਪ੍ਰੈਲ 2090 ਵਿੱਚ ਪ੍ਰੀਤ ਬੈਂਸ ਨਾਲ ਵਿਆਹ ਕੀਤਾ। ਇਸ ਜੋੜੇ ਦੇ ਦੋ ਬੱਚੇ ਸਨ, ਪੁੱਤਰ ਗੀਤਾਜ ਬਿੰਦ ਰੱਖਿਆ ਅਤੇ ਧੀ ਮੀਨਾਜ ਬਿੰਦ ਰੱਖਿਆ। ਉਹ ਬਚਪਨ ਤੋਂ ਹੀ ਸੰਗੀਤ ਦੇ ਰੰਗ ਵਿੱਚ ਰੰਗੇ ਹੋਏ ਸਨ ਤੇ ਉਹਨਾਂ ਦੇ ਪਿਤਾ ਜੀ ਵੀ ਇੱਕ ਕੀਰਤਨੀਏ ਸਨ, ਜਿਸ ਨਾਲ ਉਹਨਾਂ ਨੂੰ ਸੰਗੀਤ ਦੀ ਪ੍ਰੇਰਣਾ ਵਿਰਾਸਤ ਵਿੱਚੋਂ ਹੀ ਮਿਲੀ। ਦੋਸਤੋ, ਬਿੰਦ ਰੱਖਿਆ ਜੀ ਦੀ ਸਭ ਤੋਂ ਵੱਡੀ ਖਾਸੀਅਤ ਸੀ ਕਿ ਉਹਨਾਂ ਦਾ ਲੰਮੀ ਹੇਕ ਦੇ ਵਿੱਚ ਗਾਉਣਾ, ਜਿਸ ਨੂੰ ਲੋਕ ਕਹਿੰਦੇ ਸੀ ਇਹ ਆਵਾਜ਼ ਨਹੀਂ ਜਾਦੂ ਹੈ। ਸੁਰਜੀਤ ਬਿੰਦ ਰੱਖਿਆ ਜੀ ਨੂੰ ਭੰਗੜਾ ਸੰਗੀਤ ਵਿੱਚ ਪਹਿਲਾ ਅੰਤਰਰਾਸ਼ਟਰੀ ਸੁਪਰ ਸਟਾਰ ਮੰਨਿਆ ਜਾਂਦਾ ਹੈ। ਉਹਨਾਂ ਦਾ ਗੀਤ ਦੁਪੱਟਾ ਤੇਰਾ ਸੱਤ ਰੰਗ ਦਾ ਕਈ ਹਫ਼ਤਿਆਂ ਤੱਕ ਯੂਕੇ ਚਾਰਟ ਤੇ ਇੱਕ ਚੋਟੀ ਦਾ ਪੰਜਾਬੀ ਟਰੈਕ ਰਿਹਾ।

ਦੋਸਤੋ, ਸੁਰਜੀਤ ਬਿੰਦਰਖੀਆ ਨੇ ਪੰਜਾਬੀ ਫਿਲਮਾਂ ਵਿੱਚ ਵੀ ਆਪਣਾ ਯੋਗਦਾਨ ਦਿੱਤਾ। ਉਹਨਾਂ ਦੀ ਆਵਾਜ਼ ਕਈ ਫਿਲਮਾਂ ਵਿੱਚ ਸੁਣੀ ਗਈ ਤੇ ਉਹਨਾਂ ਨੇ ਮਿਊਜ਼ਿਕ ਇੰਡਸਟਰੀ ਵਿੱਚ ਇੱਕ ਆਪਣੀ ਅਲੱਗ ਹੀ ਪਛਾਣ ਬਣਾਈ।

ਦੋਸਤੋ ਹੁਣ ਵਾਰੀ ਆ ਗਈ ਹੈ ਉਹਨਾਂ ਗੀਤਾਂ ਦੀ ਜਿਨ੍ਹਾਂ ਨੂੰ ਸੁਣ ਕੇ ਪੈਰ ਆਪਣੇ ਆਪ ਥਿਰਕਣ ਲੱਗਦੇ ਨੇ।

ਤੇ ਇਸ ਤੋਂ ਇਲਾਵਾ ਬਿੰਦ ਰੱਖਿਆ ਜੀ ਦੇ ਦੋ ਹੋਰ ਗੀਤ ਸਰੋਤਿਆਂ ਦੀ ਅੱਜ ਵੀ ਪਸੰਦ ਬਣੇ ਹੋਏ ਨੇ। ਉਹਨਾਂ ਦਾ ਜ਼ਿਕਰ ਸਰੋਤਿਓ ਕਰਨ ਲੱਗਿਆ ਹਾਂ, ਉਹ ਕਿਹੜੀ? ਇਹਦੇ ਤੋਂ ਇਲਾਵਾ ਨੱਚਦੀ ਦੇ ਪੈਰਾਂ ਵਿੱਚ। ਦੋਸਤੋ, ਜਦੋਂ ਢੋਲ ਵੱਜਦਾ ਏ ਤੇ ਸੁਰ ਚੜਦੇ ਨੇ, ਦਿਲ ਦੇ ਸਾਰੇ ਗਮ ਵੀ ਮੁੱਕ ਜਾਂਦੇ ਨੇ। ਬਿੰਦ ਰੱਖਿਆ ਦੇ ਗੀਤ ਜਦੋਂ ਲੱਗਦੇ ਨੇ ਫਿਰ ਸਭ ਨੱਚਣ ਲੱਗ ਜਾਂਦੇ ਨੇ। ਦੋਸਤੋ, ਬਿੰਦ ਰੱਖਿਆ ਦੀ ਆਵਾਜ਼ ਦੇ ਵਿੱਚ ਹੁਣ ਆਪ ਜੀ ਨੂੰ ਸੁਣਾਵਾਂਗੇ, ਉਹਨਾਂ ਦੀ ਆਵਾਜ਼ ਦੇ ਵਿੱਚ ਖੂਬਸੂਰਤੀ ਨਾਲ ਉਹਨਾਂ ਵੱਲੋਂ ਪਾਈਆਂ ਗਈਆਂ ਬੋਲੀਆਂ।

ਦੋਸਤੋ ਬਿੰਦ ਰੱਖੀਆ ਪੰਜਾਬ ਦਾ ਇੱਕ ਲੋਕ ਗਾਇਕ ਸੀ। ਉਹ ਆਪਣੀ ਵਿਲੱਖਣ ਆਵਾਜ਼ ਅਤੇ ਹੇਕ ਲਈ ਜਾਣਿਆ ਜਾਂਦਾ ਸੀ। ਦੋਸਤੋ ਹੇਕ ਇੱਕ ਗਾਇਕੀ ਤਕਨੀਕ ਹੈ ਜਿੱਥੇ ਇੱਕ ਸੁਰ ਇੱਕ ਸਾਹ ਦੇ ਵਿੱਚ ਲਗਾਤਾਰ ਗਾਇਆ ਜਾਂਦਾ ਹੈ। ਦੋਸਤੋ ਬਿੰਦ ਰੱਖੀਆ ਜੀ ਦੇ ਸਭ ਤੋਂ ਪ੍ਰਸਿੱਧ ਟਰੈਕਸ ਦਾ ਜ਼ਿਕਰ ਕਰਨ ਲੱਗੇ ਹਾਂ, ਇੱਥੇ ਮੇਰੀ ਨੱਥ ਡਿੱਗ ਪਈ, ਦੁਪੱਟਾ ਤੇਰਾ ਸੱਤ ਰੰਗ ਦਾ, ਲਾਕੇ ਟੋਣੂ ਟੋਣੂ, ਬੱਸ ਕਰ ਬੱਸ ਕਰ, ਮੁੱਖੜਾ ਦੇਖ ਕੇ ਤੇਰਾ ਯਾਰ ਬੋਲਦਾ, ਤੇ ਜੱਟ ਦੀ ਪਸੰਦ ਸਰੋਤਿਆਂ ਨੇ ਲਗਾਤਾਰ ਇਨ੍ਹਾਂ ਟਰੈਕਸ ਨੂੰ ਭਰਵਾਂ ਹੁੰਗਾਰਾ ਦਿੱਤਾ ਤੇ ਅੱਜ ਵੀ ਵਿਆਹ ਸ਼ਾਦੀਆਂ ਦੇ ਮੌਕੇ ਤੇ ਸੁਰਜੀਤ ਬਿੰਦ ਰੱਖੀਆ ਜੀ ਦੇ ਇਹ ਗੀਤ ਲਗਾਤਾਰ

ਵੱਜਦੇ ਨੇ ਤੇ ਸਰੋਤੇ ਇਸ ਦਾ ਖੂਬ ਆਨੰਦ ਲੈਂਦੇ ਨੇ। ਸਰੋਤਿਓ, ਸੁਰਜੀਤ ਬਿੰਦ ਰੱਖਿਆ ਜੀ ਦੀ ਆਵਾਜ਼ ਨੂੰ ਉਹਨਾਂ ਦੇ ਕੈਰੀਅਰ ਦੌਰਾਨ ਭੰਗੜਾ ਗਾਇਕਾਂ ਵਿੱਚ ਉਹਨਾਂ ਦੀ ਸ਼ਕਤੀ ਅਤੇ ਰੇਂਜ ਲਈ ਵਿਆਪਕ ਤੌਰ ਤੇ ਪ੍ਰਸ਼ੰਸਾ ਮਿਲੀ। ਆਪਣੀ ਆਵਾਜ਼ ਦੀ ਇੱਕ ਵਿਸ਼ਾਲ ਸ਼੍ਰੇਣੀ ਦੇ ਨਾਲ ਉਹ ਆਪਣੇ ਸਮੇਂ ਦੌਰਾਨ ਭੰਗੜੇ ਉੱਤੇ ਗਾਏ ਜਾਣ ਵਾਲੇ ਸਭ ਤੋਂ ਲੋਕਪ੍ਰਿਯ ਸਫਲ ਰਵਾਇਤੀ ਕਲਾਕਾਰਾਂ ਵਿੱਚੋਂ ਸਭ ਤੋਂ ਵੱਧ ਪ੍ਰਸਿੱਧ ਹੋਏ। ਪੰਜਾਬੀ ਸੰਗੀਤ ਉਦਯੋਗ ਵਿੱਚ ਉਹਨਾਂ ਦੀ ਪਹਿਲੀ ਬ੍ਰੇਕ 1990 ਵਿੱਚ ਆਈ ਐਲਬਮ ਅੱਡੀ ਉੱਤੇ ਘੁੰਮ ਨਾਲ ਹੋਇਆ, ਜਿਸ ਵਿੱਚ ਜੁਗਨੀ ਟਰੈਕ ਵੀ ਸ਼ਾਮਲ ਸੀ, ਜਿਸ ਵਿੱਚ ਬਿੰਦ ਰੱਖਿਆ ਜੀ ਨੇ ਆਪਣਾ ਵਿਸ਼ਵ ਰਿਕਾਰਡ ਲਗਭਗ 32 ਸੈਕਿੰਡ ਦੀ ਹੇਕ ਲਾ ਕੇ ਬਣਾਇਆ। ਦੋਸਤੋ, ਕਹਿੰਦੇ ਨੇ ਕਿ ਇੱਕ ਵਾਰ ਸਟੇਜ ਸ਼ੋਅ ਦੇ ਦੌਰਾਨ ਬਿੰਦ ਰੱਖਿਆ ਨੇ ਇੰਨੀ ਲੰਮੀ ਹੇਕ ਮਾਰੀ ਕਿ ਦਰਸ਼ਕ ਖੜੇ ਹੋ ਕੇ ਤਾਲੀਆਂ ਵਜਾਉਣ ਲੱਗ ਪਏ ਤੇ ਬਿੰਦ ਰੱਖਿਆ ਨੇ ਹੱਸ ਕੇ ਆਖਿਆ, ਹੇਕ ਤਾਂ ਮੇਰੀ ਜਾਨ ਹੈ। ਸਾ ਵੀ ਲੰਮਾ, ਹੇਕ ਵੀ ਲੰਮੀ, ਉਸਦੀ ਆਵਾਜ਼ ਵਿੱਚ ਸੀ ਜ਼ਿੰਦਗੀ ਰੰਗੀ।

ਸੁਰਜੀਤ ਬਿੰਦ ਰੱਖਿਆ ਜੀ ਨੂੰ ਆਪਣੀ ਜ਼ਿੰਦਗੀ ਦੇ ਆਖਰੀ ਪੜਾਵਾਂ ਵਿੱਚ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ। ਉਹਨਾਂ ਨੂੰ ਕਈ ਵਾਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਸਿਹਤ ਵਿੱਚ ਅਚਾਨਕ ਗਿਰਾਵਟ ਦੇ ਕਾਰਨ ਸੁਰਜੀਤ ਬਿੰਦ ਰੱਖਿਆ ਦੀ 17 ਨਵੰਬਰ 2003 ਦੀ ਸਵੇਰ ਨੂੰ ਮੋਹਾਲੀ ਦੇ ਫੇਜ਼ 7 ਸਥਿਤ ਉਹਨਾਂ ਦੇ ਆਪਣੇ ਘਰ ਵਿੱਚ ਹੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਬਿੰਦ ਰੱਖਿਆ ਜੀ ਦੇ ਜੱਦੀ ਪਿੰਡ ਬਿੰਦਰੱਖ ਵਿਖੇ ਉਹਨਾਂ ਦੇ ਭੋਗ ਅਤੇ ਅੰਤਮ ਸੰਸਕਾਰ ਵਿੱਚ ਪ੍ਰਮੁੱਖ ਪੰਜਾਬੀ ਕਲਾਕਾਰਾਂ ਅਤੇ ਗਾਇਕਾਂ ਨੇ ਸ਼ਿਰਕਤ ਕੀਤੀ। ਇਸ ਮਹਾਨ ਕਲਾਕਾਰ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਪਹੁੰਚੇ ਕੁਝ ਕਲਾਕਾਰਾਂ ਵਿੱਚੋਂ ਸਰਦੂਲ ਸਿਕੰਦਰ ਸਾਹਿਬ, ਹੰਸ ਰਾਜ ਹੰਸ, ਗੁਰਪ੍ਰੀਤ ਘੁੱਗੀ, ਬੱਬੂ ਮਾਨ, ਗੁਰਦਾਸ ਮਾਨ, ਉਹਨਾਂ ਦੇ ਗੀਤਕਾਰ ਅਤੇ ਕਰੀਬੀ ਦੋਸਤ ਸ਼ਮਸ਼ੇਰ ਸਿੰਘ ਸੰਧੂ ਅਤੇ ਉਹਨਾਂ ਦੇ ਗੁਰੂ ਅਤੇ ਸੰਗੀਤਕਾਰ ਅਤੁਲ ਸ਼ਰਮਾ ਜੀ ਵੀ ਸ਼ਾਮਲ ਸਨ। ਪੰਜਾਬੀ ਗਾਇਕ ਬੱਬੂ ਮਾਨ ਨੇ ਬਿੰਦ ਰੱਖਿਆ ਦੇ ਪਰਿਵਾਰ ਨੂੰ ਇੱਕ ਸ਼ਰਧਾਂਜਲੀ ਦੇ ਰੂਪ ਵਿੱਚ 2005 ਦੇ ਵਿੱਚ ਆਪਣੀ ਐਲਬਮ ਪਿਆਸ ਵਿੱਚ ਬਿੰਦ ਰੱਖਿਆ ਜੀ ਨੂੰ ਇੱਕ ਸਮਰਪਿਤ ਗੀਤ ਗਾਇਆ, ਪਿੰਡ ਦੀਆਂ ਜੂਹਾਂ। 2011 ਵਿੱਚ DJ ਹਾਰਵੇ ਅਤੇ

ਨਿਰਮਲ ਸਿੱਧੂ ਨੇ ਸਰਜੀਤ ਬਿੰਦ ਰੱਖਿਆ ਜੀ ਨੂੰ ਇੱਕ ਸ਼ਰਧਾਂਜਲੀ ਗੀਤ ਬਿੰਦ ਰੱਖਿਆ ਬੋਲੀਆਂ ਬਣਾਇਆ, ਜੋ ਕਿ ਰਿਲੀਜ਼ ਹੋਣ ਤੋਂ ਬਾਅਦ ਇੱਕ ਵੱਡੀ ਸਫਲਤਾ ਰਿਹਾ ਅਤੇ ਰਿਲੀਜ਼ ਦੇ ਪਹਿਲੇ ਹਫ਼ਤੇ BBC ਏਸ਼ੀਅਨ ਨੈੱਟਵਰਕ ਚਾਰਟ ਤੇ ਉਹ ਪਹਿਲੇ ਨੰਬਰ ਉੱਤੇ ਰਿਹਾ। ਬਿੰਦ ਰੱਖਿਆ ਜੀ ਦੀ ਮੌਤ ਤੋਂ ਉਪਰੰਤ ਬਾਅਦ ਜੋ ਐਲਬਮਸ ਰਿਲੀਜ਼ ਹੋਈਆਂ ਉਹ ਸਨ ਦੋਸਤੋ ਗਲਤੀ ਮਲਤੀ ਮਾਫ ਕਰ ਦਿਓ, ਇਸ ਨੂੰ 2004 ਦੇ ਵਿੱਚ ਸੁਪਰ ਕੈਸੇਟਸ ਇੰਡਸਟਰੀਜ਼ ਟੀ ਸੀਰੀਜ਼ ਦੁਆਰਾ ਰਿਲੀਜ਼ ਕੀਤਾ ਗਿਆ। 2005 ਦੇ ਵਿੱਚ ਐਲਬਮ ਰਿਲੀਜ਼ ਹੋਈ ਪਿਆਰ ਕਰ ਲਈ, ਇਸ ਨੂੰ ਸੰਗੀਤ ਤਰੰਗ ਰਿਕਾਰਡ ਲੇਬਲ ਦੇ ਉੱਤੇ ਰਿਲੀਜ਼ ਕੀਤਾ ਗਿਆ। ਦੋਸਤੋ ਧਾਰਮਿਕ ਐਲਬਮਸ ਵੀ ਸਰਜੀਤ ਬਿੰਦ ਰੱਖਿਆ ਜੀ ਦੀ ਆਵਾਜ਼ ਦੇ ਵਿੱਚ ਰਿਲੀਜ਼ ਕੀਤੀਆਂ ਗਈਆਂ 1992, 1999 ਤੇ 2001 ਦੇ ਵਿੱਚ ਸੁਪਰ ਕੈਸੇਟਸ ਇੰਡਸਟਰੀਜ਼ ਟੀ ਸੀਰੀਜ਼ ਵੱਲੋਂ ਇਹ ਐਲਬਮਸ ਰਿਲੀਜ਼ ਕੀਤੀਆਂ ਗਈਆਂ, ਜਿਨ੍ਹਾਂ ਦਾ ਜ਼ਿਕਰ ਮੈਂ ਆਪ ਜੀ ਦੇ ਨਾਲ ਕਰਨ ਲੱਗਿਆ ਹਾਂ। ਜਨਮ ਦਿਹਾੜਾ ਖਾਲਸੇ ਦਾ 1999 ਦੇ ਵਿੱਚ ਰਿਲੀਜ਼ ਹੋਈ ਤੇ 2001 ਦੇ ਵਿੱਚ ਸਿੰਘੋ ਸੇਵਾਦਾਰ ਬਣੋ ਇਹ ਐਲਬਮ ਰਿਲੀਜ਼ ਕੀਤੀ ਗਈ।

1996 ਦੇ ਵਿੱਚ ਬਿੰਦਰਖੀਆ ਦੀ ਆਵਾਜ਼ ਦੇ ਵਿੱਚ ਐਲਬਮ ਰਿਲੀਜ਼ ਹੋਈ ਮਿੱਤਰਾਂ ਨੂੰ ਮਾਰ ਗਿਆ, 1997 ਦੇ ਵਿੱਚ ਮੇਲਾ ਮੇਲੀਆਂ ਦਾ, 1998 ਦੇ ਵਿੱਚ ਮੇਲਾ ਵਿਸਾਖੀ ਦਾ, 1998 ਦੇ ਵਿੱਚ ਹੀ ਝਾਂਜਰ ਦੀ ਛਣਕਾਰ, 1999 ਦੇ ਵਿੱਚ ਦੋ ਐਲਬਮਸ ਆਈਆਂ ਕੋਕੇ ਦਾ ਲਿਸ਼ਕਾਰਾ ਤੇ ਫੁਲਕਾਰੀ, 2000 ਦੇ ਵਿੱਚ ਐਲਬਮ ਰਿਲੀਜ਼ ਹੋਈ ਦੁਪੱਟਾ, 2001 ਦੇ ਵਿੱਚ ਮੇਲਾ ਗੀਤਾਂ ਦਾ, 2001 ਦੇ ਵਿੱਚ ਹੀ ਢੋਲ ਵੱਜਦਾ, 2000

0: 1 ਦੇ ਵਿੱਚ ਇੱਕ ਹੋਰ ਐਲਬਮ ਰਿਲੀਜ਼ ਹੋਈ ਬੋਲੀ ਪਾ ਮਿੱਤਰਾ। 2002 ਦੇ ਵਿੱਚ 2 ਐਲਬਮਸ ਆਈਆਂ, ਮਿੱਤਰਾਂ ਦਾ ਛੱਲਾ, ਗਿੱਧੇ ਵਿੱਚ ਵੱਜਦੀ ਅੱਡੀ, 2003 ਦੇ ਵਿੱਚ ਗੁਲਦਸਤਾ ਗੀਤਾਂ ਦਾ। ਦੋਸਤੋ, ਇਹ ਸਾਰੀਆਂ ਐਲਬਮਸ ਬਲੌਕ ਬਸਟਰ ਦੇ ਉੱਤੇ ਬਹੁਤ ਪਸੰਦ ਕੀਤੀਆਂ ਗਈਆਂ।
1: ਹਾਂਡਾ ਜੀ,
2: ਹਾਂਜੀ,
1: ਮੈਂ ਇੱਕ ਗੱਲ ਤੁਹਾਨੂੰ ਪੁੱਛਣੀ ਚਾਹੁੰਦਾ।
2: ਜ਼ਰੂਰ ਪੁੱਛੋ।
1: ਆ ਤੁਸੀਂ ਕਾਗਜ਼ ਬਹੁਤ ਹੱਥ 'ਚ ਫੜੇ ਹੋਏ ਨੇ।
2: ਹਾਂਜੀ, ਇਹ ਕਾਗਜ਼ ਦਰਸਲ ਤੁਹਾਡੇ ਪਿਆਰੇ ਸਰੋਤਿਆਂ ਦੇ ਨੇ। ਉਹ ਤੁਹਾਡੇ ਤੋਂ ਤੁਹਾਡੇ ਦਰਜਨਾਂ ਜਿਹੜੇ ਗੀਤ ਹਿੱਟ ਹੋ ਚੁੱਕੇ ਨੇ ਉਹਨਾਂ ਨੂੰ ਫੇਰ ਸੁਣਨਾ ਚਾਹੁੰਦੇ ਨੇ।
1: ਵਿਖਾਉਣਾ ਜਰਾ।
2: ਆ ਦੇਖੋ,
1: ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ, ਜੀ ਤਾਂ ਕਰਦਾ ਸਾਰੇ ਹਿੱਟ ਗੀਤ ਸੁਣਾਵਾਂ, ਪਰ ਸਮੇਂ ਦੀ ਘਾਟ ਹੋਣ ਕਾਰਨ ਕੁਝ ਮਕਬੂਲ ਗੀਤਾਂ ਦੇ ਮੁਖੜੇ ਸੁਣਾ ਰਿਹਾ। ਓ ਰੜਕੇ ਰੜਕੇ।

ਦੋਸਤੋ ਹੁਣ ਆਪ ਜੀ ਦੇ ਨਾਲ ਵਿੰਦ ਰੱਖਿਆ ਸਾਹਿਬ ਜੀ ਦੇ ਫਿਲਮੀ ਸਫ਼ਰ ਦੇ ਉੱਤੇ ਵੀ ਝਾਤ ਪਾਉਣ ਲੱਗੇ ਆ। 1999 ਦੇ ਵਿੱਚ ਆਈ ਸੀ ਜੀ ਫਿਲਮ ਅਣਖ ਜੱਟਾਂ ਦੀ, ਇਸ ਦੇ ਵਿੱਚ ਉਹਨਾਂ ਨੇ ਗੀਤ ਗਾਇਆ ਬਾਣੀਏ ਨੇ ਜੱਟ ਢਾਲਿਆ। ਇਸ ਗੀਤ ਨੂੰ ਰਿਲੀਜ਼ ਕੀਤਾ ਸੀ ਫਾਈਨ ਟਾਊਨ ਕੰਪਨੀ ਵੱਲੋਂ। 1991 ਦੇ ਵਿੱਚ ਫਿਲਮ ਆਈ ਜੀ ਜੱਟ ਜਿਉਣਾ ਮੌੜ, ਇਸ ਦੇ ਵਿੱਚ ਬਿੰਦ ਰੱਖਿਆ ਜੀ ਨੇ ਗੀਤ ਗਾਇਆ ਬਾਬਾ ਬੰਦਾ ਸਿੰਘ, ਇਸ ਨੂੰ ਵੀ ਰਿਲੀਜ਼ ਕੀਤਾ ਸੀ ਫਾਈਨ ਟਾਊਨ ਕੰਪਨੀ ਨੇ। 1991 ਦੇ ਵਿੱਚ ਹੀ ਆਈ ਸੀ ਜੀ ਫਿਲਮ ਬਦਲਾ ਜੱਟੀ ਦਾ, ਇਸ ਦੇ ਵਿੱਚ ਬਿੰਦ ਰੱਖਿਆ ਸਾਹਿਬ ਜੀ ਨੇ ਸੁਰਿੰਦਰ ਛਿੰਦਾ ਸਾਹਿਬ ਜੀ ਦੇ ਨਾਲ ਬੋਲੀਆਂ ਪਾਈਆਂ। ਫਾਈਨ ਟਾਊਨ ਕੰਪਨੀ ਵੱਲੋਂ ਇਸ ਨੂੰ ਰਿਲੀਜ਼ ਕੀਤਾ ਗਿਆ। 1994 ਦੇ ਵਿੱਚ ਆਈ ਸੀ ਜੀ ਫਿਲਮ ਕਚਹਿਰੀ, ਇਸ ਫਿਲਮ ਦੇ ਵਿੱਚ ਦਿਲਸ਼ਾਦ ਅਖਤਰ ਜੀ ਦੇ ਨਾਲ ਬਿੰਦ ਰੱਖਿਆ ਸਾਹਿਬ ਜੀ ਨੇ ਗੀਤ ਗਾਇਆ ਸੀ ਡੇਰਾ ਜੱਟ ਦਾ, ਇਸ ਨੂੰ ਰਿਲੀਜ਼ ਕੀਤਾ ਸੀ ਸੁਪਰ ਕੈਸਟਸ ਇੰਡਸਟਰੀਜ਼ ਟੀ ਸੀਰੀਜ਼ ਵੱਲੋਂ। 1996 ਦੇ ਵਿੱਚ ਦੋ ਫਿਲਮਾਂ ਰਿਲੀਜ਼ ਹੋਈਆਂ, ਜ਼ੋਰਾਵਰ ਤੇ ਰੱਬ ਦੀਆਂ ਰੱਖਾਂ, ਤੇ ਇਸ ਦੇ ਵਿੱਚ ਵੀ ਬਿੰਦ ਰੱਖਿਆ ਸਾਹਿਬ ਜੀ ਨੇ ਆਪਣੀ ਖੂਬਸੂਰਤ ਆਵਾਜ਼ ਦੇ ਵਿੱਚ ਗੀਤ ਗਾਏ। 1998 ਦੇ ਵਿੱਚ ਆਈ ਸੀ ਜੀ ਫਿਲਮ ਇਸ਼ਕ ਨਚਾਵੇ ਗਲੀ ਗਲੀ, ਤੇ ਇਸ ਵਿੱਚ ਬਿੰਦ ਰੱਖਿਆ ਸਾਹਿਬ ਜੀ ਨੇ ਚਾਰ ਦਿਨ ਮਿੱਤਰਾਂ ਨੇ ਗੀਤ ਗਾ ਕੇ ਸਰੋਤਿਆਂ ਦੀ ਖੂਬ ਪ੍ਰਸ਼ੰਸਾ ਹਾਸਲ ਕੀਤੀ ਤੇ ਇਸ ਨੂੰ ਰਿਲੀਜ਼ ਕੀਤਾ ਗਿਆ ਸੀ ਕੈਟਰੈਕ ਕੰਪਨੀ ਦੁਆਰਾ।

ਦੋਸਤੋ ਕੁਝ ਆਵਾਜ਼ਾਂ ਵਕਤ ਨਾਲ ਮੁੱਕਦੀਆਂ ਨੇ, ਉਹ ਦਿਲਾਂ ਵਿੱਚ ਘਰ ਬਣਾ ਲੈਂਦੀਆਂ ਨੇ। ਜਦੋਂ ਵੀ ਢੋਲ ਦੀ ਧੁਨ ਵੱਜਦੀ ਹੈ, ਢੋਲੀ ਢੋਲ ਤੇ ਡਗਾ ਮਾਰਦਾ ਏ ਤਾਂ ਬਿੰਦ ਰੱਖਿਆ ਦੀ ਯਾਦ ਮੱਲੋ ਮੱਲੀ ਆ ਜਾਂਦੀ ਹੈ ਤੇ ਸਾਡੇ ਦਿਲਾਂ ਵਿੱਚ ਜਗ ਜਾਂਦੀ ਹੈ। ਦੋਸਤੋ ਸੁਰਜੀਤ ਬਿੰਦ ਰੱਖਿਆ ਸਿਰਫ ਇੱਕ ਗਾਇਕ ਨਹੀਂ ਸੀ, ਉਹ ਇੱਕ ਜ਼ਿੰਦਾ ਦਿਲ ਇਨਸਾਨ, ਇੱਕ ਲੋਕ ਰੂਹ ਦਾ ਸੂਰਮਾ ਸੀ, ਜਿਸ ਨੇ ਪੰਜਾਬੀ ਫੋਕ ਮਿਊਜ਼ਿਕ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਇਆ। ਮਿੱਟੀ ਦੀ ਖੁਸ਼ਬੂ ਨਾਲ ਜੁੜਿਆ ਸੀ ਉਹ, ਮਿੱਟੀ

ਦੀ ਖੁਸ਼ਬੂ ਨਾਲ ਜੁੜਿਆ ਸੀ ਉਹ ਪਿੰਡਾਂ ਦੀ ਰੂਹ ਵਿੱਚ ਵਸਦਾ ਸੀ ਉਹ ਪਿੰਡਾਂ ਦੀ ਰੂਹ ਵਿੱਚ ਵਸਦਾ ਸੀ ਉਹ ਦੋਸਤੋ ਬਿੰਦ ਰੱਖਿਆ ਦੀ ਹੇਕ ਜੋ ਵੀ ਇੱਕ ਵਾਰ ਸੁਣ ਲੈਂਦਾ ਤਾਂ ਉਹ ਉਸਦੇ ਦਿਲ ਵਿੱਚ ਵਸ ਜਾਂਦੀ ਉਸਦੀ ਆਵਾਜ਼ ਵਿੱਚ ਜੋ ਜੋਸ਼ ਸੀ ਉਹ ਕਿਸੇ ਹੋਰ ਕੋਲ ਨਹੀਂ ਸੀ ਸੁਰਾਂ ਵਿੱਚ ਅੱਗ ਸੀ ਲਫ਼ਜ਼ਾਂ ਵਿੱਚ ਰੂਹ ਸੀ ਸੁਰਾਂ ਵਿੱਚ ਅੱਗ ਸੀ ਲਫ਼ਜ਼ਾਂ ਵਿੱਚ ਰੂਹ ਸੀ ਬਿੰਦ ਰੱਖਿਆ ਜੀ ਦੀ ਹਰ ਧੁਨ ਵਿੱਚ ਜਾਦੂ ਸੀ ਬਿੰਦ ਰੱਖਿਆ ਜੀ ਦੀ ਹਰ ਧੁਨ ਵਿੱਚ ਜਾਦੂ ਸੀ।

ਦੋਸਤੋ 1990 ਦਾ ਦਹਾਕਾ ਪੰਜਾਬੀ ਮਿਊਜ਼ਿਕ ਦਾ ਬਹੁਤ ਹੀ ਸੋਹਣਾ ਸਮਾਂ ਗੋਲਡਨ ਪੀਰੀਅਡ ਤੇ ਇਸ ਪੀਰੀਅਡ ਦਾ ਬਾਦਸ਼ਾਹ ਸੀ ਸੁਰਜੀਤ ਬਿੰਦ ਰੱਖੀਆ। ਹਰ ਘਰ ਵਿੱਚ ਉਹਦੇ ਗੀਤ, ਹਰ ਵਿਆਹ ਵਿੱਚ ਉਹਦੀ ਆਵਾਜ਼। ਦੋਸਤੋ ਪੰਜਾਬੀ ਫਿਲਮਾਂ ਵਿੱਚ ਵੀ ਉਹਦੀ ਆਵਾਜ਼ ਨੇ ਧੂਮ ਮਚਾਈ। ਉਸਨੇ ਫੋਕ ਅਤੇ ਮਾਡਰਨ ਮਿਊਜ਼ਿਕ ਨੂੰ ਜੋੜ ਦਿੱਤਾ। ਦੋਸਤੋ ਬਿੰਦ ਰੱਖੀਆ ਸਿਰਫ ਇੱਕ ਨਾਂ ਨਹੀਂ, ਇੱਕ ਯਾਦ ਹੈ, ਇੱਕ ਅਹਿਸਾਸ ਹੈ। ਦੋਸਤੋ ਬਿੰਦ ਰੱਖੀਆ ਸਟੇਜ ਤੇ ਸ਼ੇਰ ਬਣ ਜਾਂਦਾ ਸੀ। ਲਾਈਵ ਪਰਫਾਰਮੈਂਸ ਵਿੱਚ ਬਿੰਦ ਰੱਖੀਆ ਇੱਕ ਤੂਫਾਨ ਸੀ। ਦੋਸਤੋ ਸਟੇਜ ਦੇ ਚਮਕਦਾਰ ਚਿਹਰੇ ਦੇ ਪਿੱਛੇ ਇੱਕ ਬਹੁਤ ਹੀ ਸਧਾਰਨ, ਮਿੱਟੀ ਨਾਲ ਜੁੜਿਆ ਹੋਇਆ, ਬਹੁਤ ਹੀ ਸਾਦਾ ਇਨਸਾਨ ਸੀ ਬਿੰਦ ਰੱਖੀਆ। ਉਹ ਆਪਣੇ ਪਰਿਵਾਰ ਨੂੰ ਬਹੁਤ ਪਿਆਰ ਕਰਦਾ ਸੀ। ਉਹਦੇ ਲਈ ਸਫਲਤਾ ਦਾ ਮਤਲਬ ਸਿਰਫ ਨਾਮ ਨਹੀਂ ਸੀ, ਪਰਿਵਾਰ ਦੀ ਖੁਸ਼ੀ ਸੀ। ਉਹਦੇ ਘਰ ਵਿੱਚ ਹਾਸਾ ਖੇਡਾ ਰਹਿੰਦਾ, ਦੋਸਤਾਂ ਲਈ ਦਰਵਾਜ਼ੇ ਹਮੇਸ਼ਾ ਖੁੱਲੇ ਰਹਿੰਦੇ। ਦੋਸਤੋ ਉਹ ਇੱਕ ਵਧੀਆ ਦੋਸਤ, ਇੱਕ ਵਧੀਆ ਪੁੱਤਰ ਅਤੇ ਇੱਕ ਪਿਆਰ ਕਰਨ ਵਾਲਾ ਪਿਤਾ ਸੀ। ਦੋਸਤੋ ਬਿੰਦ ਰੱਖੀਆ ਦੀ ਸ਼ੌਹਰਤ ਤੇ ਸਿਰਫ ਪੰਜਾਬ ਤੱਕ ਸੀਮਤ ਨਹੀਂ ਸੀ, ਕੈਨੇਡਾ, UK, USA ਹਰ ਥਾਂ ਉਹਦੇ ਸ਼ੋ ਹਾਊਸਫੁੱਲ ਹੁੰਦੇ ਸਨ। ਪਰ ਇੱਕ ਗੱਲ ਕਦੇ ਨਹੀਂ ਬਦਲੀ, ਉਹਦਾ ਦਿਲ ਹਮੇਸ਼ਾ ਆਪਣੇ ਪਿੰਡ ਵਿੱਚ ਹੀ ਰਿਹਾ। ਦੁਨੀਆ ਫਿਰ ਕੇ ਵੀ ਜਿੱਥੇ ਆ ਕੇ ਸੁੱਖ ਮਿਲੇ, ਦੁਨੀਆ ਫਿਰ ਕੇ ਵੀ ਜਿੱਥੇ ਆ ਕੇ ਸੁੱਖ ਮਿਲੇ, ਉਹ ਆਪਣਾ ਪਿੰਡ ਹੀ ਹੁੰਦਾ ਏ, ਉਹ ਆਪਣਾ ਪਿੰਡ ਹੀ ਹੁੰਦਾ ਏ। ਦੋਸਤੋ ਬਿੰਦ

ਪ੍ਰਿਆ ਸਿਰਫ ਸਿੰਗਰ ਨਹੀਂ ਸੀ, ਇੱਕ ਦਰਦਮੰਦ ਇਨਸਾਨ ਵੀ ਸੀ। ਉਹ ਹਮੇਸ਼ਾ ਲੋੜਵੰਦਾਂ ਦੀ ਮਦਦ ਕਰਦਾ ਰਹਿੰਦਾ। ਕਈ ਲੋਕਾਂ ਦੀ ਜ਼ਿੰਦਗੀ ਵਿੱਚ ਉਹ ਚੁੱਪ ਚਾਪ ਚਾਨਣ ਬਣ ਕੇ ਆਇਆ। ਜੋ ਦਿਲਾਂ ਵਿੱਚ ਰੋਸ਼ਨੀ ਕਰ ਜਾਵੇ, ਉਹੀ ਦੋਸਤੋ ਅਸਲੀ ਇਨਸਾਨ ਕਹਿਲਾਵੇ, ਦੋਸਤੋ ਬਿੰਦ ਰੱਖੀਏ ਦੀ ਆਵਾਜ਼ ਵਿੱਚ ਦਰਦ ਸੀ ਜੋ ਸਿੱਧਾ ਦਿਲਾਂ ਵਿੱਚ ਉਤਰ ਜਾਂਦਾ। ਉਹ ਗਾਉਂਦਾ ਹੀ ਨਹੀਂ ਸੀ, ਉਹ ਜਿਉਂਦਾ ਸੀ ਹਰ ਇੱਕ ਗੀਤ ਨੂੰ ਗਾ ਕੇ। ਸੁਰਾਂ ਵਿੱਚ ਉਹਦੀ ਰੂਹ ਵਸਦੀ ਸੀ। ਇਸ ਲਈ ਦੋਸਤੋ ਬਿੰਦ ਰੱਖੀਏ ਦਾ ਹਰ ਗੀਤ ਅਮਰ ਬਣ ਗਿਆ। ਦੋਸਤੋ ਹੁਣ ਸੁਣਦੇ ਆ ਬਿੰਦ ਰੱਖੀਆ ਜੀ ਦੀ ਆਵਾਜ਼ ਦੇ ਵਿੱਚ ਇੱਕ ਗੀਤ। ਇਸ ਗੀਤ ਨੂੰ ਸੁਣ ਕੇ ਅਸੀਂ ਮਹਿਸੂਸ ਕਰਾਂਗੇ ਬਿੰਦ ਰੱਖੀਆ ਜੀ ਦੁਆਰਾ ਗਾਏ ਗਏ ਹਰ ਗੀਤ ਦੇ ਅੰਦਰ ਛੁਪੇ ਜਜ਼ਬਾਤਾਂ ਨੂੰ।

ਦੋਸਤੋ, ਕੁਝ ਪਲ ਜ਼ਿੰਦਗੀ ਦੇ ਅਜਿਹੇ ਹੁੰਦੇ ਨੇ ਜੋ ਕਦੇ ਵਾਪਸ ਨਹੀਂ ਆਉਂਦੇ, ਪਰ ਉਹਦੀ ਯਾਦ ਹਮੇਸ਼ਾ ਲਈ ਰਹਿੰਦੀ ਹੈ। ਕਹਿੰਦੇ ਨੇ ਕਿ ਬਿੰਦ ਰੱਖੀਆ ਜੀ ਦਾ ਇੱਕ ਸ਼ੋਅ ਸੀ ਜਿੱਥੇ ਉਹਨਾਂ ਨੇ ਇੰਨੀ ਦਿਲੋਂ ਗਾਇਕੀ ਕੀਤੀ ਕਿ ਦਰਸ਼ਕਾਂ ਦੀਆਂ ਅੱਖਾਂ ਭਰ ਆਈਆਂ। ਉਹ ਖੁਦ ਵੀ ਇੱਕ ਪਲ ਲਈ ਚੁੱਪ ਹੋ ਗਿਆ, ਜਿਵੇਂ ਉਹ ਮਹਿਸੂਸ ਕਰ ਰਿਹਾ ਹੋਵੇ ਕਿ ਇਹ ਪਲ ਕਿੰਨਾ ਕੀਮਤੀ ਹੈ। ਦੋਸਤੋ, ਜਿੱਥੇ ਯਾਰੀਆਂ ਦਾ ਰਿਸ਼ਤਾ ਹੁੰਦਾ ਏ, ਜ਼ਿਕਰ ਹੁੰਦਾ ਏ, ਉੱਥੇ ਉਸ ਨੂੰ ਲਫ਼ਜ਼ਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਦੋਸਤੋ, ਅੱਜ ਦੇ ਕਈ ਨਵੇਂ ਗਾਇਕ ਵੀ ਬਿੰਦ ਰੱਖੀਆ ਜੀ ਤੋਂ ਪ੍ਰੇਰਨਾ ਲੈਂਦੇ ਨੇ, ਪਰ ਸੱਚ ਇਹ ਹੈ ਕਿ ਬਿੰਦ ਰੱਖੀਆ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ। ਦੋਸਤੋ, ਸਾਲ 2003 ਦੇ ਵਿੱਚ ਸੁਰਜੀਤ ਬਿੰਦ ਰੱਖੀਆ ਜੀ ਸਾਨੂੰ ਛੱਡ ਕੇ ਚਲੇ ਗਏ, ਪਰ ਉਹਨਾਂ ਦੀ ਆਵਾਜ਼ ਅੱਜ ਵੀ ਹਰ ਦਿਲ ਵਿੱਚ ਵਸਦੀ ਹੈ। ਦੋਸਤੋ, ਕੁਝ ਲੋਕ ਕਦੇ ਨਹੀਂ ਮਰਦੇ ਉਹ ਆਪਣੇ ਸੁਰਾਂ ਚ ਜਿਉਂਦੇ ਰਹਿੰਦੇ ਨੇ। ਬਿੰਦ ਰੱਖੀਆ ਵੀ ਉਹਨਾਂ ਚੋਂ ਇੱਕ ਨੇ। ਦੋਸਤੋ, ਅੱਜ ਦੀ ਇਹ ਮਸਤੀਆਂ ਭਰੀ ਯਾਤਰਾ ਇੱਥੇ ਖਤਮ ਹੁੰਦੀ ਹੈ, ਪਰ ਸੁਰਜੀਤ ਬਿੰਦ ਰੱਖੀਆ ਦੇ ਗੀਤ ਕਦੇ ਵੀ ਖਤਮ ਨਹੀਂ ਹੋਣਗੇ। ਦੋਸਤੋ, ਬਿੰਦ ਰੱਖੀਆ ਸਿਰਫ ਇੱਕ ਨਾਂ ਨਹੀਂ ਸੀ, ਇੱਕ ਅਹਿਸਾਸ ਸੀ, ਇੱਕ ਰੂਹ ਸੀ, ਜਿਸ ਦੀ ਗੂੰਜ ਅੱਜ ਵੀ ਹਰ ਢੋਲ ਵਿੱਚ ਸੁਣਾਈ ਦਿੰਦੀ ਹੈ। ਜਦੋਂ ਵੀ ਕੋਈ ਗੀਤ ਵੱਜਦਾ ਏ ਤਾਂ ਉਸ ਦੀ ਯਾਦ ਆ ਜਾਂਦੀ ਹੈ। ਉਹ ਕਿਤੇ ਗਿਆ ਨਹੀਂ, ਉਹ ਸਾਡੇ ਦਿਲਾਂ ਵਿੱਚ ਵਸਦਾ ਏ।

ਇਹ ਸੀ ਬਿੰਦ ਰੱਖਿਆ ਦੇ ਗੀਤਾਂ ਦੀ ਡੂੰਘਾਈ, ਉਹਦੇ ਅਹਿਸਾਸਾਂ ਤੇ ਆਧਾਰਿਤ ਉਸ ਦੀ ਕਹਾਣੀ, ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਵਿੱਚ ਬਲਜੀਤ ਤੇ ਗੁਰਦੀਪ ਦੀ ਜ਼ੁਬਾਨੀ, ਜਿਸ ਨੂੰ ਅਸੀਂ ਕੋਸ਼ਿਸ਼ ਕੀਤੀ ਕਿ ਵਧੀਆ ਢੰਗ ਦੇ ਨਾਲ ਡਿਟੇਲ ਦੇ ਵਿੱਚ ਜਾ ਕੇ ਆਪ ਜੀ ਦੇ ਰੂਬਰੂ ਪੇਸ਼ ਕੀਤਾ ਜਾਵੇ। ਆਵਾਜ਼ਾਂ ਮੁੱਕ ਜਾਂਦੀਆਂ ਨੇ ਪਰ ਅਸਰ ਨਹੀਂ ਮੁੱਕਦਾ, ਆਵਾਜ਼ਾਂ ਮੁੱਕ ਜਾਂਦੀਆਂ ਨੇ ਪਰ ਅਸਰ ਨਹੀਂ ਮੁੱਕਦਾ, ਜਿਸਨੇ ਦਿਲਾਂ ਨੂੰ ਛੂ ਲਿਆ ਉਹ ਕਦੇ ਨਹੀਂ ਰੁਕਦਾ। ਦੋਸਤੋ, ਹੁਣ ਘੜੀ ਦੀਆਂ ਸੂਈਆਂ ਇਜਾਜ਼ਤ ਨਹੀਂ ਦਿੰਦੀਆਂ। ਆਪਣੇ ਦੋਸਤ ਬਲਜੀਤ ਸ਼ਰਮਾ ਤੇ ਗੁਰਦੀਪ ਗਿੱਲ ਜੀ ਨੂੰ ਅੱਜ ਦਾ ਆਪਣਾ ਵਿਰਸਾ ਆਪਣਾ ਸੱਭਿਆਚਾਰ ਪ੍ਰੋਗਰਾਮ ਸੰਪੂਰਨ ਕਰਨ ਦੀ ਦਿਓ ਆਗਿਆ। ਫੇਰ ਮਿਲਣ ਦੀ ਆਸ ਨਾਲ ਰੱਬ ਰਾਖਾ, ਆਮੀਨ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਤੇ ਵਿਸ਼ੇਸ਼ ਦਿਸ਼ਾ ਨਿਰਦੇਸ਼ ਗੁਰਦੀਪ ਗਿੱਲ ਸਾਹਿਬਾ।

ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ, ਜਿਸ ਦੇ ਤਹਿਤ ਤੁਸੀਂ ਸੁਣਿਆ ਸੀ ਲੰਮੀ ਅਤੇ ਉੱਚੀ ਹੇਕ ਦੇ ਪੰਜਾਬੀ ਲੋਕ ਗਾਇਕ ਸੁਰਜੀਤ ਬਿੰਦਰਖੀਆ ਹੋਰਾਂ 'ਤੇ ਆਧਾਰਿਤ ਇਹ ਪ੍ਰੋਗਰਾਮ। ਪ੍ਰੋਗਰਾਮ ਦਾ ਸੰਚਾਲਨ ਅਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ। ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ 'ਤੇ ਆਓ ਸੁਣਦੇ ਹਾਂ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

0: AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਰਾਜ ਵੱਲੋਂ ਵਿਸ਼ੇਸ਼ ਤੀਬਰ ਸੋਧ SIR ਸ਼ੁਰੂ ਹੋਣ ਤੋਂ ਪਹਿਲਾਂ 90% ਤੱਕ ਪ੍ਰੀ ਮੈਪਿੰਗ ਕਰਨ ਦਾ ਟੀਚਾ ਮਿਥਿਆ ਗਿਆ। ਅੱਜ ਚੰਡੀਗੜ੍ਹ ਵਿਚ ਪੰਜਾਬ ਦੇ ਮੁੱਖ ਚੋਣ ਅਫਸਰ ਅਨੰਤਾ ਮਿੱਤਰਾ ਨੇ ਕਿਹਾ ਕਿ ਸੂਬੇ 'ਚ ਪ੍ਰੀ ਮੈਪਿੰਗ ਦੌਰਾਨ 84% ਤੋਂ ਵੱਧ ਵੋਟਰਾਂ ਦੀ ਮੈਪਿੰਗ ਸਫਲਤਾਪੂਰਵਕ ਨੇਪਰੇ ਚੜ੍ਹ ਚੁੱਕੀ ਹੈ। ਪ੍ਰੀ ਮੈਪਿੰਗ ਦੌਰਾਨ ਪੰਜਾਬ ਰਾਜ ਵਿਚ ਸਾਲ 2003 'ਚ ਹੋਈ SIR ਨੂੰ ਆਧਾਰ ਬਣਾ ਕੇ ਮੌਜੂਦਾ ਵੋਟਰ ਸੂਚੀਆਂ ਨਾਲ ਮਿਲਾਨ ਕੀਤਾ ਜਾ ਰਿਹਾ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵੋਟਰਾਂ ਦੀ ਪ੍ਰੀ ਮੈਪਿੰਗ ਨਹੀਂ ਹੁੰਦੀ ਤਾਂ ਉਸ ਵੋਟਰ ਨੂੰ BLO ਵੱਲੋਂ ਦਿੱਤੇ ਗਏ ਗਣਨਾ ਫਾਰਮ ਨੂੰ ਭਰ ਕੇ ਮੁੜ BLO ਕੋਲ ਜਮ੍ਹਾਂ ਕਰਵਾਉਣਾ ਹੋਵੇਗਾ, ਜਿਸ ਮਗਰੋਂ ਸਬੰਧਤ ਵੋਟਰ ਦਾ ਨਾਮ ਡਰਾਫਟ ਰੋਲ ਵਿਚ ਜੋੜ ਦਿੱਤਾ ਜਾਵੇਗਾ। ਮੁੱਖ ਚੋਣ ਅਫਸਰ ਵੱਲੋਂ ਪੰਜਾਬ ਦੇ ਵੋਟਰਾਂ ਨੂੰ SIR ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ BLOs ਨਾਲ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਪੈਟਰੋਲ ਦੀਆਂ ਕੀਮਤਾਂ ਵਿਚ ਅੱਜ 2 ਰੁਪਏ 61 ਪੈਸੇ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 2 ਰੁਪਏ 71 ਪੈਸੇ ਦਾ ਵਾਧਾ ਕੀਤਾ ਗਿਆ। ਪਿਛਲੇ 2 ਹਫ਼ਤਿਆਂ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਇਹ ਚੌਥਾ ਵਾਧਾ ਏ। ਸਰਕਾਰ ਦੇਸ਼ ਵਿਚ ਪੈਟਰੋਲੀਅਮ ਉਤਪਾਦਾਂ ਦੀ ਸੁਚਾਰੂ ਸਪਲਾਈ ਯਕੀਨੀ ਬਣਾਉਣ ਲਈ ਹਰ ਸੰਭਵ ਉਪਰਾਲਾ ਕਰ ਰਹੀ ਹੈ। ਅੱਜ ਨਵੀਂ ਦਿੱਲੀ 'ਚ ਪੱਛਮੀ ਏਸ਼ੀਆ ਟਕਰਾਅ ਦੇ ਇੱਕ ਅੰਤਰ ਮੰਤਰਾਲਾ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਦੇ ਸੰਯੁਕਤ ਸਕੱਤਰ ਸੁਜਾਤਾ ਸ਼ਰਮਾ ਨੇ ਦੱਸਿਆ ਕਿ ਦੇਸ਼ 'ਚ LPG ਦਾ ਉਤਪਾਦਨ 50,000 ਟਨ ਪ੍ਰਤੀ ਦਿਨ ਤੱਕ ਵਧਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪਿਛਲੇ 4 ਦਿਨਾਂ 'ਚ ਦੇਸ਼ 'ਚ ਕਰੀਬ 1,72,00,000 ਘਰੇਲੂ LPG ਸਿਲੰਡਰ ਵੰਡੇ ਗਏ ਨੇ। ਪੰਜਾਬ ਸਰਕਾਰ ਵੱਲੋਂ ਈਦ ਉਲ ਜੁਹਾ ਬਕਰੀਦ ਦੇ ਸਬੰਧ ਵਿਚ ਸੂਬੇ ਦੇ ਸਮੂਹ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਤੇ ਸਰਕਾਰੀ ਵਿਦਿਅਕ ਅਦਾਰਿਆਂ 'ਚ 28 ਮਈ ਨੂੰ ਗਜ਼ਟਡ ਛੁੱਟੀ ਦਾ ਐਲਾਨ ਕੀਤਾ ਗਿਆ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪਹਿਲਾਂ ਈਦ ਉਲ ਜੁਹਾ ਬਕਰੀਦ ਦੇ ਮੌਕੇ ਤੇ 27 ਮਈ ਨੂੰ ਗਜ਼ਟਡ ਛੁੱਟੀ ਐਲਾਨੀ ਗਈ ਸੀ, ਪਰ ਹੁਣ ਇਸ ਵਿਚ ਸੋਧ ਕਰਦਿਆਂ ਇਹ ਛੁੱਟੀ 28 ਮਈ ਨੂੰ ਕੀਤੀ ਗਈ ਹੈ। ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਪੰਜਾਬ ਸਰਕਾਰ ਦੇ ਅਮਲਾ ਵਿਭਾਗ ਵੱਲੋਂ ਅੱਜ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ। ਫਾਜ਼ਿਲਕਾ ਪੁਲਿਸ ਅਤੇ BSF ਨੇ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜੇ ਸਾਂਝੇ ਤਲਾਸ਼ੀ ਮੁਹਿੰਮ ਦੌਰਾਨ ਕਰੀਬ 10 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ, ਜਦਕਿ ਇਕ ਹੋਰ ਕਾਰਵਾਈ 'ਚ ਇਕ ਹਥਕੋਲੇ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਫਾਜ਼ਿਲਕਾ ਦੇ SSP ਗਗਨ ਅਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਇਲਾਕੇ 'ਚ ਗਸ਼ਤ ਤੇ ਸ਼ੱਕੀ ਵਿਅਕਤੀਆਂ ਦੀ ਜਾਂਚ ਕਰ ਰਹੀ ਸੀ। ਇਸ ਦੌਰਾਨ BSF ਚੌਕੀ ਗੱਟੀ ਬਿੱਸੋ ਤੋਂ ਪਿੰਡ ਪ੍ਰਭਾਤ ਸਿੰਘ ਵਾਲਾ ਹੈਰਾੜ ਵਿਖੇ ਨਾਲ ਲੱਗਦੇ ਖੇਤਾਂ 'ਚ ਇੱਕ ਸ਼ੱਕੀ ਵਸਤੂ ਦੀ ਸੂਚਨਾ ਦਿੱਤੀ ਗਈ। ਤਲਾਸ਼ੀ ਦੌਰਾਨ ਇੱਕ ਗੱਟੇ ਵਿੱਚੋਂ 10 ਕਿਲੋ 950 ਗ੍ਰਾਮ ਹੈਰੋਇਨ ਅਤੇ ਦੇ 20 ਪੈਕੇਟ ਬਰਾਮਦ ਹੋਏ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇੱਕ ਹੋਰ ਮਾਮਲੇ ਵਿੱਚ CIA ਸਟਾਫ ਫਾਜ਼ਿਲਕਾ ਨੇ ਗੁਪਤ ਸੂਚਨਾ ਦੇ ਆਧਾਰ ਤੇ 3 ਵਿਅਕਤੀਆਂ ਲਖਵੀਰ ਸਿੰਘ ਉਰਫ ਮੰਗਾ, ਗੁਰਪਿੰਦਰ ਸਿੰਘ ਉਰਫ ਮੰਨਾ ਅਤੇ ਸੁਖਵਿੰਦਰ ਸਿੰਘ ਤੇ ਉਸਦੇ ਇੱਕ ਦੋਸਤ ਨੂੰ ਕਾਬੂ ਕਰਕੇ ਉਨ੍ਹਾਂ ਦੇ ਕੋਲੋਂ ਇੱਕ ਹਥਕੋਲਾ ਬਰਾਮਦ ਕੀਤਾ ਹੈ। ਅੱਤ ਦੀ ਗਰਮੀ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਐਲਾਨ ਕੀਤੇ ਮੁਤਾਬਕ ਅੱਜ ਤੋਂ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ, ਸਕੂਲਾਂ ਤੇ ਕਾਲਜਾਂ ਦਾ ਸਮਾਂ ਬਦਲ ਗਿਆ। ਅੱਜ ਤੋਂ ਕੰਮਕਾਜ ਦਾ ਸਮਾਂ ਸਵੇਰੇ 7:30 ਤੋਂ ਦੁਪਹਿਰ 1:30 ਵਜੇ ਤੱਕ ਹੋ ਗਿਆ। ਬਦਲਿਆ ਹੋਇਆ ਸਮਾਂ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ। ਇਸੇ ਦੌਰਾਨ ਸਿੱਖਿਆ ਵਿਭਾਗ ਦੇ ਨਵੇਂ ਹੁਕਮਾਂ ਮੁਤਾਬਕ ਸਮੂਹ ਸਰਕਾਰੀ ਦੂਰੀ ਸ਼ਿਫਟ ਵਾਲੇ ਸਕੂਲਾਂ 'ਚ ਸਵੇਰ ਦੀ ਸ਼ਿਫਟ ਸਵੇਰੇ 7 ਵਜੇ ਤੋਂ ਸਵੇਰੇ 10 ਵਜੇ ਤੱਕ ਹੋ ਗਈ ਹੈ, ਜਦਕਿ ਦੂਜੀ ਸ਼ਿਫਟ ਵਿੱਚ ਸਮੂਹ ਸਰਕਾਰੀ ਸਕੂਲ ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਲੱਗਣਗੇ। ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਦੌਰਾਨ ਪੰਜਾਬ, ਹਰਿਆਣਾ, ਚੰਡੀਗੜ੍ਹ, ਪੂਰਬੀ ਰਾਜਸਥਾਨ 'ਚ ਲੂ ਦੀ ਸਥਿਤੀ ਬਣੇ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਵਿਭਾਗ ਨੇ ਦਿੱਲੀ 'ਚ ਅਗਲੇ 3 ਦਿਨਾਂ ਦੌਰਾਨ ਲੂ ਚੱਲਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਤੇ ਆਖਿਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਪਦਮ ਪੁਰਸਕਾਰ ਪ੍ਰਦਾਨ ਕੀਤੇ। ਪੰਜਾਬ ਰਾਜ ਚੋਣ ਕਮਿਸ਼ਨ ਨੇ ਕੱਲ੍ਹ ਸਥਾਨਕ ਆਮ ਚੋਣਾਂ ਨੂੰ ਸ਼ਾਂਤੀਪੂਰਨ ਤੇ ਸੁਚਾਰੂ ਢੰਗ ਨਾਲ ਕਰਵਾਉਣ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ। ਸਰਕਾਰ ਵੱਲੋਂ ਕੱਲ੍ਹ ਨੂੰ ਛੁੱਟੀ ਦਾ ਐਲਾਨ। ਪੰਜਾਬ ਦੇ ਮੁੱਖ ਚੋਣ ਅਫਸਰ ਅਨੰਦਿਤਾ ਮਿੱਤਰਾ ਨੇ ਕਿਹਾ, ਸੂਬੇ 'ਚ ਵਿਸ਼ੇਸ਼ ਤੀਬਰ ਸੋਧ ਸ਼ੁਰੂ ਹੋਣ ਤੋਂ ਪਹਿਲਾਂ 90% ਤੱਕ ਪ੍ਰੀ ਮੈਪਿੰਗ ਕਰਨ ਦਾ ਟੀਚਾ ਮਿਥਿਆ ਗਿਆ। ਸੂਬੇ ਦੇ ਵੋਟਰਾਂ ਨੂੰ BLOs ਨਾਲ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਅਪੀਲ। ਅੱਤ ਦੀ ਗਰਮੀ ਦੇ ਮੱਦੇਨਜ਼ਰ ਅੱਜ ਤੋਂ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ, ਸਕੂਲਾਂ ਤੇ ਕਾਲਜਾਂ ਦਾ ਸਮਾਂ ਬਦਲ ਕੇ ਸਵੇਰੇ 7:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਹੋਇਆ ਤੇ ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਦੌਰਾਨ ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਲੂ ਚੱਲਣ ਦੀ ਪੇਸ਼ੀਨਗੀ ਕੀਤੀ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ, ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਜ਼ ਤੇ। ਸਟੂਡੀਓ ਦੀ ਘੜੀ ਦੇ ਅਨੁਸਾਰ ਸ਼ਾਮ ਦੇ ਠੀਕ 6:30 ਹੋ ਰਹੇ ਨੇ। ਹੁਣ ਪੇਸ਼ ਹੈ ਨੌਜਵਾਨ ਸਰੋਤਿਆਂ ਦਾ ਪ੍ਰੋਗਰਾਮ ਯੁਵਾਣੀ।

0: ਨੌਜਵਾਨ ਸਾਥੀਓ, ਅੱਜ ਵਿਸ਼ੇਸ਼ ਭੇਂਟ ਵਾਰਤਾ ਤੁਸੀਂ ਸੁਣੋਗੇ ਮਨਦੀਪ ਅਰਜੋਰਾ ਜੀ ਪਾਸੋਂ। ਕੁਝ ਨੌਜਵਾਨ ਵਿਦਿਆਰਥੀਆਂ ਦੇ ਨਾਲ ਸਾਂਝੀ ਕੀਤੀ ਗਈ ਗੱਲਬਾਤ ਅਜੋਕੇ ਸਮੇਂ ਦੇ ਵਿੱਚ ਸਾਡੇ ਸੱਭਿਆਚਾਰ ਦੇ ਅੰਦਰ ਅਸਲਾ ਸੱਭਿਆਚਾਰ ਦਾ ਕੀ ਰੋਲ ਹੈ ਅਤੇ ਜਿਹੜਾ ਗਨ ਕਲਚਰ ਹੈ ਇਸ ਦੇ ਕੀ ਨੁਕਸਾਨ ਨੇ, ਇਸ ਵਿਸ਼ੇ 'ਤੇ ਕੁਝ ਨੌਜਵਾਨ ਸਾਥੀਆਂ ਦੇ ਨਾਲ ਵਾਰਤਾਲਾਪ ਤੁਸੀਂ ਸੁਣੋਗੇ। ਪਰ ਪਹਿਲਾਂ ਕੁਝ ਸੰਦੇਸ਼।
1: QR ਕੋਡ ਨੂੰ ਸਕੈਨ ਕਰੋ, 5000 ਦਾ ਕੈਸ਼ਬੈਕ ਪਾਓ। ਵਾਹ, ਫਾਇਦਾ ਹੀ ਫਾਇਦਾ।
2: ਫਸਿਆ, UPI ਪਿੰਨ ਦਾਖਲ ਕਰੋ ਸਿਰਫ ਪੈਸੇ ਭੇਜਣ ਲਈ।
3: RBI ਕਹਿੰਦਾ ਹੈ,
4: ਜਾਣਕਾਰ ਬਣੋ, ਸੁਚੇਤ ਰਹੋ।
5: ਪੇਸ਼ ਹੈ ਸਭ ਕਾ ਫੇਵਰੇਟ
6: ਮੌਜ ਬਹਾਰ।
7: ਅਰਕ ਗੁਲਾਬ, ਅਰਕ ਕੇਵੜਾ, ਚੰਦਨ ਤੇਲ ਏਵਮ ਖਸ ਤੇਲ ਸੇ ਨਿਰਮਿਤ ਹਰਬਲ ਸ਼ਰਬਤ ਮੌਜ ਬਹਾਰ, ਤਨ ਮਨ ਕੋ ਤਾਜ਼ਾ ਕਰ ਜਾਏ।
8: CAPF NCGHS ਮੁਲਾਜ਼ਮਾਂ ਦੇ ਲਈ ਹੁਣ ਕੈਸ਼ਲੈਸ ਮੈਡੀਕਲ ਸੁਵਿਧਾਵਾਂ ਮੌਜੂਦ ਨੇ, ਪਰ ਕਿੱਥੇ?
9: ਮਾਲਵਾ ਦਾ ਪ੍ਰਮਾਣਿਤ ਹਸਪਤਾਲ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਬਠਿੰਡਾ। ਵਧੇਰੀ ਜਾਣਕਾਰੀ ਲਈ ਕਾਲ ਕਰੋ 0164521200।
10: ਸਰੋਤਿਓ, ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ, ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713 7146 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-2240-3131 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ FM ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।
1: QR ਕੋਡ ਨੂੰ ਸਕੈਨ ਕਰੋ, 5000 ਦਾ ਕੈਸ਼ਬੈਕ ਪਾਓ। ਵਾਹ, ਫਾਇਦਾ ਹੀ ਫਾਇਦਾ।
2: ਫਸਿਆ, UPI ਪਿੰਨ ਦਾਖਲ ਕਰੋ ਸਿਰਫ ਪੈਸੇ ਭੇਜਣ ਲਈ।
3: RBI ਕਹਿੰਦਾ ਹੈ,
4: ਜਾਣਕਾਰ ਬਣੋ, ਸੁਚੇਤ ਰਹੋ।
10: ਸਾਥੀਓ, ਸਵਾਗਤ ਹੈ ਪ੍ਰੋਗਰਾਮ ਯੁਵਾਣੀ ਦੇ ਵਿੱਚ ਤੁਹਾਡਾ। ਨੌਜਵਾਨ ਸਾਥੀਆਂ ਦੇ ਨਾਲ ਅਸੀਂ ਵੱਖ ਵੱਖ ਸਮਾਜਿਕ ਵਿਸ਼ਿਆਂ ਦੇ ਉੱਤੇ ਗੱਲ ਕਰਦੇ ਹਾਂ। ਅੱਜ ਜਿਸ ਵਿਸ਼ੇ ਦੇ ਉੱਤੇ ਅਸੀਂ ਇਹਨਾਂ ਵਿਦਿਆਰਥੀਆਂ ਦੇ ਨਾਲ ਗੱਲ ਕਰਨ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰੀਜਨਲ ਕੈਂਪਸ ਬਠਿੰਡਾ ਵਿਖੇ ਪਹੁੰਚੇ ਹਾਂ। ਲਾਅ ਵਿਭਾਗ ਦੇ ਇਹ ਨੌਜਵਾਨ ਸਾਥੀ ਜਿਨ੍ਹਾਂ ਦੇ ਨਾਲ ਅਸੀਂ ਗੱਲ ਕਰਨੀ ਹੈ, ਗੱਲ ਕਰਾਂਗੇ ਇਹਨਾਂ ਦੇ ਨਾਲ ਅਸਲਾ ਸੱਭਿਆਚਾਰ ਬਾਰੇ, ਗਨ ਕਲਚਰ ਬਾਰੇ। ਸੋ ਸ਼ੁਰੂ ਕਰਦੇ ਹਾਂ ਇੱਕ ਸਾਥੀ ਵੱਲੋਂ। ਕੀ ਨਾਂ ਹੈ ਤੁਹਾਡਾ ਜੀ?
11: ਅਮਰਜੀਤ ਸਿੰਘ ਜੀ।
10: ਅਮਰਜੀਤ ਜੀ, ਕੀ ਸੋਚਦੇ ਹੋ ਕਾਨੂੰਨ ਦੇ ਵਿਦਿਆਰਥੀ ਹੋਣ ਦੇ ਨਾਤੇ ਅਸੀਂ ਖਾਸ ਤੌਰ ਤੋਂ ਤੁਹਾਡੇ ਤੋਂ ਪੁੱਛਦੇ ਹਾਂ ਕਿ ਕੀ ਹੋ ਸਕਦਾ ਹੈਗਾ, ਇਹ ਪਾਬੰਦੀਆਂ ਜਿਹੜੀਆਂ ਨੇ ਇਹਨਾਂ ਨੂੰ ਤੁਸੀਂ ਖਾਸ ਤੌਰ ਤੇ ਕਿਵੇਂ ਵੇਖਦੇ ਹੋ? ਉਸ ਤੋਂ ਪਹਿਲਾਂ ਅਸਲਾ ਸੱਭਿਆਚਾਰ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜ ਕੇ ਜੇਕਰ ਗੱਲ ਕਰਨੀ ਹੋਵੇ ਉਸ ਬਾਰੇ ਵੀ ਕੀ ਕਹੋਗੇ?
11: ਇਹਨੂੰ ਕਲਚਰ ਤਾਂ ਕਿਹਾ ਹੀ ਨਹੀਂ ਜਾ ਸਕਦਾ ਜੀ ਕਿਸੇ ਵੀ ਹਾਲਤ 'ਚ, ਵੀ ਇਹਨੂੰ ਟ੍ਰੈਂਡ ਕਿਹਾ ਜਾ ਸਕਦਾ, ਵੀ ਇਹ ਟ੍ਰੈਂਡ ਬਣ ਗਿਆ। ਕਲਚਰ ਦੇ ਵਿੱਚ ਵਿਸ਼ਵਾਸ ਹੁੰਦਾ, ਵੈਲਿਊਜ਼ ਹੁੰਦੀਆਂ, ਉਹਦੇ ਨਾਲ ਮਤਲਬ ਹੋਰ ਵੀ ਕਈ ਇਹੋ ਜਿਹੇ ਹੁੰਦੇ ਆ, ਪੋਜ਼ਿਟਿਵ ਪੱਖ ਹੁੰਦੇ ਆ।
10: ਪੋਜ਼ਿਟਿਵ ਪੱਖ, ਬੜੀ ਬਿਹਤਰੀਨ ਗੱਲ ਤੁਸੀਂ ਆਖੀ ਜੀ।
11: ਹਾਂਜੀ ਹਾਂਜੀ, ਇਹਦੇ ਵਿੱਚ ਕੋਈ ਵੀ ਪੋਜ਼ਿਟਿਵ ਪੱਖ ਨਹੀਂ ਦਿਸਦਾ ਗਾ ਵੀ ਜਿਹੜਾ ਕਲਚਰ ਇਹਨੂੰ ਕਿਹਾ ਜਾ।
10: ਇਸ ਦੀ ਜਗ੍ਹਾ ਇਸ ਟ੍ਰੈਂਡ ਦੀ ਗੱਲ ਅਸੀਂ ਕਰ ਰਹੇ ਹਾਂ, ਬੜੀ ਇੱਕ ਵਧੀਆ ਟਰਮ ਜਿਹੜੀ ਹੈ ਤੁਸੀਂ ਦਿੱਤੀ, ਕਿਉਂਕਿ ਸ਼ੁਰੂਆਤ ਇੱਥੋਂ ਹੀ ਹੁੰਦੀ ਹੈ ਕਿ ਜਦੋਂ ਕਿਸੇ ਵੀ ਇੱਕ ਫਿਨੋਮੇਨਾ ਨੂੰ ਜਦੋਂ ਕੋਈ ਟਰਮ ਮਿਲ ਜਾਂਦੀ ਹੈ, ਜਦੋਂ ਉਸਨੂੰ ਪ੍ਰਭਾਸ਼ਿਤ ਕਰ ਦਿੱਤਾ ਜਾਂਦਾ ਤਾਂ ਉਸ ਦੇ ਉੱਤੇ ਗੱਲ ਕਰਨੀ ਸੌਖੀ ਹੋ ਜਾਂਦੀ ਹੈ। ਅਤੇ ਫਿਰ ਕੀ ਕਹੋਗੇ ਸਾਡੇ ਸੱਭਿਆਚਾਰ ਨਾਲ, ਜੋ ਸਾਡਾ ਪੰਜਾਬੀ ਸੱਭਿਆਚਾਰ ਹੈ ਉਸ ਦੇ ਉੱਤੇ ਇਹ ਟ੍ਰੈਂਡ ਕਿਸ ਤਰ੍ਹਾਂ ਉਹਦੇ ਉੱਤੇ ਇਹ ਮਾਰ ਕਰ ਰਿਹਾ?
11: ਇਹ ਜਦੋਂ ਮਤਲਬ ਕਿ ਪ੍ਰਸ਼ਾਸਨ ਫੇਲ ਹੋ ਜਾਂਦਾ ਤਾਂ ਉਦੋਂ ਇਹ ਇਸ ਤਰ੍ਹਾਂ ਦੇ ਟ੍ਰੈਂਡ ਪੈਦਾ ਹੋ ਜਾਂਦੇ ਆ।
10: ਸੋ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਆਪਣਾ ਪੱਖ ਜਿਹੜਾ ਹੈ ਇਹਨਾਂ ਸੋਸ਼ਲ ਮੀਡੀਆ ਤੇ ਲੱਗੀਆਂ ਪਾਬੰਦੀਆਂ ਦੇ ਨਾਲ ਨਾਲ ਜੋ ਆਪਣੀ ਜ਼ਿੰਮੇਵਾਰੀ ਹੈ ਸਰਕਾਰ ਉਹ ਵੀ ਨਿਭਾਵੇ ਤੇ ਆਮ ਨਾਗਰਿਕਾਂ ਦੇ ਵਿੱਚ ਜਿਹੜਾ ਵਿਸ਼ਵਾਸ ਹਾਸਿਲ ਕਰੇ। ਸਾਥੀ ਇੱਕ ਹੋਰ ਸਾਡੇ ਨਾਲ, ਕੀ ਨਾਂ ਹੈ ਤੁਹਾਡਾ?
12: ਅਮਿਤ ਕੁਮਾਰ।
10: ਅਮਿਤ, ਕੀ ਸੋਚਦੇ ਹੋ ਤੁਸੀਂ ਇਹ ਜੋ ਸੋਸ਼ਲ ਮੀਡੀਆ ਦੇ ਉੱਤੇ ਲਾਈਆਂ ਗਈਆਂ ਪਾਬੰਦੀਆਂ ਨੇ, ਖਾਸ ਤੌਰ ਤੇ ਇਹਨਾਂ ਪਾਬੰਦੀਆਂ ਨੂੰ ਕਿਵੇਂ ਵੇਖਦੇ ਹੋ ਤੁਸੀਂ ਤੇ ਇਹਨਾਂ ਦੀ ਇੰਪਲੀਮੈਂਟੇਸ਼ਨ ਜਿਹੜੀ ਹੈ ਉਹ ਹੋਰ ਕਿਵੇਂ ਬਣਾਈ ਜਾ ਸਕਦੀ ਹੈ, ਇਸ ਦੇ ਵਿੱਚ ਕੀ ਕੀ ਦਿੱਕਤਾਂ ਆ ਰਹੀਆਂ, ਆਮ ਪਬਲਿਕ ਨੂੰ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਇਹ ਸੋਸ਼ਲ ਮੀਡੀਆ ਦੇ ਉੱਤੇ ਅਸਲੇ ਵਾਲੀਆਂ ਫੋਟੋਆਂ ਦੀ ਪ੍ਰੋਜੈਕਸ਼ਨ ਵਾਲੀ ਪਾਬੰਦੀਆਂ ਨੂੰ ਲੈ ਕੇ ਖਾਸ ਤੌਰ ਤੇ?
12: ਸਰ, ਵੇਖਿਆ ਜਾਵੇ ਤਾਂ ਜਿਵੇਂ ਗਨ ਕਲਚਰ ਅੱਜ ਕੱਲ੍ਹ ਟ੍ਰੈਂਡ 'ਚ ਆ ਰਿਹਾ ਹੈ, ਅੱਜ ਕੱਲ੍ਹ ਮੇਨਲੀ ਜਿਹੜਾ ਹੈਗਾ ਇਹ ਟ੍ਰੈਂਡ ਯੂਥ ਦੇ ਵਿੱਚ ਸਭ ਤੋਂ ਜ਼ਿਆਦਾ ਫੋਲੋ ਹੋ ਰਿਹਾ ਹੈ। ਕਿਉਂ? ਕਿਉਂਕਿ ਯੂਥ ਦੇ ਵਿੱਚ ਇੱਕ ਮੈਂਟਲ ਬਿਲਡ, ਕਿਉਂਕਿ ਸੋਸ਼ਲ ਮੀਡੀਆ ਦੇ ਥਰੂ ਡਿਵੈਲਪ ਹੋਈ ਹੈ, ਉਹ ਇਹ ਸਮਝਦੇ ਨੇ ਵੀ ਜਿਸ ਕੋਲ ਗਨ ਹੈ ਉਹੀ ਫਨ ਹੈ, ਇਸ ਕਰਕੇ ਉਹ ਗਨ ਨੂੰ ਹੀ ਫਨ ਸਮਝਦੇ ਨੇ। ਤੇ ਇਸ ਤੋਂ ਪਹਿਲਾਂ ਜਦੋਂ ਵੀ ਇਹ ਮੰਨ ਲਓ ਗਨ ਕਲਚਰ ਸ਼ੁਰੂਆਤ ਹੋਈ ਜਾਂ ਫਿਰ ਗਨ ਆਪਦੀ ਸੈਲਫ ਡਿਫੈਂਸ ਵਾਸਤੇ ਲਈ ਗਈ ਸੀ, ਪਰ ਅੱਜ ਕੱਲ੍ਹ ਉਹ ਜਿਹੜੀ ਸੈਲਫ

0: ਸਸਪੈਂਸ ਆਪਦੇ ਲਈ ਨਾ ਹੋ ਕੇ ਦੂਸਰੇ ਲਈ ਖਤਰਾ ਬਣਦੀ ਹੈ। ਠੀਕ ਹੈ, ਜਿਵੇਂ ਆਪਾਂ ਵੇਖਦੇ ਹਾਂ, ਅਗਰ ਮੰਨ ਲਓ ਕਿਸੇ ਪਰਸਨ ਲਾਇਸੈਂਸ ਹੈ
1: ਜੀ
0: ਕਿਸੇ ਵੀ ਗਨ ਦਾ, ਤਾਂ ਸਭ ਤੋਂ ਪਹਿਲਾਂ ਜ਼ਰੂਰਤ ਉਹਨੂੰ ਆਪਦੀ ਸੈਲਫ ਡਿਫੈਂਸ ਲਈ ਜਿਹੜਾ ਹਥਿਆਰ ਲਿਆ ਹੈ ਉਹਦੀ ਸੈਲਫ ਡਿਫੈਂਸ ਦੂਸਰਾ ਲਈ ਕਿਵੇਂ ਕਰੀਏ, ਸਭ ਤੋਂ ਪਹਿਲਾਂ ਇਸ਼ੂ ਇਹੀ ਹੀ ਉੱਠਦਾ ਹੈ ਅਤੇ ਇੱਥੋਂ ਹੀ ਸ਼ੁਰੂਆਤ ਹੁੰਦੀ ਹੈ। ਜਿਵੇਂ ਅੱਜ ਵੇਖ ਸਕਦੇ ਹਾਂ ਕਿ ਜਿਵੇਂ ਵੀ ਕੋਈ ਵੀ ਯੂਥ ਹੈ ਉਹ ਸੋਸ਼ਲ ਮੀਡੀਆ ਥਰੂ ਕੋਈ ਵੀ ਗਾਣਾ ਸੁਣਦਾ ਤਾਂ ਉਹ ਇਹ ਵੇਖਦਾ ਵੀ ਅਸੀਂ ਇਹ ਫੋਲੋ ਕਰ ਰਹੇ ਤਾਂ ਅਸੀਂ ਵੀ ਉਸ ਨੂੰ ਫੋਲੋ ਕਰੀਏ, ਜਿਸ ਤਰੀਕੇ ਨਾਲ ਇਹ ਜੀ ਰਹੇ ਨੇ ਤਾਂ ਅਸੀਂ ਵੀ ਉਸ ਤਰ੍ਹਾਂ ਹੀ ਜੀ। ਇਸ ਕਰਕੇ ਉਹ ਉਸ ਰਾਸਤੇ ਤੇ ਹੀ ਚੱਲਦੇ ਨੇ ਅਤੇ ਇੱਥੇ ਨਾਲ ਹੀ ਉਹਦੀ ਜਿਹੜੀ ਮੈਂਟਲ ਅਬਿਲਿਟੀ ਉਹ ਚੇਂਜ ਹੋ ਜਾਂਦੀ ਹੈ। ਤੁਸੀਂ ਵੇਖ ਸਕਦੇ ਹੋ ਕਿ ਅੱਜ ਕੱਲ੍ਹ ਬਹੁਤ ਜਿਹੜੇ ਘਟਨਾਵਾਂ ਵੱਧ ਰਹੀਆਂ ਨੇ ਜਿਵੇਂ ਕਿ ਸੁਸਾਈਡ ਹੋ ਗਿਆ ਜਾਂ ਫਿਰ ਹੱਤਿਆ ਹੋ ਗਈਆਂ। ਕਿਉਂ? ਕਿਉਂਕਿ ਜਦੋਂ ਵੀ ਸੋਸ਼ਲ ਮੀਡੀਆ ਥਰੂ ਕਿਸੇ ਵੀ ਯੂਥ ਜਾਂ ਫਿਰ ਕਿਸੇ ਵੀ ਪਰਸਨ ਦੇ ਦੁਆਰਾ ਗਾਣਾ ਸੁਣਿਆ ਜਾਂਦਾ ਹੈ, ਠੀਕ ਹੈ, ਤਾਂ ਉਹਦੇ ਨਾਲ ਉਹਦੇ ਮਾਇੰਡ ਦੇ ਵਿੱਚ ਇਹ ਐਗਰੈਸ਼ਨ ਥਰੂ ਹੋ ਜਾਂਦਾ। ਇਸ ਕਰਕੇ ਉਹਦੀ ਜਿਹੜੀ ਸੋਚਣ ਸ਼ਕਤੀ ਹੈ, ਮੈਂਟਲ ਅਬਿਲਿਟੀ, ਉਹ ਬਰਦਾਸ਼ਤ ਨਹੀਂ ਕਰ ਸਕਦਾ। ਉਹ ਇਹ ਸਮਝੇਗਾ ਵੀ ਇਹ ਮੇਰੇ ਵਿਰੁੱਧ ਹੈ, ਠੀਕ ਹੈ, ਇਸ ਕਰਕੇ ਉਹ ਨਾ ਸੋਚਣ ਸ਼ਕਤੀ ਕਰਕੇ ਸਿੱਧਾ ਹਥਿਆਰ ਫੜਦਾ ਹੈ ਤੇ ਗਲਤ ਕੰਮ ਕਰ ਬੈਠਦਾ।
2: ਅਮਿਤ ਜੀ, ਤੁਸੀਂ ਸਹੀ ਕਿਹਾ ਕਿ ਜਿਸ ਤਰ੍ਹਾਂ ਦਾ ਕਲਚਰ ਦਿਖਾਇਆ ਜਾਂਦਾ ਹੈ ਉਸ ਕਲਚਰ ਦੇ ਵਿੱਚ ਇੱਕ ਹੀਰੋ ਹੁੰਦਾ, ਦੂਜਾ ਜਿਹੜਾ ਹੈ ਉਹ ਐਨਮੀ ਹੁੰਦਾ, ਦੁਸ਼ਮਣ ਹੁੰਦਾ, ਤੇ ਅਸੀਂ ਉਸ ਕਲਚਰ ਨੂੰ ਆਪਣੇ ਉੱਤੇ ਲਾਗੂ ਕਰਨ ਦੇ ਚੱਕਰ ਦੇ ਵਿੱਚ ਆਪ ਮੁਹਾਰੇ ਹੀ ਦੁਸ਼ਮਣ ਵੀ ਪੈਦਾ ਕਰ ਲੈਂਦੇ ਹਾਂ ਜਾਂ ਸਮਝ ਲੈਂਦੇ ਹਾਂ, ਨਿੱਕੀ ਮੋਟੀ ਗੱਲ ਨੂੰ ਵੀ ਅਸੀਂ ਇਸ ਤਰ੍ਹਾਂ ਲੈਂਦੇ ਹਾਂ ਵੀ ਸਾਡੀ ਈਗੋ 'ਤੇ ਹੈ ਇਹ ਅਤੇ ਉਹ ਜੋ ਸਾਹਮਣੇ ਬੰਦਾ ਹੈ ਉਹ ਸਾਡਾ ਦੁਸ਼ਮਣ ਬਣ ਗਿਆ ਹੈ। ਪਾਬੰਦੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਲੱਗੀਆਂ ਹੈ, ਉਹਨਾਂ ਬਾਰੇ ਅਸੀਂ ਗੱਲ ਕਰ ਰਹੇ ਹਾਂ। ਇੱਕ ਨੌਜਵਾਨ ਵਿਦਿਆਰਥਣ ਹੈ ਇੱਥੇ, ਪੋਸਟਰ ਜੋ ਹੈ, ਫੋਟੋਆਂ ਜੋ ਅਸਲੇ ਦੇ ਨਾਲ ਖਿਚਾ ਕੇ ਸੋਸ਼ਲ ਮੀਡੀਆ 'ਤੇ ਪਾਈਆਂ ਹੋਈਆਂ ਫੋਟੋ ਹੈ, ਉਸ ਪਾਬੰਦੀ ਨੂੰ ਤੁਸੀਂ ਕਿਵੇਂ ਵੇਖਦੇ ਹੋ ਜੀ?
3: ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਹਾਂਗੀ ਕਿ ਪੰਜਾਬ ਦੀ ਜੋ ਯੂਥ ਹੈ ਇਸ ਨੂੰ ਜਿਹੜੀ ਹੈਗੀ ਆ ਸੇਧ ਦੀ ਕਮੀ ਹੈ। ਪੰਜਾਬ ਦੀ ਯੂਥ ਅੱਜ ਭਗਤ ਸਿੰਘ ਨੂੰ ਆਪਣਾ ਆਈਡਲ ਮੰਨਦੀ ਹੈ। ਉਹ ਇਸ ਲਈ ਨਹੀਂ ਕਿਉਂਕਿ ਉਹ ਕਿਤਾਬਾਂ ਪੜ੍ਹਦਾ ਸੀ, ਉਹ ਇਸ ਲਈ ਕਿਉਂਕਿ ਉਹ ਡੱਬ ਵਿੱਚ ਰਿਵਾਲਵਰ ਰੱਖਦਾ ਸੀ। ਸੋ ਇੱਕ ਕਿਸੇ ਨੇ ਗੱਲ ਕਹੀ ਸੀ ਵੀ ਜੇ ਦੇਸ਼ ਦਾ ਭਵਿੱਖ ਦੇਖਣਾ ਹੈ ਤਾਂ ਉਸ ਦੇਸ਼ ਦੀ ਨੌਜਵਾਨ ਪੀੜ੍ਹੀ 'ਤੇ ਜਿਹੜੇ ਮੂੰਹ ਦੇ ਵਿੱਚ ਜਿਹੜੇ ਬੋਲ ਹੈਗੇ ਆ, ਗੀਤ ਹੈਗੇ ਆ, ਉਹਨਾਂ ਨੂੰ ਸਾਡੇ ਸਾਹਮਣੇ ਪੇਸ਼ ਕਰੋ ਅਤੇ ਅਸੀਂ ਤੁਹਾਨੂੰ ਤੁਹਾਡੇ ਦੇਸ਼ ਦਾ ਭਵਿੱਖ ਦੱਸਾਂਗੇ। ਅੱਜ ਕੱਲ੍ਹ ਜੋ ਸਾਡੀ ਯੂਥ ਜੋ ਗਾਣੇ ਗਾ ਰਹੀ ਹੈ ਉਸ ਨੂੰ ਵੇਖ ਕੇ ਅਸੀਂ ਆਪਣੇ ਜਿਹੜੇ ਭਵਿੱਖ ਲਈ ਚਿੰਤਾ ਕਰਦਾ ਜਿਹੜਾ ਵਿਸ਼ਾ ਬਣਦਾ ਜਾ ਰਿਹਾ। ਸੋ ਯੂਥ ਜਿਹੜੀ ਹੈਗੀ ਹੈ ਏਜ ਇਹੋ ਜਿਹੀ ਹੁੰਦੀ ਹੈ ਵੀ ਉਹਨਾਂ ਨੂੰ ਸਹੀ ਗਲਤ ਦਾ ਨਹੀਂ ਪਤਾ ਹੁੰਦਾ। ਸੋ ਸਾਡੀ ਯੂਥ ਨੂੰ ਜੋ ਦਿਖਾਇਆ ਜਾ ਰਿਹਾ ਹੈ ਉਹ ਹੀ ਪ੍ਰੈਕਟਿਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸੋ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਵੀ ਜੋ ਇਹ ਹਥਿਆਰਾਂ ਦਾ ਜਿਹੜਾ ਫੋਟੋਆਂ ਪਾਈਆਂ ਜਾ ਰਹੀਆਂ ਨੇ ਉਸ ਨੂੰ ਜਿਹੜੀ ਹੈਗੀ ਆ ਅਵੋਇਡ ਕਰਕੇ ਕੋਸ਼ਿਸ਼ ਕੀਤੀ ਜਾਵੇ ਵੀ ਯੂਥ ਨੂੰ ਜਿਹੜੀਆਂ ਹੈਗੀਆਂ ਭਗਤ ਸਿੰਘ ਦੀ ਉਸ ਸੋਚ ਨਾਲ, ਕਿਉਂਕਿ ਭਗਤ ਸਿੰਘ ਨੇ ਜੇਲ੍ਹ ਦੇ ਵਿੱਚ ਇੱਕ ਡਾਇਰੀ ਪੜ੍ਹਦਿਆਂ ਉਸਦਾ ਪੰਨਾ ਮੋੜ ਦਿੱਤਾ ਸੀ, ਇੱਕ ਬੁੱਕ ਪੜ੍ਹਦਿਆਂ, ਅਤੇ ਉਸਨੇ ਇਹ ਗੱਲ ਕਹੀ ਸੀ ਜਦੋਂ ਉਹਨੂੰ ਪੁੱਛਿਆ ਕਿ ਵੀ ਤੈਨੂੰ ਫਾਂਸੀ ਹੋਣ ਵਾਲੀ ਹੈ ਅਤੇ ਤੂੰ ਇਹ ਪੰਨਾ ਕਿਉਂ ਮੋੜਿਆ, ਤਾਂ ਉਸਨੇ ਇਹ ਗੱਲ ਕਹੀ ਸੀ ਵੀ ਇਸ ਨੂੰ ਮੇਰੀ ਆਉਣ ਵਾਲੀ ਨੌਜਵਾਨ ਪੀੜ੍ਹੀ ਪੜ੍ਹੂਗੀ। ਪਰ ਅਫਸੋਸ ਹੈ ਕਿ ਉਹ ਨੌਜਵਾਨ ਜਿਹੜਾ ਭਗਤ ਸਿੰਘ ਸੀ ਉਹਨੇ ਜਿਹੜਾ ਪੰਨਾ ਮੋੜਿਆ ਉਹ ਮੁੜੇ ਦਾ ਮੁੜਾ ਹੀ ਰਹਿ ਗਿਆ ਅਤੇ ਸਾਡੀ ਨੌਜਵਾਨ ਪੀੜ੍ਹੀ ਨੇ ਉਹਨੂੰ ਕਿਤਾਬਾਂ ਨੂੰ ਅਵੋਇਡ ਕਰਕੇ ਹਥਿਆਰਾਂ ਨੂੰ ਪਹਿਲ ਦਿੱਤੀ ਹੈ। ਸੋ ਨੌਜਵਾਨ ਪੀੜ੍ਹੀ ਨੂੰ ਇੱਕ ਸਹੀ ਸੇਧ ਦੇ ਕੇ ਸਹੀ ਜਿਹੜੀ ਹੈਗੀ ਦੇਸ਼ ਨੂੰ ਸਹੀ ਰਸਤੇ 'ਤੇ ਲਿਆਂਦਾ ਜਾ ਸਕੇ।
2: ਸ਼ੁਕਰੀਆ ਮਨਪ੍ਰੀਤ, ਬੜੇ ਬਿਹਤਰੀਨ ਵਧੀਆ ਵਿਚਾਰ ਤੁਸੀਂ ਸਾਨੂੰ ਰੱਖੇ ਅਤੇ ਇੱਕ ਸੇਧ ਦੇ ਨਾਲ, ਇੱਕ ਚੰਗੀ ਸੋਚ ਦੇ ਨਾਲ ਸਾਨੂੰ ਤੁਸੀਂ ਦੁਬਾਰਾ ਰੂਬਰੂ ਕਰਵਾਇਆ। ਇੱਕ ਹੋਰ ਸਾਥੀ ਹੈ ਸਾਡੇ ਨਾਲ, ਹਰਪਲ ਸਾਡੇ ਨਾਲ ਨੇ, ਨੌਜਵਾਨ ਸਾਥੀ। ਹਰਪਲ, ਕੀ ਤੁਸੀਂ ਵੀ ਕਦੇ ਕੋਈ ਸੋਸ਼ਲ ਮੀਡੀਆ ਦੇ ਉੱਤੇ ਅਜਿਹੀ ਫੋਟੋ ਪਾਈ ਹੈ ਅਸਲੇ ਦੇ ਨਾਲ?
4: ਨਹੀਂ ਸਰ, ਮੇਰੇ ਕੋਲ ਕੋਈ ਇਸ ਟਾਈਮ ਅਸਲਾ ਵਗੈਰਾ ਜਾਂ ਕੁਛ, ਮੈਂ ਕਦੇ ਇਸ ਤਰ੍ਹਾਂ ਦੀ ਕੋਈ ਫੋਟੋ ਜਾਂ ਤਸਵੀਰ ਨਹੀਂ ਪਾਈ ਸੋਸ਼ਲ ਮੀਡੀਆ ਦੇ ਉੱਤੇ। ਤੇ ਸਭ ਨਾਲੋਂ ਪਹਿਲਾਂ ਤਾਂ ਲੋਕਾਂ ਨੂੰ ਪਰਪਸ ਨਹੀਂ ਪਤਾ ਹਥਿਆਰ ਰੱਖਣ ਦਾ। ਜੇ ਮੇਰੇ ਕੋਲ ਹਥਿਆਰ ਹੈ, ਮੇਰੇ ਡੱਬ 'ਚ ਹਥਿਆਰ ਟੰਗਿਆ ਹੋਇਆ, ਆਪਣੇ ਆਪ ਤਾਂ ਨਹੀਂ ਕਿਸੇ ਦੇ ਵੱਜੇਗਾ। ਜੇ ਮੇਰੀ ਤ੍ਰਿਸ਼ਨਾ ਹੋਵੇਗੀ ਕਿਸੇ ਨੂੰ ਮਾਰਨ ਦੀ ਤਾਂ ਮੈਂ ਉਹਨੂੰ ਕਿਸੇ ਵੀ ਤਰੀਕੇ ਨਾਲ ਮਾਰ ਸਕਦਾ, ਚਾਹੇ ਛੁਰੀ ਨਾਲ ਮਾਰਾ ਚਾਹੇ ਜ਼ਹਿਰ ਦੇ ਕੇ ਮਾਰਾ। ਜੇ ਮੇਰੀ ਤ੍ਰਿਸ਼ਨਾ ਹੀ ਨਹੀਂ ਹੈ ਕਿਸੇ ਨੂੰ ਮਾਰਨ ਦੀ ਤਾਂ ਮੈਂ ਕਿਸੇ ਦੀ ਹੱਤਿਆ ਕਿਉਂ ਕਰੂੰਗਾ? ਤੇ ਜਿਹੜੀ ਇਹ ਪ੍ਰਦਰਸ਼ਨਕਾਰੀ ਹੈ ਵੀ ਬਾਹਰ ਜਾ ਕੇ ਸੜਕਾਂ ਦੇ ਉੱਤੇ ਪ੍ਰਦਰਸ਼ਨ ਕਰਨਾ ਹਥਿਆਰਾਂ ਦਾ, ਇਹ ਬਹੁਤ ਮਾੜਾ ਹੈ। ਪਰ ਜਿਹੜਾ ਆਪਣਾ ਇਤਿਹਾਸ ਹੈ ਪੰਜਾਬ ਦਾ, ਇਹ ਸ਼ੁਰੂ ਤੋਂ ਹੀ ਗਨ ਕਲਚਰ ਵਾਲਾ ਰਿਹਾ। ਜੇ ਤੁਸੀਂ ਆਪਣੇ ਪੰਜਾਬ ਦੇ ਇਤਿਹਾਸ ਨੂੰ ਕਿਸੇ ਨੂੰ ਦਰਸਾਉਣਾ ਜਾਂ ਕਿਸੇ ਨੂੰ ਦੱਸਣਾ, ਕਿਸੇ ਵੀ ਪ੍ਰਕਾਰ ਦੀ ਤੁਸੀਂ ਯੋਧਿਆਂ ਦੀ ਜਿਹੜੀ ਵੀਰ ਕਥਾਵਾਂ ਉਹ ਨੌਜਵਾਨਾਂ ਨੂੰ ਦੱਸਣੀ ਹੈ, ਤੇ ਤੁਸੀਂ ਬਿਨਾਂ ਹਥਿਆਰਾਂ ਤੋਂ ਦੱਸ ਨਹੀਂ ਸਕਦੇ। ਭਾਵੇਂ ਮਹਾਰਾਜਾ ਰਣਜੀਤ ਸਿੰਘ ਜੀ ਹੋਣ ਤੇ ਭਾਵੇਂ ਸਰਦਾਰ ਹਰੀ ਸਿੰਘ ਨਲੂਆ ਜੀ ਹੋਣ, ਹਥਿਆਰਾਂ ਦੀ ਗੱਲ ਪੰਜਾਬ ਦੇ ਇਤਿਹਾਸ 'ਚ ਆਵੇਗੀ ਆਵੇਗੀ। ਇਸ ਨੂੰ ਕਦੇ ਖਤਮ ਨਹੀਂ ਕੀਤਾ ਜਾ ਸਕਦਾ। ਪੰਜਾਬ ਤੇ ਜਿਹੜੇ ਹਥਿਆਰ ਹੈ ਇਹਨੂੰ ਗਨ ਕਲਚਰ ਨੂੰ ਕਦੇ ਨਹੀਂ ਖਤਮ ਕੀਤਾ ਜਾ ਸਕਦਾ।
2: ਤੁਸੀਂ ਸਹੀ ਕਿਹਾ, ਪਰ ਇਸ ਦੇ ਨਾਲ ਇੱਕ ਹੋਰ ਗੱਲ ਐਡ ਜੋ ਕੀਤੀ ਜਾਣੀ ਚਾਹੀਦੀ ਹੈ ਉਹ ਇਹ ਕਿ ਜੋ ਹਥਿਆਰ ਰੱਖੇ ਗਏ ਸੀ ਉਹ ਆਪਣੀ ਸੇਫਟੀ ਲਈ ਤੇ ਜੋ ਮਜ਼ਲੂਮ ਸੀਗੇ ਉਹਨਾਂ ਦੀ ਰਾਖੀ ਦੇ ਲਈ ਸਾਡੇ ਈਵਨ ਗੁਰੂ ਸਾਹਿਬਾਨਾਂ ਨੇ ਵੀ ਸਾਨੂੰ ਇਹ ਗੱਲ ਸੁਝਾਈ। ਪਰ ਅੱਜ ਜਿਹੜੇ ਮਾਨਿਆਂ ਦੇ ਵਿੱਚ ਅੱਜ ਅਸੀਂ ਹਥਿਆਰਾਂ ਦੀ ਵਰਤੋਂ ਕਰ ਰਹੇ ਹਾਂ, ਗੱਲ ਜਿਹੜੀ ਹੈ ਉੱਥੇ ਕਰਨੀ ਬਣਦੀ ਹੈ ਤੇ ਕੀ ਦਾ ਕੀ ਬਣ ਗਿਆ?
4: ਸਰ, ਇਸ ਦੇ ਲਈ ਜਿਹੜੇ ਆਪਣੀ ਹੈਗੀ ਹੈ ਮੈਂਟਲ ਅਬਿਲਿਟੀ, ਇਹਦਾ ਟੈਸਟ ਹੋਣਾ ਚਾਹੀਦਾ। ਲੋਕਾਂ ਦੀ ਮਾਨਸਿਕਤਾ ਜਿਹੜੀ ਉਸਦਾ ਟੈਸਟ ਲੈ ਕੇ ਉਸ ਤੋਂ ਬਾਅਦ ਉਹਨਾਂ ਨੂੰ ਹਥਿਆਰ ਰੱਖਣ ਦੀ ਜਿਹੜੀ ਪ੍ਰਵਾਨਗੀ ਹੈ ਦਿੱਤੀ ਜਾਣੀ ਚਾਹੀਦੀ ਹੈ। ਤੁਸੀਂ ਦੇਖ

0: ਪੈ ਜਾਂਦਾ ਕਿਸੇ ਨੂੰ, ਉਹਦੇ ਬਚਣ ਦੇ ਚਾਂਸ ਬਹੁਤ ਘੱਟ ਹੁੰਦੇ ਆ, ਪਰ ਕਿਤੇ ਨਾ ਕਿਤੇ ਉਹ ਆਪਣੀ ਸੈਲਫ ਪ੍ਰੋਟੈਕਸ਼ਨ ਲੈ ਸਕਦਾ, ਕਿਉਂਕਿ ਜਿਹੜੀ ਸਟੇਟ ਹੈ ਉਹ ਹਰੇਕ ਨੂੰ ਪ੍ਰੋਟੈਕਸ਼ਨ ਨਹੀਂ ਦੇ ਸਕਦੀ।
1: ਸ਼ੁਕਰੀਆ ਸਾਡੇ ਨਾਲ ਗੱਲ ਕਰਨ ਲਈ। ਕੀ ਨਾਮ ਹੈ ਬਾਈ ਤੁਹਾਡਾ?
2: ਮੇਰਾ ਜੀ ਮਯੰਕ ਸ਼ਰਮਾ।
1: ਮਯੰਕ ਜੀ ਤੁਸੀਂ ਹੋ ਸਾਡੇ ਨਾਲ, ਅਤੇ ਖਾਸ ਤੌਰ 'ਤੇ ਤੁਹਾਡੇ ਨਾਲ ਇਹਨਾਂ ਪਾਬੰਦੀਆਂ ਦੀ ਗੱਲ ਕਰਾਂਗੇ ਜੋ ਰੋਕਾਂ ਲੱਗੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ। ਤੁਸੀਂ ਆਪਣੀ ਅਸਲੇ ਦੇ ਨਾਲ ਫੋਟੋ ਨਹੀਂ ਪਾਉਣੀ, ਜੇ ਪਾਈ ਹੈ ਤਾਂ ਇਸ ਨੂੰ ਹਟਾਉਣ ਦੀਆਂ ਤਾਕੀਦ ਕੀਤੀ ਗਈ ਹੈ। ਤੁਸੀਂ ਕਿਵੇਂ ਵੇਖਦੇ ਹੋ, ਕੀ ਇਸ ਦੇ ਨਾਲ ਸਾਡਾ ਪਰਪਜ਼ ਹੱਲ ਹੋਣ ਵਾਲਾ ਹੈ?
2: ਮੈਂ ਇਹ ਚੀਜ਼ ਕਹਿਣਾ ਚਾਹੂੰਗਾ ਜੀ, ਜੋ ਕਲਚਰ ਹੁਣ ਲੋਕਾਂ ਨੇ ਬਣਾਤਾ, ਖਾਸ ਕਰ ਜਵਾਕਾਂ ਨੇ ਬਣਾਤਾ ਅੱਜ ਕੱਲ੍ਹ ਦੇ ਟਾਈਮ ਵਿੱਚ, ਉਹ ਗਨ ਕਲਚਰ ਨੂੰ ਜਿਵੇਂ ਆਪਾਂ ਪਹਿਲਾਂ ਵੀ ਸੁਣਿਆ ਫਨ ਕਲਚਰ ਮੰਨਿਆ ਜਾਂਦਾ ਹੈ, ਅਤੇ ਹੁਣ ਇਹ ਚੀਜ਼ ਕਿਹਾ ਜਾਂਦਾ ਕਿ ਜਿਹਦੇ ਕੋਲ ਪੈਸਾ ਹੈ ਉਹਦੇ ਕੋਲ ਗਨ ਹੈ। ਹੁਣ ਲਾਇਸੈਂਸ ਮੈਟਰ ਨਹੀਂ ਕਰਦਾ, ਕਿਉਂਕਿ ਹੁਣ ਦੇ ਟਾਈਮ 'ਚ ਜੇ ਆਪਾਂ ਗੱਲ ਕਰੀਏ ਕਿ ਗਵਰਨਮੈਂਟ ਲਾਇਸੈਂਸਡ ਬੰਦਿਆਂ ਨੂੰ ਹੀ, ਜਿਹਨੂੰ ਲਾਇਸੈਂਸ ਮਿਲਦਾ ਹੈ ਉਹਨੂੰ ਹੀ ਗਨ ਦਿੱਤੀ ਜਾਂਦੀ ਹੈ, ਪਰ ਐਂ ਨਹੀਂ ਪਤਾ ਉਹੀ ਜਿਹਦੇ ਕੋਲ ਲਾਇਸੈਂਸ ਹੈ ਉਹ ਬੰਦਾ ਕਿਸੇ ਹੋਰ ਬੰਦੇ ਨੂੰ ਵਿਦਆਊਟ ਐਨੀ ਲਾਇਸੈਂਸ, ਜਿਹਦੇ ਕੋਲ ਕੋਈ ਲਾਇਸੈਂਸ ਨਹੀਂ ਹੈਗਾ, ਉਹੀ ਸੇਮ ਮਸਲਾ ਵੇਚ ਦੇ, ਅਤੇ ਉਹ ਬੰਦਾ ਅੱਗੇ ਕੋਈ ਕ੍ਰਿਮੀਨਲ ਐਕਟੀਵਿਟੀ ਕਰਦੇ, ਅਤੇ ਕ੍ਰਿਮੀਨਲਸ ਇੱਕ ਵਾਰ ਵੀ ਨਹੀਂ ਸੋਚਦੇ ਕੋਈ ਕ੍ਰਿਮੀਨਲ ਐਕਟੀਵਿਟੀ ਕਰਨ ਤੋਂ ਪਹਿਲਾਂ, ਕਿਉਂਕਿ ਉਹਨਾਂ ਕੋਲ ਜੋ ਵੀ ਪੈਸੇ ਹੁੰਦੇ ਨੇ ਉਹ ਹਾਰਡ ਵਰਕ ਮਨੀ ਦੇ ਨਹੀਂ ਹੁੰਦੇ, ਉਹ ਸਾਰੇ ਬਲੈਕ ਮਨੀ ਜਾਂ ਵਾਇਲੈਂਸ ਮਨੀ ਦੇ ਹੀ ਹੁੰਦੇ ਨੇ। ਅਤੇ ਇਹ ਚੀਜ਼ ਮੈਂ ਅਵੋਇਡ ਹੀ ਕਹਿਣਾ ਚਾਹੂੰਗਾ ਕਿ ਮੈਂ ਗਨ ਕਲਚਰ ਦੇ ਬਿਲਕੁਲ ਅਗੇਂਸਟ ਹਾਂ, ਕਿਉਂਕਿ ਗਨ ਕਲਚਰ ਦੇ ਬਹੁਤ ਹੀ ਜ਼ਿਆਦਾ ਨੈਗੇਟਿਵ ਇਫੈਕਟਸ ਨੇ। ਫੋਰ ਐਗਜ਼ਾਮਪਲ, ਹੁਣ ਦੇ ਟਾਈਮ 'ਚ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਡਿਪਰੈਸ਼ਨ ਹੁੰਦਾ ਹੈ, ਅਤੇ 2004 ਦੀ ਸਟੱਡੀ ਤੋਂ ਬਾਅਦ ਇਹ ਚੀਜ਼ ਪਤਾ ਲੱਗੀ ਕਿ ਸੁਇਸਾਈਡ ਰੇਟ 90% ਵੱਧ ਗਏ ਨੇ ਜਿਨ੍ਹਾਂ ਦੇ ਘਰ ਅਸਲਾ ਹੁੰਦਾ। ਠੀਕ ਹੈ, ਅਸਲਾ ਸੈਲਫ ਡਿਫੈਂਸ ਵਾਸਤੇ ਯੂਜ਼ ਹੁੰਦਾ ਹੈ, ਬਟ ਰਾਈਟ ਨਾਓ ਐਵੇਂ ਜਿਹਾ ਟਾਈਮ ਆ ਗਿਆ ਹੈ, ਖਾਸ ਕਰ ਇੰਡੀਆ ਵਿੱਚ, ਖਾਸ ਕਰ ਨੌਰਦਰਨ ਇੰਡੀਆ ਵਿੱਚ ਲੋਕ ਇਹਨੂੰ ਨੈਗੇਟਿਵ ਇਫੈਕਟਸ ਲਈ ਜ਼ਿਆਦਾ ਯੂਜ਼ ਕਰਦੇ ਨੇ। ਕਈ ਲੋਕ ਇਹਨੂੰ ਕੰਪੇਅਰ ਕਰਦੇ ਨੇ, ਜਿਵੇਂ ਕਿ ਆਪਾਂ ਪਹਿਲਾਂ ਵੀ ਸੁਣਿਆ ਕਿ ਪੁਰਾਣੇ ਸਮੇਂ ਨਾਲ ਅਤੇ ਨਵੇਂ ਸਮੇਂ ਨਾਲ ਇਸ ਚੀਜ਼ ਨੂੰ ਕੰਪੇਅਰ ਕਰਦੇ ਨੇ, ਪਰ ਇਹ ਚੀਜ਼ ਨਹੀਂ ਦੇਖਦੇ ਕਿ ਪੁਰਾਣੇ ਸਮੇਂ 'ਚ ਜਦੋਂ ਗਨ ਕਲਚਰ ਹੁੰਦਾ ਸੀ ਉਹ ਆਪਦੀ ਰੱਖਿਆ ਵਾਸਤੇ ਯੂਜ਼ ਕਰਦੇ ਸੀਗੇ, ਉਸ ਨੂੰ ਸ਼ੋਅ ਆਫ ਵਾਸਤੇ ਨਹੀਂ ਯੂਜ਼ ਕਰਦੇ ਸੀ। ਪਹਿਲਾਂ ਦੇ ਟਾਈਮ 'ਚ ਜਦੋਂ ਰੱਖਿਆ ਕਰਦੇ ਸੀ ਤਾਂ ਜੇ ਲੜਾਈ ਵੀ ਹੁੰਦੀ ਸੀ ਤਾਂ ਹੱਥ ਪੈਰ ਤੋੜੇ ਜਾਂਦੇ ਸੀ ਜੇ ਲੜਾਈ ਹੁੰਦੀ ਸੀ ਤਾਂ, ਪਰ ਹੁਣ ਦੇ ਟਾਈਮ 'ਚ ਜੇ ਮੁੱਕਾ ਲੱਤ ਵੀ ਹੁੰਦਾ ਹੈ ਬੰਦਾ ਤਾਂ ਦੂਜਾ ਬੰਦਾ ਸੋਚਦਾ ਕਿ ਨਹੀਂ ਮੈਂ ਤਾਂ ਸਿੱਧਾ ਗਨ ਕੱਢਣੀ ਹੈ ਅਤੇ ਇਹਦੇ ਜਾਨ ਲੈ ਲੈ।
1: ਜੀ ਤੁਸੀਂ ਸਹੀ ਕਿਹਾ ਮਯੰਕ ਜੀ, ਕਿਉਂਕਿ ਸਬਰ ਦੀ ਕਮੀ ਜਿਹੜੀ ਹੈ ਉਹ ਸਾਡੇ 'ਚ ਹੋ ਗਈ ਹੈ। ਸਾਡੇ ਨਾਲ ਗੱਲ ਕਰ ਲਈ ਮਯੰਕ, ਸ਼ੁਕਰੀਆ,
2: ਬਹੁਤ ਬਹੁਤ ਧੰਨਵਾਦ ਜੀ।
1: ਇੱਕ ਹੋਰ ਵਿਦਿਆਰਥਣ ਹੈ ਸਾਡੇ ਨਾਲ, ਕੀ ਨਾਂ ਹੈ ਤੁਹਾਡੇ ਜੀ?
3: ਸਰਬਜੀਤ ਕੌਰੀ।
1: ਸਰਬਜੀਤ, ਤੁਸੀਂ ਕੀ ਵੇਖਦੇ ਹੋ ਔਰਤਾਂ ਦੇ ਪੱਖ ਤੋਂ, ਨੌਜਵਾਨ ਕੁੜੀਆਂ ਦੇ ਪੱਖ ਤੋਂ ਤੁਹਾਡੇ ਨਾਲ ਗੱਲ ਕਰਨਾ ਚਾਹਾਂਗੇ ਕਿ ਗਨ ਕਲਚਰ ਜਿਹੜਾ ਹੈ ਉਹ ਉਸ ਤੋਂ ਕੁੜੀਆਂ ਵੀ ਔਰਤਾਂ ਵੀ ਵਿਰਵੀ ਨਹੀਂ ਰਹੀਆਂ, ਬਲਕਿ ਜੋ ਮਾਡਲ ਨੇ ਜਾਂ ਜਿਨ੍ਹਾਂ ਨੂੰ ਨੌਜਵਾਨ ਕੁੜੀਆਂ ਆਪਣਾ ਆਦਰਸ਼ ਮੰਨਦੀਆਂ ਨੇ ਉਹ ਵੀ ਗੀਤਾਂ ਦੇ ਵਿੱਚ, ਗਾਣਿਆਂ ਦੇ ਵਿੱਚ ਹਥਿਆਰਾਂ ਦੇ ਨਾਲ, ਗਨ ਦੇ ਨਾਲ ਆਪਣੇ ਪੇਸ਼ਕਾਰੀ ਆਪਣੀ ਕਰਦੀਆਂ ਨਜ਼ਰ ਆਉਂਦੀਆਂ। ਕੀ ਦੇਖਦੇ ਹੋ, ਕੀ ਸੋਚਦੇ ਹੋ?
3: ਸਰ, ਜਿਵੇਂ ਕਿ ਦੇਖਦੇ ਹਾਂ ਵੀ ਜਿਵੇਂ ਨੌਜਵਾਨ ਵਿਦਿਆਰਥਣ ਹੈ ਜਾਂ ਨੌਜਵਾਨ ਵਿਅਕਤੀ ਹੈ, ਇਹ ਸਾਰੇ ਮਤਲਬ ਇਹਨਾਂ ਦੀ ਮਾਨਸਿਕਤਾ ਇਸ ਪੱਧਰ ਵੱਲ ਜਾ ਰਹੀ ਹੈ ਵੀ ਜਿਹੜਾ ਗਨ ਕਲਚਰ ਹੈ ਉਹ ਸਾਰਾ ਉਹਨਾਂ ਨੂੰ ਮਤਲਬ ਕੇਂਦਰਿਤ ਹੋ ਰਹੇ ਨੇ ਲੋਕ, ਚਾਹੇ ਉਹ ਕੁੜੀਆਂ ਨੇ ਚਾਹੇ ਉਹ ਨੌਜਵਾਨ ਨੇ, ਵੀ ਜਿਹੜੇ ਮਤਲਬ ਗਾਇਕ ਨੇ ਵੀ ਉਹ ਮਤਲਬ ਆਪਣੇ ਗੀਤਾਂ ਵਿੱਚ ਵੀ ਇਸ ਤਰੀਕੇ ਨਾਲ ਵੈਪਨ ਪਿਸਟਲ ਵਗੈਰਾ ਨੂੰ ਉਹ ਸ਼ੋਅ ਕਰਦੇ ਆ ਕਿ ਲੋਕਾਂ ਦਾ ਰੁਝਾਨ ਉਹਨਾਂ ਵੱਲ ਵੱਧ ਹੈ, ਜੋ ਇਹ ਚੀਜ਼ ਬਹੁਤ ਹੀ ਜ਼ਿਆਦਾ ਨੈਗੇਟਿਵ ਪੁਆਇੰਟ ਹੈ ਇਹ ਵੀ ਜਿਹੜੇ ਗਾਇਕ ਨੇ ਸਿੰਗਰ ਨੇ ਜਿਨ੍ਹਾਂ ਨੂੰ ਲੋਕ ਆਪਦਾ ਵੀ ਰੋਲ ਮਾਡਲ ਮੰਨਦੇ ਆ ਉਹ ਵੀ ਲੋਕਾਂ ਨੂੰ ਗਲਤ ਦਿਸ਼ਾ ਦੇਣ ਦੀ ਕੋਸ਼ਿਸ਼ ਕਰਦੇ ਆ। ਲੋਕਾਂ ਦੀ ਮਾਨਸਿਕਤਾ ਇਸ ਵੱਲ ਹੈ ਵੀ ਜਿਹੜਾ ਜਿਸ ਵਿਅਕਤੀ ਕੋਲ ਕੋਈ ਵੈਪਨ ਹੈ, ਗਨ ਪਿਸਟਲ ਵਗੈਰਾ, ਵੀ ਉਹਨਾਂ ਦਾ ਸਟੇਟਸ ਹੈ, ਉਹ ਕਹਿੰਦੇ ਵੀ ਉਹਨਾਂ ਦਾ ਸਮਾਜ ਦੇ ਵਿੱਚ ਇੱਕ ਵੱਖਰਾ ਸਟੇਟਸ ਹੈ, ਜੋ ਲੋਕਾਂ ਦੀ ਧਾਰਨਾ ਗਲਤ ਹੈ। ਲੋਕ ਇਹ ਨਹੀਂ ਸੋਚਦੇ ਵੀ ਇਹ ਚੀਜ਼ਾਂ ਦੇ ਸਾਨੂੰ ਨੁਕਸਾਨ ਹੈ, ਨੁਕਸਾਨ ਨਹੀਂ ਦੇਖਦੇ ਪਰ ਪੋਜ਼ਿਟਿਵ ਤਰੀਕੇ ਨਾਲ ਦੇਖਦੇ ਆ, ਜੋ ਸੋਚ ਜਿਹੜੀ ਲੋਕਾਂ ਨੂੰ ਬਦਲਣ ਦੀ ਲੋੜ ਹੈ।
1: ਸਰਬਜੀਤ, ਤੁਸੀਂ ਸਹੀ ਕਿਹਾ ਕਿ ਕਈ ਲਾਇਸੈਂਸ ਤਾਂ ਸਿਰਫ ਇਸੇ ਲਈ ਬਣਵਾਏ ਜਾਂਦੇ ਨੇ, ਨਕਲੀ ਅਤੇ ਝੂਠੇ ਕਾਰਨ ਜਿਹੜੇ ਦਿੱਤੇ ਜਾਂਦੇ ਆ ਉਹ ਇਸੇ ਕਰਕੇ ਦਿੱਤੇ ਜਾਂਦੇ ਆ ਕਿ ਉਸ ਲਾਇਸੈਂਸ ਨੂੰ ਅਸੀਂ ਫਿਰ ਆਪਣੇ ਨਾਲ ਵਿਆਹ ਸ਼ਾਦੀਆਂ ਦੇ ਉੱਤੇ ਪ੍ਰੋਜੈਕਟ ਕਰ ਸਕੀਏ, ਆਪਣੇ ਦੋਸਤਾਂ ਮਿੱਤਰਾਂ ਦੇ ਸਾਹਮਣੇ ਪਾਰਟੀ ਦੇ ਵਿੱਚ ਉਹਨਾਂ ਨੂੰ ਅਸੀਂ ਗਲੋਰੀਫਾਈ ਕਰਕੇ ਇੱਕ ਦਾ ਫਾਇਰ ਕਰਕੇ ਵੀ ਅਸੀਂ ਟਲਦੇ ਨਹੀਂ ਗੇ, ਅਸੀਂ ਸੋਚਦੇ ਹਾਂ ਵੀ ਬਾਕੀਆਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰ ਲਈਏ। ਮਨਦੀਪ, ਕਿਵੇਂ ਦੇਖਦੇ ਹੋ ਤੁਸੀਂ ਔਰਤਾਂ ਦੇ ਪੱਖ ਤੋਂ, ਅਸੀਂ ਤੁਹਾਡੇ ਨਾਲ ਜਾਣਨਾ ਚਾਹਾਂਗੇ ਜੋ ਪਾਬੰਦੀ ਲੱਗੀ ਹੈ ਸੋਸ਼ਲ ਮੀਡੀਆ ਦੇ ਉੱਤੇ ਪੋਸਟਾਂ ਨੂੰ ਹਟਾਉਣ ਦੀ, ਉਸ ਬਾਰੇ ਵੀ ਸਾਡੇ ਨਾਲ ਗੱਲ ਕਰੋ।
4: ਜਿਵੇਂ ਕਿ ਆਪਾਂ ਨੂੰ ਪਤਾ ਹੀ ਸਾਡਾ ਪੰਜਾਬ ਜੋ ਰਿਸ਼ੀਆਂ ਮੁਨੀਆਂ ਦੀ ਧਰਤੀ ਆ, ਅਤੇ ਅੱਜ ਇਹਦੇ 'ਤੇ ਹਥਿਆਰਾਂ ਦਾ ਮੇਲਾ ਲੱਗਿਆ ਹੋਇਆ ਹੈ, ਥਾਂ ਥਾਂ 'ਤੇ ਮਤਲਬ ਵੈਪਨਸ ਯੂਜ਼ ਕੀਤੇ ਜਾ ਰਹੇ ਆ, ਮਤਲਬ ਇਹਦੀ ਰੱਖਿਆ ਵਾਸਤੇ ਸਰਕਾਰ ਨੇ ਦਿੱਤੇ ਹੋਏ ਆ, ਇਹ ਕਿਤੇ ਨਾ ਕਿਤੇ ਮਤਲਬ ਇਹਦਾ ਨਾਲ ਨੁਕਸਾਨ ਵੀ ਹੋ ਰਿਹਾ, ਮਤਲਬ ਜਿਵੇਂ ਕਿ ਸਾਡੀ ਸਰਕਾਰ ਨੇ ਹੁਣ ਪਿਛਲੇ ਦਿਨ ਹੀ ਮਤਲਬ ਕਿਹਾ ਵੀ ਵੈਪਨਸ ਦੇ ਨਾਲ ਪਿਕਚਰ ਵਗੈਰਾ ਜਾਂ ਕੋਈ ਵੀਡੀਓ ਪਾਉਣਾ ਹੈ ਨਾ ਮਤਲਬ ਇਲੀਗਲ ਕੰਮ ਮੰਨਿਆ ਜਾਊਗਾ, ਅਤੇ ਮੈਨੂੰ ਇਹ ਕਹਿਣਾ ਚਾਹੁੰਦੀ ਹਾਂ ਵੀ ਮੈਂ ਸਖ਼ਤ ਤੋਂ ਸਖ਼ਤ ਕਦਮ ਚੁੱਕੇ ਜਾਣੇ ਚਾਹੀਦੇ ਆ, ਮਤਲਬ ਤਾਂ ਜੋ ਸਰਕਾਰ ਨੇ ਜਿਹੜੀ ਮਤਲਬ ਵੀ ਇਹਨਾਂ ਨੇ ਰੂਲ ਮਤਲਬ ਕੱਢਿਆ ਇਹਨੂੰ ਸਖ਼ਤ ਤੋਂ ਸਖ਼ਤ ਮਤਲਬ ਅਪਲਾਈ ਕਰਨਾ ਚਾਹੀਦਾ ਹੈ। ਜਿਵੇਂ ਕਿ ਵਿਆਹ ਸ਼ਾਦੀਆਂ ਵਿੱਚ ਆਮ ਹੀ ਦੇਖਿਆ ਜਾਂਦਾ ਮਤਲਬ ਵੀ ਵੈਪਨ ਵਗੈਰਾ ਦੀ

0: ਮਤਲਬ ਖੁਸ਼ੀ ਦੇ ਮੌਕਿਆਂ ਵੀ ਯੂਜ਼ ਕੀਤਾ ਜਾ ਰਿਹਾ, ਮਤਲਬ ਸ਼ਾਨ ਨੂੰ ਲੈ ਕੇ ਆਪਦੀ ਮਤਲਬ ਇੱਜ਼ਤ ਨੂੰ ਵਧਾਉਣ ਦੇ ਵਾਸਤੇ ਵੀ ਕਿਤੇ ਨਾ ਕਿਤੇ ਇਹਦਾ ਮਤਲਬ ਯੂਜ਼ ਕੀਤਾ ਜਾ ਰਿਹਾ। ਮਤਲਬ ਅੱਜ ਦੇ ਮਤਲਬ ਦੇਖਿਆ ਜਾਵੇ ਅੱਜ ਦੇ ਟਾਈਮ ਵਿੱਚ ਇਹਦਾ ਮਿਸਯੂਜ਼ ਬਹੁਤ ਜ਼ਿਆਦਾ ਕੀਤਾ ਜਾ ਰਿਹਾ ਹੈ। ਜਿਵੇਂ ਕਿ ਹੁਣ ਪਬਲਿਕ ਸਟੇਟ ਵੀ ਦੇਖਦੇ ਹਾਂ ਆਪਾਂ, ਮਤਲਬ ਜੇ ਵੈਪਨਸ ਦਾ ਯੂਜ਼ ਵੀ ਕੀਤਾ ਜਾਂਦਾ ਹੈ, ਮਤਲਬ ਹੈ ਨਾ ਆਮ ਜਿਹੜੀ ਜਨਤਾ ਹੁੰਦੀ ਹੈ ਉਹਨੂੰ ਵੀ ਕਿਤੇ ਨਾ ਕਿਤੇ ਨੁਕਸਾਨ ਹੋ ਜਾਂਦਾ।
1: ਸ਼ੁਕਰੀਆ ਮਨਦੀਪ। ਮੈਂ ਸਾਡੇ ਸੁਣਨ ਵਾਲੇ ਨੂੰ ਦੱਸ ਦੇਵਾਂ ਕਿ ਪੰਜਾਬੀ ਯੂਨੀਵਰਸਿਟੀ ਰੀਜਨਲ ਕੈਂਪਸ ਬਠਿੰਡਾ ਦੇ ਨੌਜਵਾਨ ਸਾਥੀਆਂ ਦੇ ਨਾਲ ਗੱਲ ਕਰ ਰਹੇ ਹਾਂ। ਕਾਨੂੰਨ ਵਿਭਾਗ ਦੇ ਇਹ ਨੌਜਵਾਨ ਸਾਥੀ ਸਾਡੇ ਨਾਲ ਗੱਲ ਕਰ ਰਹੇ ਨੇ ਅੱਜ, ਸਾਡੇ ਨਾਲ ਇੱਕ ਹੋਰ ਸਾਥੀ ਨੇ। ਸਰ ਕੀ ਨਾਂ ਤੁਹਾਡਾ?
2: ਸਰ ਮੇਰਾ ਨਾਮ ਪ੍ਰਵੀਨ ਹੈ।
1: ਪ੍ਰਵੀਨ ਜੀ, ਪੰਜਾਬ ਦੇ ਵਿੱਚ ਹੀ ਇਹ ਪਾਬੰਦੀ ਜਿਹੜੀ ਹੈ ਉਹ ਲੱਗੀ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਇਸ ਨੂੰ ਪ੍ਰੋਜੈਕਟ ਨਹੀਂ ਕਰਨਾ, ਇਸ ਨੂੰ ਹਾਈਲਾਈਟ ਨਹੀਂ ਕਰਨਾ, ਗਲੋਰੀਫਾਈ ਨਹੀਂ ਕਰਨਾ, ਜਦਕਿ ਪੰਜਾਬੀ ਜਿਹੜੇ ਉਹ ਸਟੇਟ ਤੋਂ ਬਾਹਰ, ਸੂਬੇ ਤੋਂ ਬਾਹਰ ਵੀ ਬੈਠੇ ਹੈ, ਹੈ ਨਾ, ਮੁਲਕ ਤੋਂ ਬਾਹਰ ਵੀ ਬੈਠੇ ਹੈ, ਤੇ ਫਿਰ ਤੁਸੀਂ ਕਿਵੇਂ ਸਮਝਦੇ ਹੋ ਕਿ ਇਹਨਾਂ ਨੂੰ ਕਿਸ ਤਰ੍ਹਾਂ ਇੰਪਲੀਮੈਂਟੇਸ਼ਨ ਜਿਹੜੀ ਹੈ ਇਸ ਕਾਨੂੰਨ ਦੀ ਹੋਵੇਗੀ ਜਾਂ ਇਸ ਕਦਮ ਨੂੰ ਕਿਵੇਂ ਅਪਲਾਈ ਕੀਤਾ ਜਾਵੇਗਾ?
2: ਸਰ ਦੇਖੀਏ, ਐਕਚੁਲੀ ਇਹ ਕੋਈ ਇੱਕ ਪਰਟੀਕੁਲਰ ਰੀਜਨ ਕਾ ਜਾਂ ਫਿਰ ਪੰਜਾਬ ਕਾ ਐਸਾ ਨਹੀਂ ਹੈ ਕਿ ਕੇਵਲ ਪੰਜਾਬ ਮੇਂ ਹੀ ਹੈ ਗਨ ਕਲਚਰ, ਪੰਜਾਬ ਕੇ ਬਾਹਰ ਵੀ ਹੈ। ਇਸਕੋ ਗ੍ਰਿਪ ਕਰਨੇ ਕੇ ਲਈ ਕੇਵਲ ਗਵਰਨਮੈਂਟ ਹੀ ਰਿਸਪੋਂਸੀਬਲ ਨਹੀਂ ਹੈ, ਇਸਕੇ ਲਈ ਸੋਸਾਇਟੀ ਸਭ ਸੇ ਬੜੀ ਰਿਸਪੋਂਸੀਬਲ ਹੈ। ਹਮ ਐਸੇ ਐਸੇ ਰੋਲ ਮਾਡਲ ਮਤਲਬ ਬੱਚੋਂ ਕੇ ਸਾਹਮਣੇ ਪ੍ਰੈਜੈਂਟ ਕਰਤੇ ਹੈ ਕਿ ਹਾਂ ਬਈ ਠੀਕ ਹੈ ਇਹ ਗਾਣਾ ਆਇਆ, ਸਪੋਜ਼ ਕਰੋ ਇਸਮੇਂ ਗਨ ਹੈ, ਠੀਕ ਹੈ, ਤਾਂ ਉਹ ਬੱਚਾ ਕਿਆ ਅਡੋਪਟ ਕਰੇਗਾ? ਬੱਚਾ ਹਮ ਸੇ ਅਡੋਪਟ ਕਰਤਾ ਜੋ ਚੀਜ਼ ਅਡੋਪਟ ਕਰਤਾ ਹੈ ਸਰ। ਇਹ ਇੱਕ ਕਿਸਮ ਸੇ ਮੈਂ ਮਾਨਤਾ ਹੂੰ ਕਿ ਇੱਕ ਸਾਈਕੋਲੋਜੀਕਲੀ ਇਲਨੈਸ ਹੈ। ਜੈਸੇ ਸਪੋਜ਼ ਕਰੋ ਕਿ ਹਮਾਰੇ ਪਾਸ ਪੈਰਾਸੀਟਾਮੋਲ ਰੱਖੀ ਹੈ ਘਰ ਮੇਂ, ਦੂਸਰੀ ਦਵਾਈਆਂ ਰੱਖੀਆਂ, ਹਮੇਂ ਕਿਆ ਹੋ ਗਿਆ ਇੱਕ ਮਤਲਬ ਹੈਡੇਕ ਹੋ ਗਿਆ, ਤਾਂ ਸਭ ਸੇ ਪਹਿਲੇ ਕਿਆ ਕਰੇਂਗੇ ਹਮ? ਸਭ ਸੇ ਪਹਿਲੇ ਹਮ ਉਸਕੋ ਪੈਰਾਸੀਟਾਮੋਲ ਕੋ ਲੈ ਲੇਂਗੇ। ਤਾਂ ਐਸੇ ਹੀ ਅਗਰ ਹਮਾਰੇ ਪਾਸ ਗਨ ਹੈ ਜਾਂ ਫਿਰ ਅਸਲਾ ਹੈ ਜੋ ਮਤਲਬ ਲਾਇਸੈਂਸੀ ਹੈ ਅਨਲਾਈਸੈਂਸੀ ਹੈ ਕਿਸੇ ਵੀ ਤਰੀਕੇ ਸੇ, ਮਤਲਬ ਜੋ ਹੈ ਨਾ ਲਾਇਸੈਂਸਡ ਹੈ, ਤਾਂ ਹਮ ਸਭ ਸੇ ਪਹਿਲੇ ਕਿਆ ਕਰੇਂਗੇ? ਉਸੀ ਕੋ ਯੂਜ਼ ਕਰੇਂਗੇ। ਅਗਰ ਛੋਟਾ ਸਾ ਵੀ ਕੋਈ ਹਮਾਰੇ ਅਗੇਂਸਟ ਮੇਂ ਕੋਈ ਆਵਾਜ਼ ਉਠਾਤਾ ਹੈ, ਕੋਈ ਵੀ ਵੋਇਸ ਹੋਤੀ ਹੈ ਛੋਟੀ ਮੋਟੀ ਵੀ, ਤਾਂ ਹਮ ਸਭ ਸੇ ਪਹਿਲੇ ਕਿਆ ਕਰੇਂਗੇ? ਆਪਣੀ ਗਨ ਇਸਤੇਮਾਲ ਕਰੇਂਗੇ। ਮਤਲਬ ਜੋ ਹੈ ਹਮੇਂ ਲਾਇਸੈਂਸ ਮਿਲਤਾ ਹੈ, ਕਿਤਨੀ ਇਨਕੁਆਇਰੀ ਕੇ ਬਾਅਦ ਲਾਇਸੈਂਸ ਮਿਲਤਾ ਹੈ ਹਮੇਂ, ਠੀਕ ਹੈ, ਤਾਂ ਉਸਕੇ ਬਾਅਦ ਲੇਕਿਨ ਹਮ ਉਸਕੋ ਇੱਕ ਸਿਲੀ ਸਿਲੀ ਕੋਜ਼ਸ ਪੇ ਹਮ ਗਨ ਕਾ ਇਸਤੇਮਾਲ ਕਰ ਲੇਤੇ ਹੈ। ਤਾਂ ਹਮੇਂ ਇਹ ਚਾਹੀਏ ਕਿ ਇੱਕ ਤਾਂ ਗਵਰਨਮੈਂਟ ਕੋ ਵੀ ਚਾਹੀਏ ਕਿ ਹਾਂ ਬਈ ਉਸਕੀ ਪ੍ਰੋਪਰ ਵੈਰੀਫਿਕੇਸ਼ਨ, ਜਬ ਲਾਇਸੈਂਸ ਇਸ਼ੂ ਕਰਤੀ ਹੈ ਉਸਕਾ ਪ੍ਰੋਪਰ ਵੈਰੀਫਿਕੇਸ਼ਨ ਹੋਣਾ ਚਾਹੀਏ ਕਿ ਹਾਂ ਬਈ ਇਹ ਬੰਦੇ ਕੋ ਰੀਅਲੀ ਮੇਂ ਰਿਕੁਆਇਰਮੈਂਟ ਹੈ। ਤਾਂ ਇਸਕੇ ਲਈ ਸੋਸਾਇਟਲ ਜੋ ਹੈ ਨਾ, ਇੱਕ ਸੋਸਾਇਟਲ ਇੱਕ ਇਨਕੁਆਇਰੀ, ਇੱਕ ਇਨਵੈਸਟੀਗੇਸ਼ਨ, ਸੋਸ਼ਲ ਇਨਵੈਸਟੀਗੇਸ਼ਨ ਇਸਕੋ ਬੋਲ ਸਕਤੇ ਹਮ, ਉਹ ਬਹੁਤ ਇੰਪੋਰਟੈਂਟ ਹੈ।
1: ਜੀ ਸ਼ੁਕਰੀਆ ਪ੍ਰਵੀਨ ਜੀ। ਇੱਕ ਹੋਰ ਵਿਦਿਆਰਥੀ ਹੈ ਸਾਡੇ ਨਾਲ, ਕੀ ਨਾਂ ਹੈ ਤੁਹਾਡਾ?
3: ਓਂਕਾਰ।
1: ਓਂਕਾਰ, ਕੀ ਸੋਚਦੇ ਹੋ ਤੁਸੀਂ ਜੋ ਵੀ ਅਸੀਂ ਹੁਣ ਡਿਸਕਸ਼ਨ ਕੀਤੀ ਹੈ ਇਸ ਸਾਰੀ ਚਰਚਾ ਤੋਂ ਬਾਅਦ, ਤੁਹਾਡੇ ਦਿਲ ਦੇ ਵਿੱਚ ਕਿਸ ਤਰ੍ਹਾਂ ਦੇ ਵਿਚਾਰ ਹੈ, ਕੀ ਕਹਿਣਾ ਚਾਹੋਗੇ?
3: ਸਰ ਜਿਹੜੀ ਵੀ ਸਰਕਾਰ ਨੇ ਪਾਬੰਦੀਆਂ ਲਗਾਈ ਹੈਗੀ ਆ ਉਹ ਸਾਰੀ ਪਾਬੰਦੀਆਂ ਬਿਲਕੁਲ ਸਹੀ ਹੈ। ਲੋਕਾਂ ਨੂੰ ਜਿਹੜੇ ਆ ਗਾਣਿਆਂ ਦੇ ਥਰੂ ਪ੍ਰਮੋਟ ਕੀਤਾ ਜਾ ਰਿਹਾ ਹੈਗਾ ਨੂੰ, ਉਹ ਬਿਲਕੁਲ ਗਲਤ ਹੈ। ਜਿਹੜਾ ਕਿ ਅਸੀਂ ਜਾਣਦੇ ਹਾਂ ਖਾਲੀ ਦਿਮਾਗ ਸ਼ੈਤਾਨ ਦਾ ਘਰ ਹੁੰਦਾ, ਜਿਸ ਦੇ ਕਾਰਨ ਜਿਹੜੀ ਵੀ ਸਰਕਾਰ ਨੇ ਪਾਬੰਦੀਆਂ ਲਗਾਈ ਆ ਉਹ ਬਿਲਕੁਲ ਠੀਕ ਹੈ, ਬਟ ਗਰਲਸ ਦੇ ਲਈ ਇਹ ਪਾਬੰਦੀਆਂ ਬਿਲਕੁਲ ਵੀ ਠੀਕ ਨਹੀਂ ਹੈ। ਕਿਉਂਕਿ 1989 'ਚ ਆਰਮਸ ਐਕਟ ਬਣਿਆ ਸੀ, ਉਸ ਵਿੱਚ ਗਰਲਸ ਨੂੰ ਗਨ ਰੱਖਣ ਦੀ ਬਹੁਤ ਜ਼ਿਆਦਾ ਇਜਾਜ਼ਤ ਦਿੱਤੀ ਗਈ ਸੀ, ਬਟ ਹੁਣ ਉਹ ਐਕਟ ਦੇ ਉੱਤੇ ਪਾਬੰਦੀਆਂ ਲਗਾ ਦਿੱਤੀ, ਬਟ ਹੁਣ ਗਰਲਸ ਨੂੰ ਇਜਾਜ਼ਤ ਦੇ ਦੇਣੀ ਚਾਹੀਦੀ ਹੈ, ਜਿਵੇਂ ਕਿ ਉਹਨਾਂ ਦੀ ਜਾਨ ਨੂੰ ਖਤਰਾ ਬਣਿਆ ਰਹਿੰਦਾ, ਉਹਨਾਂ ਨੂੰ ਆਪਦੀ ਪ੍ਰੋਟੈਕਟ ਦੇ ਲਈ ਗਨ ਰੱਖਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ।
1: ਇਸ ਬਾਰੇ ਵੀ ਵਿਚਾਰ ਕਰਕੇ ਸਾਰੇ ਹੀ ਪੱਖਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਨਿਰਣੇ ਡਿਸੀਜ਼ਨ ਜਿਹੜੇ ਉਹ ਲੈਣੇ ਚਾਹੀਦੇ ਹੈ। ਤੁਹਾਡਾ ਕੀ ਨਾਂ ਹੈ ਸਰ?
4: ਸਰ ਮੇਰਾ ਨਾਮ ਤੇਜਿੰਦਰ ਕੁਮਾਰ ਹੈ। ਸਭ ਤੋਂ ਪਹਿਲਾਂ ਜਿਹੜੀ ਗੱਲ ਹੈ ਇਹ ਕਿਸੇ ਟਾਈਮ ਮਤਲਬ ਜ਼ਰੂਰਤ ਸੀਗੀ ਆਪਣੇ ਸੈਲਫ ਪ੍ਰੋਟੈਕਸ਼ਨ ਲਈ ਜਾਂ ਮਤਲਬ ਆਪਣੇ ਆਸੇ ਪਾਸੇ ਦੇ ਇਨਵਾਇਰਮੈਂਟ ਲਈ, ਬਟ ਜਿਹੜਾ ਹੁਣ ਮਤਲਬ ਚੱਲ ਰਿਹਾ ਹੈ ਜਿਹੜਾ ਆਪਣਾ ਅੱਜ ਦਾ ਜਿਹੜਾ ਸਮਾਜ ਹੈ ਜਾਂ ਨੌਜਵਾਨ ਪੀੜ੍ਹੀ ਹੈ, ਯੂਥ ਹੈ, ਉਹ ਇਸ ਗੱਲ ਨੂੰ ਆਪਣੇ ਕਲਚਰ ਦੇ ਵਿੱਚ ਲਿਆਇਆ, ਜਿਵੇਂ ਕਿ ਹਰੇਕ ਆਪਣੇ ਜੋ ਸਮਾਜ ਦੇ ਵਿੱਚ ਚੀਜ਼ ਹੈ ਜਾਂ ਕਾਨੂੰਨ ਹੈ ਆਪਾਂ ਨੂੰ ਦਿੰਦਾ ਹੈ, ਤਾਂ ਉਹਦੀ ਸਹੀ ਵਰਤੋਂ ਨਾ ਹੋ ਕੇ ਸਭ ਤੋਂ ਪਹਿਲਾਂ ਉਹਦੀ ਗਲਤ ਵਰਤੋਂ ਹੁੰਦੀ ਹੈ। ਇੱਕ ਗਨ ਇੱਕ ਇਹੀ ਚੀਜ਼ ਹੈ, ਇਸ ਨੂੰ ਮਤਲਬ ਸੈਲਫ ਪ੍ਰੋਟੈਕਸ਼ਨ ਜਾਂ ਆਪਣੇ ਸਮਾਜ ਦੇ ਵਿੱਚ ਰਹਿੰਦੇ ਹੋਏ ਮਤਲਬ ਜਿਹੜੀਆਂ ਲੜਕੀਆਂ ਹੈ ਜਾਂ ਬਜ਼ੁਰਗ ਹੈ ਉਹਨਾਂ ਦੀ ਪ੍ਰੋਟੈਕਸ਼ਨ ਕੀਤੇ ਬਿਨਾਂ ਇਸ ਨੂੰ ਆਪਣੇ ਵਿਆਹ ਸਮਾਗਮਾਂ ਦੇ ਵਿੱਚ ਹਥਿਆਰਾਂ ਨੂੰ ਉੱਪਰ ਕਰਕੇ ਦਿਖਾ ਕੇ ਹਵਾਈ ਫਾਇਰਿੰਗ ਕਰਕੇ ਤਾਂ ਉਹਨੂੰ ਇੱਕ ਗਨ ਕਲਚਰ ਦੇ ਵੱਲ ਲਿਆ ਰਹੇ ਹੈ। ਸਭ ਤੋਂ ਵੱਡੀ ਗੱਲ ਇਹ ਹੈ ਜਿਹਦੇ ਕੋਲ ਗਨ ਨਹੀਂ ਤਾਂ ਉਹਨੂੰ ਇਹ ਕਹਿੰਦੇ ਗਰੀਬ ਆਦਮੀ ਹੈ ਜਾਂ ਇਹਦੀ ਪਹੁੰਚ ਨਹੀਂ ਹੈ। ਲੋਕ ਆਪਣੇ ਹੀ ਮਤਲਬ ਹਿੱਤਾਂ ਵਾਸਤੇ ਜਾਂ ਆਪਣੀ ਸ਼ਾਨ ਨੂੰ ਵਧਾਉਣ ਵਾਸਤੇ ਪੋਲੀਟੀਕਲ ਬੰਦਿਆਂ ਨੂੰ ਫੋਨ ਕਰਕੇ ਜਾਂ ਆਪਣੇ ਅਫਸਰ ਜਿਨ੍ਹਾਂ ਨਾਲ ਬਣਦੀ ਉਹਨਾਂ ਨੂੰ ਫੋਨ ਕਰਕੇ ਸਿਫਾਰਿਸ਼ ਕਰਕੇ ਮੱਲੋ ਜੋਰੀ ਉਹਨਾਂ ਤੋਂ ਗਨ ਲੈ ਰਹੇ ਹੈ, ਜੋ ਕਿ ਅੱਜ ਤੋਂ ਪਹਿਲਾਂ ਕਈ ਵਿਆਹ ਸਮਾਗਮਾਂ ਦੇ ਵਿੱਚ ਕਈ ਮਤਲਬ ਸੰਗੀਤਕਾਰ ਲੜਕੀਆਂ ਦੀਆਂ ਜਾਨਾਂ ਵੀ ਚੱਲੀਆਂ ਗਈਆਂ, ਉਹਨਾਂ ਨੂੰ ਹਰਜਾਨੇ ਵੀ ਭੁਗਤਣੇ ਪਏ, ਪਰ ਫਿਰ ਵੀ ਸਾਡਾ ਸਮਾਜ ਮਤਲਬ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੈ। ਜੇ ਆਪਾਂ ਪੂਰੇ ਦੇਸ਼ ਦੇ ਹਿਸਾਬ ਨਾਲ ਦੇਖੀਏ ਤਾਂ ਇੱਥੇ 2% ਪਾਪੂਲੇਸ਼ਨ ਹੈ, ਬਾਕੀ ਸਾਰੇ ਦੇਸ਼ ਦੇ ਹਿਸਾਬ ਨਾਲ ਆਪਣੇ ਪੰਜਾਬ ਦੇ ਵਿੱਚ 10% ਗੰਨਾ ਜਿਹੜੀਆਂ ਗੌਰਮੈਂਟ ਵੱਲੋਂ ਲਾਇਸੈਂਸ ਬਣਾਏ ਗਏ ਹਨ। ਅਤੇ ਦੂਜੇ ਪਾਸੇ ਜੇ ਆਪਾਂ ਸਟੇਟ ਦੀ ਗੱਲ ਕਰੀਏ ਜਿਵੇਂ ਜੰਮੂ ਐਂਡ ਕਸ਼ਮੀਰ, ਹਿਮਾਚਲ ਪ੍ਰਦੇਸ਼, ਬਟ ਪੰਜਾਬ ਦੇ ਵਿੱਚ ਇਹਨਾਂ ਦੇ ਮੁਕਾਬਲੇ 3rd ਹਾਈਐਸਟ ਨੰਬਰ ਆਫ ਜਿਹੜੇ ਲਾਇਸੈਂਸ ਹੈ

0: ਉੱਤੇ ਤੁਹਾਡੇ ਵਿਚਾਰ, ਤੁਹਾਡਾ ਨਾਂ ਵੀ ਤੁਹਾਡੇ ਤੋਂ ਜਾਣਨਾ ਚਾਹਾਂਗੇ।
1: ਹਾਂਜੀ, ਮੇਰਾ ਨਾਮ ਸ਼ਿਫਾਲੀ, ਮੈਂ ਇਸ ਕਾਲਜ ਦੀ ਲਾਭ ਵਿਭਾਗ ਦੀ ਵਿਦਿਆਰਥਣ ਹਾਂ। ਮੇਰਾ ਵਿਚਾਰ ਹੈ ਕਿ ਆਪਾਂ ਨੂੰ IPC ਦੇ ਅੰਤਰਗਤ ਸਾਨੂੰ ਨਿੱਜੀ ਰੱਖਿਆ ਦੇ ਲਈ ਹਥਿਆਰ ਰੱਖਣ ਦੀ ਇਜਾਜ਼ਤ ਦਿੱਤੀ ਗਈ ਹੈ, ਪਰ ਸਾਨੂੰ ਹੁਣ ਹਥਿਆਰਾਂ ਦੇ ਲਈ ਇਹਨਾਂ ਨੂੰ ਬੰਦ ਨਹੀਂ ਬਲਕਿ ਇਹਨਾਂ ਨੂੰ ਮੋਨੀਟਰ ਭਾਵ ਇਹਦੇ ਵਿੱਚ ਸੁਧਾਰ ਕਰਨ ਦੀ ਜ਼ਰੂਰਤ ਹੈ। ਜੇ ਸਾਨੂੰ ਲਾਇਸੈਂਸ ਗੌਰਮੈਂਟ ਸਾਡੀ ਰੱਖਿਆ ਲਈ ਪ੍ਰਦਾਨ ਕਰ ਰਹੀ ਹੈ ਤਾਂ ਇਸ ਦੇ ਵਿੱਚ ਇਹਨੂੰ ਮੋਡੀਫਿਕੇਸ਼ਨ ਮਤਲਬ ਸੁਧਾਰਨ ਦੀ ਆਵਸ਼ਕਤਾ ਹੈਗੀ ਹੈ। ਜਿਵੇਂ ਸਾਨੂੰ ਕਿ ਤਿੰਨ ਇੱਕ ਲਾਇਸੈਂਸ ਤੇ ਤਿੰਨ ਬੰਦੂਕਾਂ ਦਿੱਤੀਆਂ ਜਾਂਦੀਆਂ ਨੇ ਤੇ ਇਹਨੂੰ ਘਟਾ ਕੇ ਇੱਕ ਵੀ ਕੀਤਾ ਇੱਕ ਬੰਦੂਕ ਕਰਨਾ ਚਾਹੀਦਾ ਕਿ ਇੱਕ ਹਥਿਆਰ ਹੀ ਮਿਲੂਗਾ ਇੱਕ ਲਾਇਸੈਂਸ ਤੇ, ਕਿਉਂਕਿ ਜੇਕਰ ਅਸੀਂ ਆਪਦੀ ਰੱਖਿਆ ਕਰਨੀ ਹੈ ਤਾਂ ਅਸੀਂ ਇੱਕ ਹਥਿਆਰ ਨਾਲ ਵੀ ਕਰ ਸਕਦੇ ਹੈ ਨਾ। ਤਾਂ ਇਹਨੂੰ ਜਿਹੜੇ ਹੈ ਠੀਕ ਹੈ, ਜਿਵੇਂ ਮੈਰਿਜ ਬੈਲੈਂਸ ਹੈ ਉਹਨਾਂ ਨੇ ਉੱਥੇ ਬੰਦ ਤਾਂ ਕਰ ਦਿੱਤੀ ਵੀ ਇੱਥੇ ਫਾਇਰਿੰਗ ਨਹੀਂ ਕਰਨੀ, ਪਰ ਉੱਥੇ ਅੰਦਰ ਜਿਹੜੀ ਗੇਟ ਕੀਪਰ ਉੱਥੇ ਖੜਦੇ ਨੇ ਉਹਨਾਂ ਨੂੰ ਇਹ ਚਾਹੀਦਾ ਕਿ ਇਹ ਚੈੱਕ ਕਰਨ, ਮਸ਼ੀਨ ਜਿਹੜੀ ਆਪਣੇ ਕੋਲ ਬਹੁਤ ਮਸ਼ੀਨਾਂ ਵੀ ਹੈਗੀਆਂ ਉਹਦੇ ਨਾਲ ਚੈੱਕ ਕਰਨ ਕਿ ਇਹ ਉੱਥੇ ਕਿਸੇ ਕੋਲ ਹਥਿਆਰ ਦੀ ਸਕੈਨਿੰਗ ਕੀਤੀ ਜਾਣੀ ਚਾਹੀਦੀ ਹੈ ਕਿ ਕੋਈ ਅੰਦਰ ਤਾਂ ਨਹੀਂ ਲੈ ਕੇ ਜਾ ਰਿਹਾ, ਕਿਉਂਕਿ ਠੀਕ ਹੈ ਤਾਂ ਇਸ ਨੂੰ ਆਪਦੀ ਨਿੱਜੀ ਰੱਖਿਆ ਲਈ ਰੱਖਣਾ ਤਾਂ ਚਾਹੀਦਾ, ਪਰ ਇਹਦੇ ਵਿੱਚ ਤਬਦੀਲੀਆਂ ਕੀਤੀਆਂ ਜਾਣੀਆਂ ਚਾਹੀਦੀਆਂ, ਸੁਧਾਰ ਕੀਤੇ ਜਾਣੇ ਚਾਹੀਦੇ, ਤਿੰਨ ਦੀ ਜਗ੍ਹਾ ਇੱਕ ਪਿਸਤੌਲ ਹੀ ਇੱਕ ਲਾਇਸੈਂਸ ਤੇ ਪ੍ਰੋਵਾਈਡ ਕੀਤੀ ਜਾਣੀ ਚਾਹੀਦੀ ਹੈ।
0: ਤੇ ਜੇਕਰ ਵਿਆਹ ਸਮਾਗਮਾਂ ਦੇ ਉੱਤੇ ਤੁਹਾਡੀ ਇਸ ਤਰ੍ਹਾਂ ਦੀ ਚੈਕਿੰਗ ਹੁੰਦੀ ਹੈ ਤੇ ਉਸ ਨੂੰ ਆਪਣੀ ਹੱਦ ਤੱਕ ਨਹੀਂ ਸਮਝਣਾ ਚਾਹੀਦਾ, ਉਸ ਨੂੰ ਆਪਣੀ ਬੇਇੱਜ਼ਤੀ ਨਹੀਂ ਸਮਝਣਾ ਚਾਹੀਦਾ, ਸਾਰੇ ਹੀ ਨਾਗਰਿਕਾਂ ਨੂੰ ਰਲ ਮਿਲ ਕੇ ਅੱਗੇ ਆਉਣਾ ਚਾਹੀਦਾ ਤੇ ਇਸ ਵਿਸ਼ੇ ਦੇ ਉੱਤੇ, ਤਾਂ ਕਿ ਅਸੀਂ ਹੋਰ ਜ਼ਿਆਦਾ ਆਪਣਾ ਯੋਗਦਾਨ ਦੇ ਕੇ ਸਮਾਜ ਨੂੰ ਅਸੀਂ ਸੇਫ ਕਰ ਸਕੀਏ, ਸੁਰੱਖਿਅਤ ਕਰ ਸਕੀਏ। ਕੀ ਨਾਂ ਹੈ ਤੁਹਾਡਾ ਸਰ?
2: ਜਗਮੀਤ ਸਿੰਘ ਹੈ ਜੀ।
0: ਤੁਸੀਂ ਆਪਣੇ ਕੀ ਵਿਚਾਰ ਬਣਾਏ ਨੇ, ਕਿਉਂਕਿ ਤੁਸੀਂ ਹੁਣ ਸਾਡੇ ਅਖੀਰਲੇ ਸਾਥੀ ਹੋ ਜੋ ਆਪਣੇ ਵਿਚਾਰ ਪ੍ਰਗਟਾਉਣਾ ਚਾਹੁੰਦੇ ਹੋ।
2: ਸਰ, ਸਭ ਤੋਂ ਪਹਿਲਾਂ ਤਾਂ ਜੀ ਹਰੇਕ ਚੀਜ਼ ਦੇ ਦੋ ਹਿੱਸੇ ਹੁੰਦੇ ਆ, ਇੱਕ ਚੰਗਾ ਕੰਮ ਵੀ ਹੁੰਦਾ, ਇੱਕ ਮਾੜਾ ਹੁੰਦਾ। ਪਰ ਜੇ ਇੱਕ ਆਮ ਬੰਦਾ ਜਿਹੜਾ ਕਿ ਕਿਸੇ ਪਿੰਡ ਨੂੰ ਬਿਲੋਂਗ ਕਰਦਾ ਹੈ, ਇੱਕ ਢਾਣੀ 'ਚ ਰਹਿ ਰਿਹਾ, ਉਹ ਜੇ ਆਪਦੇ ਪਰਸਨਲ ਅਕਾਊਂਟ 'ਤੇ ਜਿਵੇਂ ਵੀ ਉਹ ਸੋਸ਼ਲ ਸਾਈਟ ਕੋਈ ਵੀ ਯੂਜ਼ ਕਰਦਾ ਉਹਦੇ 'ਤੇ ਅਪਲੋਡ ਕਰਦਾ, ਰਾਤ ਬਰਾਤ ਉਹਨੇ ਕਿਤੇ ਐਮਰਜੈਂਸੀ ਜਾਣਾ ਹੋਵੇ, ਜੇ ਉਹਦੀ ਕੋਈ ਫੋਟੋ ਸੋਸ਼ਲ ਸਾਈਟ 'ਤੇ ਪਈ ਹੋਈ ਹੈ, ਜੋ ਕੋਈ ਵੀ ਲਟੇਰੇ ਆ ਅੱਜ ਕੱਲ੍ਹ ਵਾਰਦਾਤਾਂ ਬਹੁਤ ਹੋ ਰਹੀਆਂ, ਜਿਹੜੇ ਉਹਨੂੰ ਲੁੱਟਣ ਦੀ ਕੋਸ਼ਿਸ਼ ਕਰਦੇ ਆ ਉਹ ਵੇਖ ਉਹਦੀ ਫੋਟੋ ਵੇਖ ਕੇ ਇੱਕ ਵਾਰੀ ਤਾਂ ਮਨ 'ਚ ਸੋਚਣਗੇ ਵੀ ਇਹ ਬੰਦੇ ਕੋਲ ਅਸਲਾ, ਆਪਾਂ ਇਹਨੂੰ ਨਾ ਰੋਕੀਏ। ਨਹੀਂ, ਆਪਾਂ ਕਈ ਵਾਰੀ ਕੋਈ ਇਹੋ ਜਿਹੀ ਐਮਰਜੈਂਸੀ 'ਚ ਕਿਤੇ ਜਾਣਾ ਪੈ ਜੇ ਅਤੇ ਆਪਾਂ ਨੂੰ ਉਹ ਬੰਦੇ 'ਚ ਘੇਰ ਕੇ ਕੁਛ ਵੀ ਹੈਪਨ ਕਰ ਸਕਦੇ ਆ ਉਹ
0: ਜੀ।
2: ਦੂਜੀ ਗੱਲ, ਆਪਾਂ ਜਦੋਂ ਵੀ ਘਰ ਪਾਉਂਦੇ ਹਾਂ ਆਪਾਂ ਘਰ ਦੇ ਵਿੱਚ ਘੱਟੋ ਘੱਟ 5-6 ਤਾਲੇ ਲਾ ਕੇ ਰੱਖਦੇ ਹਾਂ ਜੇ, ਪਰ ਜੇ ਆਪਣੇ ਕੋਲ ਹਥਿਆਰ ਹੋਊਗਾ ਆਪਣੀ ਉਹ ਫੋਟੋ ਹੋਣੀ ਇਸ ਤਰ੍ਹਾਂ ਚਾਹੀਦੀ ਵੀ ਜੇ ਆਪਣਾ ਪਰਸਨਲ ਲਾਇਸੈਂਸ ਤੇ ਆਪਣਾ ਪਰਸਨਲ ਹਥਿਆਰ ਹੈਗਾ ਤਾਂ ਅਪਲੋਡ ਕਰੋ, ਕਿਸੇ ਹੋਰ ਦੇ ਹਥਿਆਰ ਨੂੰ ਆਪਣੀ ਫੋਟੋ 'ਚ ਨਾ ਉਹ ਕਰੋ
0: ਜੀ।
2: ਜਿਵੇਂ ਅੱਜ ਕੱਲ੍ਹ ਲੋਕ ਵਿਆਹਾਂ ਸ਼ਾਦੀਆਂ 'ਚ ਲੈ ਜਾਂਦੇ ਆਪਦੇ, ਪਰ ਇੱਕ ਪਿੰਡ ਦੇ ਬੰਦੇ ਤੋਂ ਇਹ ਗੱਲ ਤੁਸੀਂ ਪੁੱਛ ਕੇ ਵੇਖੋ ਵੀ ਉਹਨੂੰ ਲਾਇਸੈਂਸ ਦੀ ਲੋੜ ਹੈ, ਅਸਲੀ ਦੀ ਲੋੜ ਹੈ ਕਿ ਨਹੀਂ, ਕਿਉਂਕਿ ਅੱਜ ਕੱਲ੍ਹ ਵਾਰਦਾਤਾਂ ਹੀ ਇੰਨੀਆਂ ਹੋ ਗਈਆਂ। ਕਈ ਵਾਰੀ ਕੋਈ ਚੋਰੀ ਕਰਨ ਹੀ ਬੰਦਾ ਆ ਜੇ ਘਰੇ, ਉਹਨੇ ਟਾਈਮ 'ਚ ਨਾ ਤਾਂ ਕੋਈ ਪੁਲਿਸ ਸਟੇਸ਼ਨ ਨੇੜੇ ਹੁੰਦਾ ਪਿੰਡਾਂ ਦੇ ਵਿੱਚ, ਤਾਂ ਪੁਲਿਸ ਆਉਣ 'ਤੇ ਕਿੰਨਾ ਟਾਈਮ ਲੱਗਦਾ, ਉਹ ਤੁਹਾਨੂੰ ਤਾਂ ਬਹੁਤ ਕੁਛ ਹੋ ਜਾਂਦਾ
0: ਜੀ।
2: ਤਾਂ ਮੇਰਾ ਤਾਂ ਇਹੀ ਮੰਨਣਾ ਹੈ ਵੀ ਲਾਇਸੈਂਸ ਹੋਣਾ ਚਾਹੀਦਾ, ਹੋਵੇ ਇੱਕ ਹਥਿਆਰ, ਇੱਕ ਲਾਇਸੈਂਸ 'ਤੇ ਇੱਕ ਹੋਵੇ, ਹੋਵੇ ਵੀ ਬੰਦੇ ਦੀ ਪ੍ਰੋਟੈਕਸ਼ਨ ਵਾਸਤੇ, ਪਰ ਉਹ ਸ਼ੋਅ ਆਫ ਨਾ ਕਰੇ ਕਿਸੇ ਵੀ ਵਿਆਹਾਂ 'ਚ ਜਾਂ ਕਿਸੇ ਵੀ ਇਹੋ ਜਿਹੇ ਪ੍ਰੋਗਰਾਮ 'ਚ ਜਿੱਥੇ ਕਿ ਪਬਲਿਕ ਨੂੰ ਨੁਕਸਾਨ ਹੁੰਦਾ ਹੋਵੇ
0: ਜੀ।
2: ਪਰ ਉਹਦੀ ਆਪਦੀ ਸੇਫਟੀ ਵਾਸਤੇ ਉਹ ਜ਼ਰੂਰੀ ਹੈ, ਉਹ ਤਾਂ ਹੀ ਪ੍ਰੋਵਾਈਡ ਕਰਵਾਉਂਦੀ ਹੈ ਵੀ ਜੇ ਉਹਨੂੰ ਸੈਲਫ ਪ੍ਰੋਟੈਕਸ਼ਨ ਦੀ ਲੋੜ ਹੈ
0: ਜੀ।
2: ਇਸੇ ਕਰਕੇ ਸਰਕਾਰ ਨੂੰ ਇਹ ਚਾਹੀਦਾ ਵੀ ਜਿਹੜੀਆਂ ਵੀ ਕੋਈ ਗੈਰ ਕਾਨੂੰਨੀ ਥਾਵਾਂ ਅਸਲਾ ਬਣਵਾਉਂਦੀਆਂ ਨੇ ਜਾਂ ਬਣਾਉਂਦੀਆਂ ਨੇ ਜਾਂ ਪ੍ਰੋਵਾਈਡ ਕਰਦੀਆਂ ਨੇ, ਉਹਨਾਂ 'ਤੇ ਰੋਕਥਾਮ ਹੋਣੀ ਚਾਹੀਦੀ ਹੈ। ਜੋ ਰੀਜਨਲ ਜੋ ਪੂਰਾ ਗਵਰਨਮੈਂਟ ਅੰਡਰ ਕੰਮ ਕਰਦੀ ਹੈ ਕੋਈ ਵੀ ਏਜੰਸੀ ਆ, ਉਸ ਨੂੰ ਨਵੇਂ ਤਰੀਕੇ ਦੱਸਣੇ ਚਾਹੀਦੇ ਆ ਵੀ ਉਹ ਇਸ ਤਰ੍ਹਾਂ ਦੇ ਲਾਇਸੈਂਸ ਨੂੰ ਇਸ ਤਰ੍ਹਾਂ ਦੇ ਹਥਿਆਰ ਬਣਾਉਣ ਵੀ ਜਿਹੜਾ ਕਿਸੇ ਨੂੰ ਪਬਲਿਕਲੀ ਨੁਕਸਾਨ ਨਾ ਹੋਵੇ ਪਰ ਬੰਦੇ ਦੀ ਖੁਦ ਸੈਲਫ ਪ੍ਰੋਟੈਕਸ਼ਨ ਹੋਵੇ
0: ਜੀ। ਅਤੇ ਤੁਸੀਂ ਇਹ ਵੀ ਸੁਝਾਅ ਦਿੱਤਾ ਕਿ ਜੋ ਸੂਚੀ ਤਿਆਰ ਹੁੰਦੀ ਹੈ ਕਿਸੇ ਪਿੰਡ ਕਸਬੇ ਜਾਂ ਸ਼ਹਿਰ ਦੇ ਵਿੱਚ ਹਥਿਆਰਾਂ ਦੀ ਲਾਇਸੈਂਸ ਜਾਰੀ ਕੀਤੇ ਲਾਇਸੈਂਸਾਂ ਦੀ ਜੋ ਸੂਚੀ ਜ਼ਾਹਰ ਹੁੰਦੀ ਹੈ ਉਹ ਵੀ ਤੁਹਾਡਾ ਕਹਿਣਾ ਕਿ ਉਹ ਨਸ਼ਰ ਕਰ ਦਿੱਤੀ ਜਾਵੇ, ਅਤੇ ਇਹ ਫਿਰ ਉਸ ਸੂਚੀ ਦੇ ਨਸ਼ਰ ਹੋਣ ਨਾਲ ਮੈਨੂੰ ਲੱਗਦਾ ਵੀ ਉਸ ਸਾਥੀ ਨੂੰ ਲੋੜ ਨਹੀਂ ਪੈਣੀ ਵੀ ਜਿਸ ਨੇ ਲਾਇਸੈਂਸ ਜਾਰੀ ਕਰਵਾਇਆ ਹੈ ਕਿ ਉਹ ਆਪਣੀ ਫੋਟੋ ਜਿਹੜੀ ਹੈ ਉਹ ਪਬਲਿਕਲੀ ਸੋਸ਼ਲ ਮੀਡੀਆ 'ਤੇ ਪਾ ਕੇ ਸਭ ਨੂੰ ਇਹ ਜ਼ਾਹਰ ਕਰੇ, ਉਸ ਦੀ ਜਗ੍ਹਾ ਕੋਈ ਸੂਚੀ ਅਜਿਹੀ ਕੋਈ ਪਿੰਡ ਪੱਧਰ 'ਤੇ ਕੋਈ ਮਹੱਲੇ ਸੂਬੇ ਪੱਧਰ ਤੇ ਸ਼ਹਿਰ ਪੱਧਰ ਤੇ ਵੀ ਕੀਤੀ ਜਾ ਸਕਦੀ।
2: ਸਰ, ਇਹਦਾ ਇਹ ਮੇਰਾ ਮਕਸਦ ਇਹ ਹੈ ਵੀ ਅੱਜ ਕੱਲ ਹਰੇਕ ਆਦਮੀ ਬੱਚਾ ਕੀ ਬਜ਼ੁਰਗ ਕੀ ਸਾਰੇ ਸੋਸ਼ਲ ਸਾਈਟਸ ਤੇ ਹੁੰਦੇ ਆ, ਉਹਨਾਂ ਕੋਲ ਇੰਨਾ ਟਾਈਮ ਨਹੀਂ ਹੁੰਦਾ ਵੀ ਜੇ ਕਿਸੇ ਵੀ ਪਬਲਿਕ ਨੋਟਿਸ ਤੇ ਉਹ ਨੋਟਿਸ ਬੋਰਡ ਤੇ ਲਾ ਰਹੇ ਆ ਵੀ ਕੋਈ ਨੋਟਿਸ ਵੀ ਇਹਨਾਂ ਬੰਦਿਆਂ ਕੋਲ ਅਸਲਾ ਹੈਗਾ, ਇਹਨਾਂ ਕੋਲ ਹੈ ਨਹੀਂ। ਜੇ ਉਹ ਸੋਸ਼ਲ ਸਾਈਟ ਤੇ ਆਪਦੀ ਫੋਟੋ ਪਾ ਰਹੇ ਆ, ਉਹਨਾਂ ਨੂੰ ਪਤਾ ਵੀ ਇਹਦੇ ਕੋਲ ਅਸਲਾ ਹੈ ਬੰਦੇ ਕੋਲ, ਉਹਨੂੰ ਸ਼ੋਅ ਆਫ ਕਰਨ ਦੀ ਲੋੜ ਨਹੀਂ, ਉਹ ਫੋਟੋ ਤਾਂ ਹੀ ਪਾ ਰਿਹਾ ਵੀ ਜਿਹਦੇ ਕੋਲ ਲਾਇਸੈਂਸ ਅਸਲਾ ਹੈ, ਲਾਇਸੈਂਸ ਹਥਿਆਰ ਹੈ ਸਾਰਾ ਕੁਛ
0: ਜੀ। ਅਤੇ ਇਹ ਹੋ ਸਕਦਾ ਵੀ ਫਿਰ ਜੇ ਅਜਿਹੀ ਕੋਈ ਜਾਣਕਾਰੀ ਦੇਣੀ ਹੈ ਤਾਂ ਉਹ ਡੀਸੈਂਟ ਵੇ ਦੇ ਵਿੱਚ ਇਹ ਜਾਣਕਾਰੀ ਦਿੱਤੀ ਜਾ ਸਕਦੀ ਹੈ। ਉਹਦੇ ਲਈ ਇਹ ਜ਼ਰੂਰੀ ਨਹੀਂ ਕਿ ਹਥਿਆਰ ਜਿਹੜਾ ਉਹ ਚੁੱਕ ਕੇ ਅਤੇ ਹੱਥਾਂ ਹੱਥ ਕਰਕੇ ਜਿਹੜਾ ਉਹ ਫਾਇਰ ਵਾਲੀ ਪੋਜੀਸ਼ਨ ਦੇ ਵਿੱਚ ਹੀ ਉਹ ਚੀਜ਼ ਜਿਹੜੀ ਉਹ ਪਾਈ ਜਾਵੇ।
2: ਉਹ

0: ਬੰਦੇ ਕੋਲ ਆਪਦੀ ਸੈਲਫ ਪ੍ਰੋਟੈਕਸ਼ਨ ਵਾਸਤੇ ਹਥਿਆਰ ਹੈ ਵੀ ਜੇ ਆਪਾਂ ਬਾਈ ਚਾਂਸ ਇਹਦੇ ਨਾਲ ਪੰਗਾ ਲੈਂਦੇ ਹਾਂ। ਬੇਸ਼ੱਕ ਅੱਜ ਕੱਲ੍ਹ ਕਿਸੇ ਦੀ ਨੀਯਤ ਨਹੀਂ ਸਾਫ਼ ਹੁੰਦੀ ਵੀ ਬੰਦੇ ਨੂੰ ਵੇਖ ਕੇ ਜਾਂ ਮਣੀ ਨੂੰ ਵੇਖ ਕੇ ਕਿਸੇ ਦਾ ਵੀ ਦਿਲ ਮਨ ਲਾਲਚ ਨਾ ਹੋਵੇ। ਉਸ ਟਾਈਮ 'ਚ ਜੇ ਹੁਣ ਕੋਈ ਵੀ ਸ਼ਾਹੂਕਾਰ ਹੈ ਜਾਂ ਕੋਈ ਵੀ ਪ੍ਰੋਪਰਟੀ ਡੀਲਰ ਹੈ ਜਿਹਦੇ ਕੋਲ ਕਿ ਬਹੁਤ ਸਾਰਾ ਪੈਸਾ ਜਾਂ ਕੋਈ ਅਦਰ
1: ਜਿਹਦੀ ਰੋਜ਼ ਦੀ ਡੀਲਿੰਗ ਹੈ ਪੈਸੇ ਨਾਲ,
0: ਰੋਜ਼ ਦੀ ਡੀਲਿੰਗ ਹੈ, ਉਸ ਬੰਦੇ ਕੋਲ ਜ਼ਰੂਰੀ ਹੋਣਾ ਚਾਹੀਦਾ
1: ਜੀ। ਜੀ, ਸੋ ਬੜੇ ਵਿਚਾਰ ਬਿਹਤਰੀਨ ਤੁਸੀਂ ਆਪਣੇ ਰੱਖੇ, ਸਾਡੇ ਨਾਲ ਗੱਲ ਕਰਨ ਲਈ ਸ਼ੁਕਰੀਆ।
0: ਧੰਨਵਾਦ ਜੀ, ਬਹੁਤ ਬਹੁਤ।
1: ਸਾਥੀਓ, ਅਸਲਾ ਸੱਭਿਆਚਾਰ ਜਾਂ ਗਨ ਸੱਭਿਆਚਾਰ ਦੇ ਉੱਤੇ ਚੱਲ ਰਹੀ ਸਾਡੀ ਇਸੇ ਵਿਚਾਰ ਚਰਚਾ ਨੂੰ ਜਾਰੀ ਰੱਖਾਂਗੇ, ਜਿਸ ਦੇ ਵਿੱਚ ਕਿ ਬਹੁਤ ਸਾਰੇ ਹੋਰ ਵਿਦਿਆਰਥੀ ਤੇ ਪ੍ਰੋਫੈਸਰ ਸਾਹਿਬਾਨ ਵੀ ਭਾਗ ਲੈਣਗੇ ਪੰਜਾਬੀ ਯੂਨੀਵਰਸਿਟੀ ਰੀਜਨਲ ਸੈਂਟਰ ਬਠਿੰਡਾ ਦੇ। ਫਿਲਹਾਲ ਪ੍ਰੋਗਰਾਮ ਖਤਮ ਕਰਨ ਦੀ ਮੈਨੂੰ ਦਿਓ ਆਗਿਆ। ਨਮਸਕਾਰ।
2: ਪੇਸ਼ ਹੈ ਸਭ ਕਾ ਫੇਵਰੇਟ
3: ਅਰਕ ਗੁਲਾਬ, ਅਰਕ ਕੇਵੜਾ, ਚੰਦਨ ਤੇਲ ਏਵਮ

0: ਬੜੇ ਵਿਚਾਰ ਬਿਹਤਰੀਨ ਤੁਸੀਂ ਆਪਣੇ ਰੱਖੇ ਸਾਡੇ ਨਾਲ ਗੱਲ ਕਰਨ ਲਈ ਸ਼ੁਕਰੀਆ।
1: ਧੰਨਵਾਦ ਜੀ, ਬਹੁਤ ਬਹੁਤ।
0: ਸਾਥੀਓ, ਅਸਲਾ ਸੱਭਿਆਚਾਰ ਜਾਂ ਗਨ ਸੱਭਿਆਚਾਰ ਦੇ ਉੱਤੇ ਚੱਲ ਰਹੀ ਸਾਡੀ ਇਸੇ ਵਿਚਾਰ ਚਰਚਾ ਨੂੰ ਜਾਰੀ ਰੱਖਾਂਗੇ, ਜਿਸ ਦੇ ਵਿੱਚ ਕਿ ਬਹੁਤ ਸਾਰੇ ਹੋਰ ਵਿਦਿਆਰਥੀ ਤੇ ਪ੍ਰੋਫੈਸਰ ਸਾਹਿਬਾਨ ਵੀ ਭਾਗ ਲੈਣਗੇ ਪੰਜਾਬੀ ਯੂਨੀਵਰਸਿਟੀ ਰੀਜਨਲ ਸੈਂਟਰ ਬਠਿੰਡਾ ਦੇ। ਫਿਲਹਾਲ ਪ੍ਰੋਗਰਾਮ ਖਤਮ ਕਰਨ ਦੀ ਮੈਨੂੰ ਦਿਓ ਆਗਿਆ। ਨਮਸਕਾਰ।
2: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार तन मन को ताजा कर जाए।
3: CAPF NCGHS मुलाजमा दे लई हुन कैशलेस मेडिकल सुविधावा मौजूद ने, पर किथे?
4: मालवादा प्रमाणित हॉस्पिटल, मैक्स सुपर स्पेशलिटी हॉस्पिटल बठिंडा। बधेरी जानकारी लई कॉल करो 0164521200।
5: QR कोड नु स्कैन करो, 5000 दा कैशबैक पाओ। वाह, फायदा ही फायदा।
6: फसिया। UPI पिन दाखिल करो सिर्फ पैसे भेजने लई।
7: RBI कहंदा है
8: जानकार बनो, सुचेत रहो।

ਕਰੋਗੇ 0164-2240-331 ਤੇ ਜੁੜ ਜਾਓਗੇ ਆਪਣੇ ਮਨਪਸੰਦ ਪ੍ਰੋਗਰਾਮ ਸ਼ਾਮ ਸੋਹਾਨੀ ਦੇ ਨਾਲ। ਕਰਾਂਗੇ ਦਿਲ ਦੀਆਂ ਗੱਲਾਂ ਬਾਤਾਂ ਸਾਂਝੀਆਂ ਤੇ ਨਾਲ ਨਾਲ ਗੀਤ ਸੰਗੀਤ ਹੋਏਗਾ ਤੁਹਾਡੀ ਪਸੰਦ ਤੇ। ਪਰ ਪਹਿਲਾ ਗੀਤ ਮੇਰੀ ਪਸੰਦ ਦਾ।

ਹੁਣੇ ਤੁਸੀਂ ਸੁਣ ਰਹੇ ਸੀ ਨੌਜਵਾਨ ਸਰੋਤਿਆਂ ਦਾ ਪ੍ਰੋਗਰਾਮ ਯੁਵਾਣੀ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ 'ਤੇ। ਸਟੂਡੀਓ ਦੀ ਘੜੀ ਦੇ ਅਨੁਸਾਰ ਸ਼ਾਮ ਦੇ 7:30 ਹੋ ਰਹੇ ਨੇ। ਹੁਣ ਪੇਸ਼ ਹੈ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ, ਸਰੋਤਿਆਂ ਦੀਆਂ ਫੋਨ ਕਾਲਾਂ 'ਤੇ ਆਧਾਰਿਤ ਪ੍ਰੋਗਰਾਮ ਸ਼ਾਮ ਸੁਹਾਨੀ।

0: ਜੀ ਸਰੋਤਿਓ, ਸਾਡੇ ਨਾਲ ਪਹਿਲੇ ਸਰੋਤਾ ਲਾਈਨ ਤੇ ਬਣ ਚੁੱਕੇ ਨੇ ਜੀ, ਗੱਲਬਾਤ ਸਾਂਝੀ ਕਰਦੇ ਨਾਲ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਨੇ ਜਨਾਬ?
1: ਮੱਖਣ ਸਿੰਘ ਬੋਲਦੇ ਹੋ, ਪਰਪਾਖਰ ਤੋਂ ਜੀ।
0: ਜੀ, ਬੜੇ ਸਮੇਂ ਬਾਅਦ ਫੋਨ ਲੱਗਿਆ ਲੱਗਦਾ ਹੈ।
1: ਬੜਾ ਚਿਰ ਤੋਂ ਲੱਗਿਆ ਜੀ, 4-5 ਮਹੀਨੇ ਹੋ ਗਏ ਜੀ।
0: ਅੱਛਾ, 4-5-6 ਮਹੀਨੇ, ਠੀਕ ਹੈ ਜੀ।
1: ਹਾਂਜੀ ਹਾਂਜੀ,
0: ਤੇ 4, 5, 9, 6 15 ਹੋ ਗਏ ਹਨਾ?
1: 9 ਮਹੀਨੇ ਹੋ ਗਏ ਜੀ। ਹਾਂ ਅਜੇ ਹੈਲੋ ਫਰਮਾਇਸ਼ ਦਾ ਲੱਗ ਗਿਆ ਸੀਗਾ।
0: ਠੀਕ ਹੈ, ਚਲੋ ਚੰਗੀ ਗੱਲ ਹੈ। ਤੇ ਗੀਤ ਬਾਈ ਜੀ, ਕੋਈ ਖਾਸ ਅੱਜ ਸੁਣਨਾ ਚਾਹੁੰਦੇ ਹੋ?
1: ਗੀਤ ਯਾਰਾ ਉਹ ਲਾਉਣਾ ਜੀ, ਕਰਮਜੀਤ ਅਨਮੋਲ ਦਾ।
0: ਕਰਮਜੀਤ ਅਨਮੋਲ ਦਾ ਯਾਰਾ ਵੇ ਯਾਰਾ ਹੈ। ਜੀ, ਤੇ ਬਾਈ ਜੀ ਕੀ ਕੰਮ ਕਾਰ ਕਰਦੇ ਹੋ ਤੇ ਜ਼ਿੰਦਗੀ ਕਿਵੇਂ ਚੱਲਦੀ ਆ?
1: ਜ਼ਿੰਦਗੀ ਹੁਣ ਠੀਕ ਚੱਲਦੀ, ਬਸ ਖੇਤੀਬਾੜੀ ਕਰਦੇ ਸੀਗੇ, ਹੁਣ ਥੋੜਾ ਜਿਹਾ ਘਟਾਇਆ ਕੰਮ
0: ਘਟਾਇਆ। ਉਮਰ ਉਮਰ ਦੇ ਹਿਸਾਬ ਨਾਲ?
1: ਹਾਂਜੀ ਹਾਂਜੀ, 60-60।
0: ਜੀ ਜੀ ਜੀ, ਚਲੋ ਕੋਈ ਗੱਲ ਨੀ, ਆਪਣਾ ਖਿਆਲ ਰੱਖਿਆ ਕਰੋ। ਤੇ ਹੋਰ ਪਿੰਡ ਦਾ, ਨਗਰ ਖੇੜੇ ਦਾ ਹਾਲ ਚਾਲ ਵਧੀਆ?
1: ਹਾਂਜੀ ਠੀਕ ਆ, ਵਧੀਆ।
0: ਗਰਮੀ ਥੋੜੀ ਜੀ ਜ਼ੋਰਾਂ ਤੇ
1: ਬੈਠੇ ਇਕੱਠੇ ਹੋਏ ਜੀ, ਇੱਥੇ ਅਸੀਂ ਬਣਾ ਰੱਖੇ।

0: ਚਲੋ ਬਹੁਤ ਸੋਹਣੀ ਗੱਲ ਹੈ ਜੀ। ਦੇਖੋ ਆਪਸੀ ਭਾਈਚਾਰਕ ਸਾਂਝ ਹੋਣੀ ਚਾਹੀਦੀ ਹੈ, ਇਹ ਜਿਹੜੀਆਂ ਪਿੰਡਾਂ ਦੀਆਂ ਸੱਥਾਂ ਨੇ ਨਾ ਇਹ ਗਵਾਚਣੀਆਂ ਨਹੀਂ ਚਾਹੀਦੀਆਂ, ਹੈ ਨਾ। ਸਾਡੇ ਬਜ਼ੁਰਗਾਂ ਨੇ, ਬਾਬਿਆਂ ਨੇ, ਬਾਪੂ ਨਾਜਰ ਵਰਗਿਆਂ ਨੇ ਇਕੱਠੇ ਹੋ ਕੇ ਹੈ ਨਾ ਤਾਸ਼ ਖੇਡੀਆਂ, ਹੋਰ ਪਤਾ ਨੀ ਕੀ ਕੁਛ ਕੀਤਾ, ਤੇ ਸਾਰੇ ਪਿੰਡ ਦੀ ਖਬਰ ਹੁੰਦੀ ਸੀਗੀ ਉੱਥੇ ਬੈਠਿਆਂ ਨੂੰ, ਤੇ ਪਿੰਡ ਦੇ ਨਾਲ ਨਾਲ ਦੇਸ਼ ਵਿਦੇਸ਼ ਦੀ ਦੂਰ ਦੁਰਾਡੇ ਦੀ ਵੀ ਖਬਰ ਹੁੰਦੀ ਸੀ। ਚਲੋ ਆਉਂਦੇ ਜਾਂਦੇ ਰਾਹਗੀਰਾਂ ਨੂੰ ਜੇ ਰਾਹ ਦੱਸਣ ਵਾਸਤੇ ਪਿੰਡ ਦੀ ਸੱਥ ਨਾ ਹੋਵੇ ਤਾਂ ਮੈਂ ਖਲ ਬੰਦਾ ਰਾਹ ਭੁੱਲ ਜੇ। ਬਿਲਕੁਲ ਬਿਲਕੁਲ। ਸੋ ਸੁਣੀਏ ਬਾਈ ਜੀ ਗੀਤ ਤੁਹਾਡੀ ਪਸੰਦ ਤੇ।
1: ਹਾਂਜੀ ਹਾਂਜੀ ਸੁਣਾ ਦਿਓ। ਧੰਨਵਾਦ।
0: ਸ਼ੁਕਰੀਆ ਤੁਹਾਡਾ ਵੀ ਜੀ।

0: CAPF, MCGHS ਮੁਲਾਜ਼ਮਾਂ ਦੇ ਲਈ ਹੁਣ ਕੈਸ਼ਲੈਸ ਮੈਡੀਕਲ ਸੁਵਿਧਾਵਾਂ ਮੌਜੂਦ ਨੇ, ਪਰ ਕਿੱਥੇ?
1: ਮਾਲਵਾਦਾ ਪ੍ਰਮਾਣਿਤ ਹਸਪੀਟਲ, ਮੈਕਸ ਸੁਪਰ ਸਪੈਸ਼ਲਿਟੀ ਹਸਪੀਟਲ, ਬਠਿੰਡਾ। ਵਧੇਰੀ ਜਾਣਕਾਰੀ ਲਈ ਕਾਲ ਕਰੋ 0164521200।
2: पेश है सबका फेवरेट
3: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार तन मन को ताजा कर जाए।
4: आकाशवाणी FM बठिंडा FM बैंड 101.1 MHz अते प्रसार भारती दी मोबाइल फोन ऐप न्यूज ऑन AIR ते इस वेले चल रहा है प्रोग्राम शाम सुहानी।
5: ਜੀ ਸਰੋਤਿਓ, ਅਗਲੇ ਸਰੋਤਾ ਲਾਈਨ ਤੇ ਬਣੇ ਹੋਏ ਨੇ ਜੀ। ਹੈਲੋ
6: ਹੈਲੋ ਜੀ, ਸਤਿ ਸ੍ਰੀ ਅਕਾਲ ਜੀ।
5: ਸਤਿ ਸ੍ਰੀ ਅਕਾਲ ਜੀ। ਬੜੀ ਦਮਦਾਰ ਆਵਾਜ਼ ਦੇ ਵਿੱਚ ਮੇਰਾ ਖਿਆਲ ਜੋਰਾ ਸਿੰਘ ਜੀ ਗੱਲ ਕਰ ਰਹੇ ਨੇ।
6: ਹਾਂਜੀ ਹਾਂਜੀ, ਭਾਜੀ ਬਾਂਦਰੋਂ ਕਰਦਾ ਮੈਂ ਜੋਰਾ ਸਿੰਘ
5: ਜੀ। ਕੀ ਹਾਲ ਹੈ ਬਾਪੂ ਜੀ?
6: ਬਾਹਲਾ ਵਧੀਆ ਜੀ, ਬਾਹਲਾ ਵਧੀਆ, ਬਹੁਤ ਵਧੀਆ। ਜਿਹੜਾ ਟਾਈਮ ਟੱਪੀ ਜਾਂਦਾ ਬਸ ਰੇਡੀਓ ਸੁਣ ਰਹੇ ਤੁਹਾਡਾ
5: ਜੀ। ਹਾਂ ਤੇ ਚਲੋ, ਕੋਈ ਕੰਮ ਦੀ ਗੱਲ ਰਹਿ ਜਾਂਦੀ ਹੈ ਯਾਦ ਚੇਤੇ?
6: ਕਿਹੜੀ ਯਾਦ ਆ ਹੁਣ, ਸਾਰੀਆਂ ਛੱਡ ਛੁੱਟ।

0: ਛੱਡ ਤੀਆਂ ਗੱਲਾਂ, ਠੀਕ ਹੈ ਠੀਕ ਹੈ, ਮਤਲਬ ਐਂਟਰਟੇਨਮੈਂਟ ਕਰ ਲੈਂਦੇ ਹੋ ਗੱਲਾਂ।
1: ਹਾਂ ਇੱਕ ਤਾਂ ਗਰਮੀ ਨੇ ਬੜਾ ਭਾਰ ਛੱਡਿਆ ਹੁਣ,
0: ਗਰਮੀ ਥੋੜੀ ਜ਼ਿਆਦਾ ਆ, ਪਰ ਪਿੰਡਾਂ ਚ ਤਾਂ ਫਿਰ ਰੁੱਖ ਛਾਵਾਂ ਬੋਹੜ ਪਿੱਪਲ ਬੜੀਆਂ।
1: ਅੱਜ ਤਾਂ ਮੇਰੇ ਘਰੇ ਦਰਖਤ ਹੈਗੇ ਜੀ।
0: ਜੀ ਜੀ ਜੀ ਜੀ, ਉੱਥੇ ਤਾਂ ਫਿਰ ਗਰਮੀ ਦਾ ਅਹਿਸਾਸ ਘੱਟ ਹੁੰਦਾ ਹੋਣਾ ਕਿ ਨਹੀਂ? ਪੱਕੀਆਂ ਨੇ ਨਾ, ਲੁੱਕ ਪਈ ਆ, ਉਹ ਤਾਂ ਗਿੱਟੇ ਸੇਕਦੀ ਹੈ। ਜੀ ਜੀ ਜੀ ਜੀ, ਚਲੋ ਹਾਂ, ਉਹ ਜਿਹੜੀ ਗਰਮ ਹਵਾ ਉਹ ਵੀ ਬਾਹਰ ਹੀ ਛੱਡ ਰਹੇ ਨੇ, ਉਹ ਆਉਣੀ ਤਾਂ ਮੁੜ ਕੁੜ ਕੇ ਬਾਹਰਲੇ ਪਾਸੇ ਹੀ ਹੈ। ਜੀ ਜੀ ਜੀ, ਚਲੋ ਤੇ ਬਾਪੂ ਜੀ ਫਿਰ ਕੋਈ ਗੀਤ ਦੱਸ ਦਿਓ ਸਾਨੂੰ ਆਪਣੀ ਪਸੰਦ ਦਾ।
1: ਗੀਤ ਮਹਾਂਜੀਤ ਰਣਜੀਤ ਕੌਰ ਦਾ ਲਾ ਦਿਓ,
0: ਮੁਖੜੇ ਤੋਂ ਘੁੰਡ ਹੈ ਜੀ।
1: ਹਾਂਜੀ ਹਾਂਜੀ,
0: ਲਓ ਗੀਤ ਆ ਰਿਹਾ ਜੀ ਤੁਹਾਡੀ ਪਸੰਦ ਤੇ, ਤੁਸੀਂ ਜੁੜੇ ਸਾਡੇ ਨਾਲ,
1: ਧੰਨਵਾਦ
0: ਧੰਨਵਾਦ ਤੁਹਾਡਾ ਵੀ।

0: ਜੀ ਬੜਾ ਪਿਆਰਾ ਗੀਤ ਆਪਾਂ ਸੁਣ ਰਹੇ ਸੀ ਤੇ ਅਗਲੇ ਸਰੋਤਾ ਸਾਡੇ ਨਾਲ ਲਾਈਨ ਤੇ ਬਣ ਚੁੱਕੇ ਨੇ ਜੀ ਗੱਲਬਾਤ ਸਾਂਝੀ ਕਰ ਲੈਂਦੇ ਹਾਂ ਹੈਲੋ
1: ਹੈਲੋ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਤੇ ਕੌਣ ਤੇ ਕਿੱਥੋਂ ਗੱਲ ਕਰ ਰਹੇ ਨੇ ਸਾਡੇ ਸਰੋਤਿਆਂ ਨੂੰ ਦੱਸ ਦਿਓ
1: ਮੈਂ ਜੀ ਬਖਸ਼ੀਸ਼ ਸਿੰਘ ਪਿੰਡ ਪੂਲਾ
0: ਵਾਹ ਜੀ
1: ਲਖਾਣਾ ਜ਼ਿਲ੍ਹਾ ਬਠਿੰਡਾ ਜੀ
0: ਜੀ ਜਮਾਂ ਨਹਿਰ ਦੇ ਨੇੜੇ ਹੈ ਪਿੰਡ ਤੁਹਾਡਾ
1: ਹਾਂਜੀ ਨਹਿਰ ਤੋਂ ਪਾਣੀ ਜਾਂਦਾ ਅੰਮ੍ਰਿਤਸਰ ਤਾਈ ਜੀ
0: ਕਿਆ ਬਾਤ ਹੈ ਕਿਆ ਬਾਤ ਹੈ
1: ਚਲੋ ਇਹ ਪਾਣੀ ਲੈ ਕੇ ਜਾਂਦੇ ਸਾਡੇ ਨਹਿਰ ਤੋਂ
0: ਜੀ ਜੀ ਜੀ ਜੀ ਜੀ ਆ ਜਿਹੜੇ ਨਲਕਿਆਂ ਦਾ ਪਾਣੀ ਹੈ ਕਿਉਂਕਿ ਉੱਥੇ ਥੱਲੇ ਜਿਹੜਾ ਪਾਣੀ ਜਦੋਂ ਵਗਦਾ ਨਾ ਨਹਿਰ ਦਾ ਧਰਤੀ ਦਾ ਪਾਣੀ ਵੀ ਥੱਲੋਂ ਸ਼ੁੱਧ ਹੁੰਦਾ ਜਾਂਦਾ ਤੇ ਇਸ ਕਰਕੇ
1: ਜਿਹੜੇ ਸਾਡੇ ਖੇਤ ਹੈ ਜੀ ਮੋਟਰਾਂ ਉਹ ਵੀ ਬਹੁਤ ਠੰਡਾ ਪਾਣੀ ਹੈ ਜੀ ਨਹਾਤਾ ਨਹੀਂ ਜਾਂਦਾ ਆਪਣੇ ਹੈਗੇ ਨਾਲ ਖੇਤ ਆਪਣਾ ਵੀ ਹੈਗਾ
0: ਬਿਲਕੁਲ ਬਿਲਕੁਲ ਤਾਜ਼ਾ ਪਾਣੀ ਹੈ ਨਾ ਜਿਹੜਾ ਧਰਤੀ ਦਾ ਪਾਣੀ ਚਾਰਜ ਹੋ ਜਾਂਦਾ ਜੀ ਜਿਹੜੀ ਇਹ ਨਹਿਰਾਂ ਦੇ ਵਿੱਚ ਵੀ ਪਾਣੀ ਲੰਘ ਰਿਹਾ ਨਾ ਪਰ ਹੁਣ ਤ੍ਰਾਸਦੀ ਹੈ ਵੀ ਪੰਜਾਬ ਦੀਆਂ ਬਹੁਤ ਸਾਰੀਆਂ ਨਹਿਰਾਂ ਨੂੰ ਪੱਕਾ ਕੀਤਾ ਗਿਆ ਲਿਫਾਫਾ ਪਾ ਕੇ ਜਾਂ ਕਹ ਲਓ ਕੰਕਰੀਟ ਪਾ ਕੇ ਤੇ ਉਹ ਫਿਰ ਧਰਤੀ ਨੂੰ ਪਾਣੀ ਘੱਟ ਮਿਲੂ ਫਿਰ ਉਹਦੇ ਨਾਲ
1: ਸਾਡੇ ਤੋਂ ਜੀ ਪਿੰਡੋਂ ਨੇਮ ਨਾਲ ਹੀ ਬਹੁਤ ਜ਼ਿਆਦਾ ਪਾਣੀ ਜਾਂਦਾ
0: ਜੀ ਜੀ
1: ਸਾਰਾ ਤਾਂ ਨਿਸ਼ਾਨਾ ਲੈ ਕੇ ਜਾਂਦਾ ਜੀ ਹਾਂਜੀ
0: ਚਲੋ ਬਹੁਤ ਵਧੀਆ ਲੱਗਿਆ ਤੇ ਬਾਪੂ ਬਖਸ਼ੀਸ਼ ਹੋਰਾਂ ਦਾ ਹੋਰ ਕੀ ਸ਼ੌਂਕ ਰਿਹਾ ਜ਼ਿੰਦਗੀ ਭਰ
1: ਬਸ ਕੁਛ ਵੀ ਨੀ ਰੇੜੂਆ ਸੁਣਨਾ ਜੀ
0: ਅੱਛਾ
1: ਪਹਿਲਾਂ ਤਾਂ ਤੁਹਾਡਾ ਐਫ ਐਮ ਸੁਣਦੇ ਰਹੇ ਠੰਡੂ ਰਾਮ ਮਰਗਿਆਂ ਤੋਂ ਲਾ ਕੇ ਜੀ
0: ਜਲੰਧਰ ਦੇ ਪ੍ਰੋਗਰਾਮ ਹੈ
1: ਹਾਂਜੀ ਉਦੋਂ ਬਾਅਦ ਫਿਰ ਬਠਿੰਡਾ ਚੱਲ ਪਿਆ
0: ਠੀਕ ਹੈ
1: ਫਿਰ ਖੇਤੀਬਾੜੀ
0: ਚਲਦੀ ਹੈ ਠੀਕ ਹੈ ਜੀ
1: ਸਭ ਤੋਂ ਵੱਡਾ ਸ਼ੌਂਕ ਬਸ ਜਵਾਕ ਵਿਆਹ ਦੇ ਵਧੀਆ ਉਹਦੇ ਬਾਜਵਾਲ

0: ਪੱਤੇ ਵਾਲੇ ਹੋ ਗਏ
1: ਜੀ ਕਬੀਲਦਾਰੀ ਨਵੇੜ ਕੇ ਬੰਦਾ ਵਿਹਲਾ ਹੋਇਆ ਤੇ ਹੁਣ ਇਸ ਵਕਤ ਫਿਰ ਕੂਲਰ ਚ ਠੰਡਾ ਪਾਣੀ ਪਾ ਲਿਆ ਹੋਣਾ ਹਨਾ
0: ਜਮਾ ਜੀ ਪਾ ਲਿਆ ਕੀ ਨਵਾਂ ਲਿਆਂਦਾ ਜੀ ਸਟੀਲ ਦਾ 12,000 ਦਾ
1: ਆਏ ਹਾਏ ਹਾਏ ਬਾਪ ਨੇ ਮੁੱਲ ਵੀ ਦੱਸਤਾ
0: ਨੇ ਲਿਆ ਕੇ ਦਿੱਤਾ
1: ਜੀ ਇਹਦੇ ਨਾਲ ਫਿਰ ਸ਼ੋਰਾ ਨਹੀਂ ਨਾ ਪੈਂਦਾ
0: ਹਾਂਜੀ
1: ਨਹੀਂ ਲੋਹੇ ਦੀ ਬਾਡੀ ਗਲ ਜਾਂਦੀ ਹੈਗੀ
2: ਚਲੋ
1: ਬਾਪੂ ਜੀ ਹੋਰਾਂ ਦਾ ਗਲਤੀ ਨਾਲ ਫੋਨ ਸ਼ਾਇਦ ਉਹਨਾਂ ਤੋਂ ਕੱਟ ਹੋ ਗਿਆ ਬਾਪੂ ਬਖਸ਼ੀਸ਼ ਹੋਰਾਂ ਦੀ ਪਸੰਦ ਤੇ ਸੁਣਦੇ ਹਾਂ ਜੀ ਇੱਕ ਵਾਰ ਫਿਰ ਤੋਂ ਦੁਗਾਣਾ ਜੋੜੀ ਮੁਹੰਮਦ ਸਦੀਕ ਤੇ ਰਣਜੀਤ ਕੌਰ ਹੋਰਾਂ ਨੂੰ

0: ਸਰੋਤਿਓ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713 7316 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-2440-3131 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।
1: ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਸ਼ਾਮ ਸੁਹਾਨੀ ਦਾ।
2: ਜੀ, ਸਟੂਡੀਓ ਦੀ ਘੜੀ ਦੇ ਅਨੁਸਾਰ ਸ਼ਾਮ ਦੇ 7:20 ਹੋ ਚੁੱਕੇ ਨੇ ਜੀ ਤੇ ਸਰੋਤਾ ਲਾਈਨ ਤੇ ਬਣੇ ਹੋਏ ਨੇ। ਹੈਲੋ,
3: ਹਾਂਜੀ ਸੰਦੀਪ ਸਰ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਜੀ, ਬਾਈ ਬਹਾਦਰ ਸਿੰਘ ਜੀ, ਪਿੰਡ ਬੁਰਜ ਰਾਠੀ ਵਾਲੇ ਹੋ, ਜ਼ਿਲ੍ਹਾ ਮਾਨਸਾ ਵਾਲੇ ਹੋ, ਬਹੁਤ ਸਵਾਗਤ ਹੈ ਤੁਹਾਡਾ।
3: ਠੀਕ ਹੈ ਸਰ ਜੀ, ਬਹੁਤ ਧੰਨਵਾਦ ਤੁਹਾਡਾ ਜੀ, ਬਹੁਤ ਧੰਨਵਾਦ।
2: ਲਓ ਜੀ, ਜਿਹੜੇ ਬਾਈ ਬਖਸ਼ੀਸ਼ ਸਿੰਘ ਜੁੜੇ ਸੀ ਨਾ, ਉਹਨਾਂ ਦੇ ਪਿੰਡੋਂ ਤਾਂ ਲੰਘਦੀ ਸੀ ਵੱਡੀ ਸਾਰੀ ਨਹਿਰ।
3: ਹਾਂਜੀ,
2: ਤੁਹਾਡੇ ਤੋਂ ਨਹਿਰ ਹੋ ਗਈ ਥੋੜੀ ਜੀ ਪਾਸੇ ਨੂੰ ਤੇ ਤੁਹਾਡੇ ਹਿੱਸੇ ਆਇਆ ਬੁਰਜ ਰਾਠੀ ਵਾਲੇ ਹੋ ਸੂਆ। ਪਰ ਮੈਂ ਕਦੇ ਪੂਰੇ ਭਰੇ ਹੋਏ ਚ ਤਾਂ ਨੀ ਸੀ ਵੜਿਆ, ਪਰ ਮੈਂ ਅੱਧੇ ਕਿਲੇ ਚ ਵੜ ਜਾਂਦਾ ਸੀ ਤਾਂ ਖਾਲੀ ਜਿਹਾ ਹੁੰਦਾ ਸੀ।
3: ਠੀਕ ਹੈ ਸਰ, ਨਹੀਂ ਇਸ ਮਤਲਬ ਭਰੇ ਹੋਏ ਦੇ ਵਿੱਚ।

0: ਛੋਟੇ ਛੋਟੇ ਸੀ ਚੌਥੀ ਪੰਜਵੀਂ ਵਿੱਚ ਹੁੰਦੇ ਸੀ, ਡਰਦੇ ਡਰਦੇ ਜੇ ਵੜ ਜਾਂਦੇ ਸੀ ਵੀ ਚਲੋ ਜਦੋਂ ਬਾਕੀ ਨਾ ਆ ਸਕਦੇ ਆਪਾਂ ਕਿਉਂ ਨੀ।
1: ਹਾਂਜੀ ਹਾਂਜੀ ਸਰ
0: ਜੀ, ਤੇ ਹੋਰ ਕੋਈ ਪਿੰਡ ਦੀ ਗੱਲਬਾਤ?
1: ਸਰ ਜੀ ਬਹੁਤ ਵਧੀਆ ਜੀ, ਰੱਬ ਦੀ ਕਿਰਪਾ ਨਾਲ, ਮੇਰੇ ਉਸਤਾਦ ਦੀ ਕਿਰਪਾ ਨਾਲ, ਬਸ ਬੱਲੇ ਬੱਲੇ ਹੀ ਆਪਣੀ ਤਾਂ।
0: ਵਾਹ ਜੀ ਵਾਹ, ਤੇ ਗਰਮੀਆਂ ਦੇ ਸੂਟ ਸਿਉਂ ਹੀ ਜਾਂਦੇ ਹੋ ਫਿਰ ਅੱਜ ਕੱਲ?
1: ਹਾਂਜੀ ਹਾਂਜੀ ਬਿਲਕੁਲ ਸਰ, ਮਤਲਬ ਕੁੜਤਿਆਂ ਪਜਾਮਿਆਂ ਦਾ ਮਤਲਬ ਪੂਰਾ ਹੁਣ ਇਸ ਟਾਈਮ ਆਪਣਾ ਜ਼ੋਰ ਹੈ ਜੀ।
0: ਜ਼ੋਰ ਹੈ, ਤੁਹਾਡੀ ਆਵਾਜ਼ ਚ ਵੀ ਜ਼ੋਰ ਪੂਰਾ ਆਇਆ ਪਿਆ ਇਸ ਟਾਈਮ ਤੇ।
1: ਠੀਕ ਹੈ ਸਰ
0: ਜੀ, ਬੁਰਜ ਵਾਲੇ ਉਹ ਕਿਹੜਾ ਫਿਰ ਅੱਜ ਗੀਤ ਸੁਣਾ ਦਈਏ ਤੁਹਾਨੂੰ?
1: ਹਾਂਜੀ ਸਰ, ਸਤਵਿੰਦਰ ਬਿੱਟੀ ਦਾ ਬੜਾ ਹੀ ਪਿਆਰਾ ਜਿਹਾ ਗੀਤ ਹੈ ਜੀ, ਨੱਚਦੀ ਦੇ ਸਿਰੋਂ ਪਤਾਸੇ
0: ਮੁੰਡਾ ਵਾਰ ਗਿਆ ਹੈ।
1: ਹਾਂਜੀ ਹਾਂਜੀ ਹਾਂਜੀ, ਵਧੀਆ ਨੱਚਣ ਟੱਪਣ ਵਾਲਾ ਗਾਣਾ ਹੈ ਜੀ ਇਹ।
0: ਲਓ ਜੀ
1: ਕਰ ਦਿਓ ਜੀ ਬੱਲੇ ਬੱਲੇ,
0: ਤੁਸੀਂ ਕਰੋ ਫਿਰ ਆਵਾਜ਼ ਉੱਚੀ, ਰੇਡੀਓ ਦੀ ਗਵਾਂਢੀਆਂ ਨੂੰ ਕਰੋ ਇਕੱਠੇ ਤੇ ਆਪਾਂ ਲਾਉਣੇ ਆ ਗਾਣਾ। ਠੀਕ ਹੈ ਬਾਈ,
1: ਬਿਲਕੁਲ ਜੀ ਸਰ, ਬਹੁਤ
0: ਸ਼ੁਕਰੀਆ।

0: CAPF, MCGHS ਮੁਲਾਜ਼ਮਾਂ ਦੇ ਲਈ ਹੁਣ ਕੈਸ਼ਲੈਸ ਮੈਡੀਕਲ ਸੁਵਿਧਾਵਾਂ ਮੌਜੂਦ ਨੇ, ਪਰ ਕਿੱਥੇ?
1: ਮਾਲਵਾਦਾ ਪ੍ਰਮਾਣਿਤ ਹਸਪਤਾਲ, ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ, ਬਠਿੰਡਾ। ਵਧੇਰੀ ਜਾਣਕਾਰੀ ਲਈ ਕਾਲ ਕਰੋ 0164521200।
2: ਪੇਸ਼ ਹੈ ਸਭ ਕਾ ਫੇਵਰੇਟ
3: ਅਰਕ ਗੁਲਾਬ, ਅਰਕ ਕੇਵੜਾ, ਚੰਦਨ ਤੇਲ ਏਵਮ ਖਸ ਤੇਲ ਸੇ ਨਿਰਮਿਤ ਹਰਬਲ ਸ਼ਰਬਤ, ਮੌਜ ਬਹਾਰ, ਤਨ ਮਨ ਕੋ ਤਾਜ਼ਾ ਕਰ ਜਾਏ।
4: ਆਕਾਸ਼ਵਾਣੀ @90, 90 ਸਾਲ ਦੀ ਆਵਾਜ਼।

0: ਦਿਲਾਂ ਤੋਂ ਦਿਲ ਤੱਕ ਨੌਨ ਸਟੋਪ ਧਮਾਲ, ਪੁਰਾਣੀਆਂ ਯਾਦਾਂ, ਨਵਾਂ ਜੋਸ਼ ਹੈ। ਦੇਸ਼ ਦਾ ਰੇਡੀਓ ਅੱਜ ਵੀ ਬੌਸ ਹੈ। ਆਕਾਸ਼ਵਾਣੀ ਦੇ ਮਾਣ ਮੱਤੇ 90 ਸਾਲ।
1: ਜੀ ਸਰੋਤਿਓ, ਅਗਲੇ ਸਰੋਤਾ ਸਾਡੇ ਨਾਲ ਲਾਈਨ 'ਤੇ ਬਣ ਚੁੱਕੇ ਨੇ, ਪਰ ਅਸੀਂ ਮਾਫ਼ੀ ਚਾਹਵਾਂਗੇ, ਕੋਟਕਪੂਰਾ ਤੋਂ ਸਾਡੇ ਨਾਲ ਸਾਥੀ ਜੁੜੇ ਸੀ, ਉਹਨਾਂ ਦਾ ਅਚਾਨਕ ਫੋਨ ਕਿਸੇ ਕਾਰਨ ਕੱਟ ਗਿਆ, ਅਤੇ ਅਗਲੇ ਸਾਥੀ ਸਾਡੇ ਨਾਲ ਲਾਈਨ 'ਤੇ ਨੇ। ਹੈਲੋ ਹੈਲੋ
2: ਜੀ,
1: ਹਾਂਜੀ, ਸਵਾਗਤ ਹੈ ਜੀ, ਆਪਣਾ ਨਾਮ ਅਤੇ ਗ੍ਰਾਂ ਦੱਸ ਦਿਓ।
2: ਮੈਂ ਜੀ ਪਿੰਡ ਮੌੜ ਖੁਰਦ, ਜ਼ਿਲ੍ਹਾ ਬਠਿੰਡਾ, ਜਗਜੀਤ ਮੱਟੂ ਬੋਲਦਾ ਸਰ ਜੀ।
1: ਜੀ, ਗੀਤ ਦੱਸ ਦਿਓ ਬਾਈ ਜੀ, ਕਿਹਦੀ ਆਵਾਜ਼ ਸੁਣੋਗੇ?
2: ਗੀਤ ਜੀ ਸਰਦੂਲ ਸਿਕੰਦਰ ਦਾ ਸੁਣਾ ਦਿਓ ਜੀ, ਜਿਹੜਾ ਮਰਜ਼ੀ ਸੁਣਾ ਦਿਓ ਜੀ, ਤੁਹਾਡੀ ਮਰਜ਼ੀ ਹੈ ਜੀ ਅੱਜ।
1: ਹਾਂਜੀ,
2: ਤੁਹਾਡੀ ਮਰਜ਼ੀ ਆ ਜੀ, ਸਰਦੂਲ ਸਿਕੰਦਰ ਦਾ ਜਿਹੜਾ ਮਰਜ਼ੀ ਸੁਣਾ ਦਿਓ ਜੀ।
1: ਜੀ ਟੀ ਰੋਡ ਹੀ ਲਾਵਾਂਗੇ ਜੇ ਤੁਸੀਂ ਸਾਡੇ।
2: ਹਾਂਜੀ, ਕਿਆ ਬਾਤ ਹੈ ਜੀ, ਕਿਆ ਬਾਤ ਹੈ, ਇਹੀ ਸੁਣਾ ਦਿਓ ਜੀ।
1: ਆਏ ਹਾਏ ਹਾਏ, ਮੈਂ ਠੰਡ ਪਾ ਦੀ ਕਾਲ ਜੇ, ਮੈਂ ਕਿਹਾ ਗਰਮੀ ਗੁਰਮੀ ਸਾਰੇ ਦਿਨ ਦੀ ਤਾਰਦੀ ਤੁਹਾਡੀ ਗੱਲਬਾਤ ਨੇ ਨਾ।
2: ਹਾਂਜੀ, ਮੈਂ ਇੱਕ ਠੰਡ ਹੋਰ ਵੀ ਪਾਉਣਾ ਜੀ।
1: ਜੀ,
2: ਬਾਬਾ ਨਾਨਕ ਨੂੰ, ਸਾਰੇ ਸਟਾਫ ਨੂੰ, ਤੁਹਾਡੇ ਪਰਿਵਾਰ ਨੂੰ ਤੰਦਰੁਸਤੀ ਵਾਸਤੇ ਚੜ੍ਹਦੀ ਕਲਾ ਚ ਰੱਖੇ ਜੀ।
1: ਚਲੋ, ਬਾਬੇ ਨਾਨਕ ਨੇ ਤਾਂ ਪਹਿਲਾਂ ਹੀ ਸਰਬੱਤ ਦੇ ਭਲੇ ਦੀ ਬੇਨਤੀ ਕੀਤੀ ਹੈ ਨਾ, ਅਰਦਾਸ ਕੀਤੀ ਹੈ, ਤੇ ਸਾਡੇ ਤਕਨੀਕੀ ਸਹਿਯੋਗ ਵਾਲੇ ਵੀ ਤੁਹਾਡਾ ਬਹੁਤ ਧੰਨਵਾਦ ਕਰਦੇ ਨੇ, ਸ਼ਰਮਾ ਜੀ, ਕੁਲਵੰਤ ਜੀ, ਸਾਡਾ ਸਾਰਿਆਂ ਵੱਲੋਂ ਤੁਹਾਡਾ ਧੰਨਵਾਦ। ਗੀਤ ਦੇ ਲਈ ਸਮਾਂ ਥੋੜਾ,
2: ਆਪਣੇ ਬਾਤ ਮੈਂਬਰ ਗੇਟ ਮੈਨ ਨਾਲ ਵੀ ਸਤਿ ਸ਼੍ਰੀ ਅਕਾਲ ਬੁਲਾਉਣਾ ਜੀ, ਸ਼ੁਕਰੀਆ
1: ਸ਼ੁਕਰੀਆ, ਗੀਤ ਸੁਣੋ।

0: ਸੋ ਫਾਇਦਿਆਂ ਤੇ ਨਾ ਜਿੰਨੇ ਨੇ ਜੀਟੀ ਰੋਡ ਦੇ ਉੱਤੇ।
1: ਇਹ ਸੀ ਪ੍ਰੋਗਰਾਮ ਸ਼ਾਮ ਸੁਹਾਨੀ ਦਾ ਭਾਗ ਪਹਿਲਾ, ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ। ਆਓ ਚੱਲਦੇ ਹਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਵੱਲ, ਜਿੱਥੋਂ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ।
2: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਸਾਲ 2026 ਦੀ 66 ਉੱਘੀਆਂ ਸ਼ਖਸੀਅਤਾਂ ਨੂੰ ਪਦਮ ਪੁਰਸਕਾਰ ਪ੍ਰਦਾਨ ਕੀਤੇ। ਸੁਪਰੀਮ ਕੋਰਟ ਨੇ ਨੀਟ ਪ੍ਰੀਖਿਆ ਵਿੱਚ ਵਾਰ ਵਾਰ ਆ ਰਹੀਆਂ ਖਾਮੀਆਂ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਨੈਸ਼ਨਲ ਟੈਸਟਿੰਗ ਏਜੰਸੀ ਨੇ ਪਿਛਲੇ ਪੇਪਰ ਲੀਕ ਤੋਂ ਕੋਈ ਸਬਕ ਨਹੀਂ ਸਿੱਖਿਆ। ਸੁਪਰੀਮ ਕੋਰਟ ਨੇ ਮਨੋਰੰਜਨ ਤੇ ਮਹਿਮਾਨ ਨਵਾਜ਼ੀ ਸੰਸਥਾਵਾਂ ਵਿੱਚ ਬਾਲ ਮਜ਼ਦੂਰੀ ਤੇ ਸਖ਼ਤ ਪਾਬੰਦੀ ਲਾਉਣ ਦੀ ਮੰਗ ਕਰਨ ਵਾਲੀ ਇੱਕ ਜਨਹਿਤ ਪਟੀਸ਼ਨ ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਸਰਕਾਰ ਦੇਸ਼ ਵਿੱਚ ਪੈਟਰੋਲੀਅਮ ਉਤਪਾਦਾਂ ਦੀ ਸੁਚਾਰੂ ਸਪਲਾਈ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਅਤੇ ਪੰਜਾਬ ਵਿੱਚ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਭਲਕੇ ਹੋਣ ਵਾਲੀਆਂ ਚੋਣਾਂ ਲਈ ਸਭ ਪ੍ਰਬੰਧ ਮੁਕੰਮਲ ਨੇ।

0: ਹੋਣ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਨਾਗਰਿਕ ਸਨਮਾਨ ਸਮਾਰੋਹ ਵਿੱਚ ਸਾਲ 2026 ਲਈ 66 ਉੱਘੀਆਂ ਸ਼ਖਸੀਅਤਾਂ ਨੂੰ ਪਦਮ ਪੁਰਸਕਾਰ ਪ੍ਰਦਾਨ ਕੀਤੇ। ਇਹਨਾਂ ਵਿੱਚੋਂ 2 ਸ਼ਖਸੀਅਤਾਂ ਨੂੰ ਪਦਮ ਵਿਭੂਸ਼ਣ, 6 ਨੂੰ ਪਦਮ ਭੂਸ਼ਣ ਅਤੇ 58 ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ। ਪ੍ਰਸਿੱਧ ਫਿਲਮ ਅਦਾਕਾਰ ਧਰਮਿੰਦਰ ਸਿੰਘ ਦਿਓਲ ਨੂੰ ਕਲਾ ਅਤੇ ਉਹਨਾਂ ਦੇ ਯੋਗਦਾਨ ਲਈ ਮਰਨ ਉਪਰੰਤ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਦੀ ਪਤਨੀ ਅਤੇ ਲੋਕ ਸਭਾ ਮੈਂਬਰ ਹੇਮਾ ਮਾਲਿਨੀ ਨੇ ਇਹ ਪੁਰਸਕਾਰ ਹਾਸਲ ਕੀਤਾ। ਉੱਤਰਾਖੰਡ ਦੇ ਸਾਬਕ ਮੁੱਖ ਮੰਤਰੀ ਅਤੇ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ, ਡਾਕਟਰ ਆਰ ਗਣੇਸ਼, ਉਦੇ ਸੁਰੇਸ਼ ਕੁਮਾਰ ਕੋਟਕ ਅਤੇ ਡਾਕਟਰ ਕਲੀਪੱਟੀ ਰਾਮਾ ਸਵਾਮੀ ਪਲਾਈ ਸਵਾਮੀ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਪਦਮ ਸ਼੍ਰੀ ਨਾਲ ਸਨਮਾਨਿਤ ਕੀਤੀਆਂ ਗਈਆਂ ਉੱਘੀਆਂ ਸ਼ਖਸੀਅਤਾਂ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ, ਤਗਾਰਾਮ ਬੀਲ, ਰਤੀ ਲਾਲ ਮੋਹਨ ਲਾਲ ਬੋਰੀਸਾਗਰ, ਸਵਾਮੀ ਬ੍ਰਹਮਦੇਵ ਅਤੇ ਕੁਮਾਰ ਬੋਸ ਸ਼ਾਮਲ ਨੇ। ਇਸ ਸਮਾਰੋਹ ਦੌਰਾਨ ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਮੰਤਰੀ ਅਮਿਤ ਸ਼ਾਹ, ਗਜੇਂਦਰ ਸਿੰਘ ਸ਼ੇਖਾਵਤ ਅਤੇ ਐਚ ਡੀ ਕੁਮਾਰ ਸਵਾਮੀ ਸਮੇਤ ਕਈ ਹੋਰ ਪਤਵੰਤ ਵੀ ਮੌਜੂਦ ਸਨ। ਸਾਲ 2026 ਲਈ ਰਾਸ਼ਟਰਪਤੀ ਨੇ 131 ਪਦਮ ਪੁਰਸਕਾਰਾਂ ਨੂੰ ਪ੍ਰਦਾਨ ਕਰਨ ਦੀ ਪ੍ਰਵਾਨਗੀ ਦਿੱਤੀ ਸੀ। ਇਹਨਾਂ ਵਿੱਚ 5 ਪਦਮ ਵਿਭੂਸ਼ਣ, 13 ਪਦਮ ਭੂਸ਼ਣ ਅਤੇ 113 ਪਦਮ ਸ਼੍ਰੀ ਪੁਰਸਕਾਰ ਸ਼ਾਮਲ ਨੇ। ਬਾਕੀ ਪਦਮ ਪੁਰਸਕਾਰ ਜੇਤੂਆਂ ਨੂੰ ਦੂਜੇ ਗੇੜ ਵਿੱਚ ਹੋਣ ਵਾਲੇ ਇੱਕ ਸਮਾਰੋਹ ਵਿੱਚ ਸਨਮਾਨਿਤ ਕੀਤਾ ਜਾਏਗਾ। ਇਹਨਾਂ ਪੁਰਸਕਾਰਾਂ ਦਾ ਐਲਾਨ ਹਰ ਸਾਲ ਗਣਤੰਤਰ ਦਿਵਸ ਦੇ ਮੌਕੇ 'ਤੇ ਕੀਤਾ ਜਾਂਦਾ ਹੈ। ਇਹ ਵਕਾਰੀ ਨਾਗਰਿਕ ਸਨਮਾਨ ਕਲਾ, ਸਮਾਜ ਸੇਵਾ, ਜਨਤਕ ਮਾਮਲਿਆਂ, ਵਿਗਿਆਨ ਅਤੇ ਇੰਜੀਨੀਅਰਿੰਗ, ਵਪਾਰ ਅਤੇ ਉਦਯੋਗ, ਦਵਾਈ, ਸਾਹਿਤ ਅਤੇ ਸਿੱਖਿਆ, ਖੇਡਾਂ ਅਤੇ ਸਿਵਲ ਸੇਵਾ ਦੇ ਖੇਤਰਾਂ 'ਚ ਵਿਲੱਖਣ ਯੋਗਦਾਨ ਲਈ ਦਿੱਤੇ ਜਾਂਦੇ ਨੇ। ਸੁਪਰੀਮ ਕੋਰਟ ਨੇ ਨੀਟ ਪ੍ਰੀਖਿਆ ਵਿੱਚ ਵਾਰ ਵਾਰ ਆ ਰਹੀਆਂ ਖਾਮੀਆਂ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਨੈਸ਼ਨਲ ਟੈਸਟਿੰਗ ਏਜੰਸੀ NTA ਨੇ ਪਿਛਲੇ ਪੇਪਰ ਲੀਕ ਤੋਂ ਕੋਈ ਸਬਕ ਨਹੀਂ ਸਿੱਖਿਆ। ਜਸਟਿਸ PS ਨਰਸਿਮਾ ਅਤੇ ਅਲੋਕ ਅਰਾਦੇ ਦੇ ਬੈਂਚ ਨੇ NTA ਦੀ ਥਾਂ ਕੋਈ ਹੋਰ ਮਜ਼ਬੂਤ ਅਤੇ ਖੁਦ ਮੁਖਤਿਆਰ ਸੰਸਥਾ ਬਣਾਉਣ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ 'ਤੇ ਕੇਂਦਰ ਸਰਕਾਰ, ਨੈਸ਼ਨਲ ਟੈਸਟਿੰਗ ਏਜੰਸੀ ਅਤੇ CBI ਤੋਂ ਜਵਾਬ ਮੰਗਿਆ ਹੈ। ਅਦਾਲਤ ਨੇ NTA ਨੂੰ ਵੀਰਵਾਰ ਤੱਕ ਇੱਕ ਹਲਫਨਾਮਾ ਦਾਇਰ ਕਰਨ ਦਾ ਨਿਰਦੇਸ਼ ਦਿੱਤਾ, ਜਿਸ ਵਿੱਚ ਪੁੱਛਿਆ ਗਿਆ ਕਿ ਇਸ ਨੇ ਏਜੰਸੀ ਦੇ ਕੰਮਕਾਜ ਨੂੰ ਬਿਹਤਰ ਬਣਾਉਣ ਲਈ ਸਾਬਕ ਇਸਰੋ ਮੁਖੀ ਕੇ ਰਾਧਾ ਕ੍ਰਿਸ਼ਨਨ ਦੀ ਅਗਵਾਈ ਵਾਲੀ ਕਮੇਟੀ ਵੱਲੋਂ ਪਿਛਲੇ ਸਾਲ ਕੀਤੀਆਂ ਗਈਆਂ ਸਿਫਾਰਸ਼ਾਂ ਨੂੰ ਕਿਸ ਹੱਦ ਤੱਕ ਲਾਗੂ ਕੀਤਾ ਹੈ। ਪਟੀਸ਼ਨਾਂ ਵਿੱਚ ਇਲਜ਼ਾਮ ਲਾਇਆ ਗਿਆ ਕਿ ਵਾਰ ਵਾਰ ਪੇਪਰ ਲੀਕ ਹੋਣ ਨਾਲ 22 ਲੱਖ ਤੋਂ ਵੱਧ ਵਿਦਿਆਰਥੀਆਂ ਦੇ ਅਧਿਕਾਰ ਪ੍ਰਭਾਵਿਤ ਹੋਏ ਨੇ। ਪਟੀਸ਼ਨਾਂ ਵਿੱਚ ਭਵਿੱਖ ਦੀਆਂ ਪ੍ਰੀਖਿਆਵਾਂ ਦੀ ਨਿਗਰਾਨੀ ਲਈ ਸੁਪਰੀਮ ਕੋਰਟ ਦੇ ਇੱਕ ਰਿਟਾਇਰਡ ਜੱਜ ਦੀ ਅਗਵਾਈ ਹੇਠ ਇੱਕ ਉੱਚ ਪੱਧਰੀ ਨਿਗਰਾਨੀ ਕਮੇਟੀ ਦੇ ਗਠਨ ਦੀ ਵੀ ਮੰਗ ਕੀਤੀ ਗਈ ਹੈ। ਇਸ ਦੌਰਾਨ ਦਿੱਲੀ ਦੀ ਇੱਕ ਅਦਾਲਤ ਨੇ ਪੁਣੇ ਦੀ ਫਿਜਿਕਸ ਦੀ ਲੈਕਚਰਰ ਮਨੀਸ਼ਾ ਸੰਜੇ ਹਵਾਲਦਾਰ ਨੂੰ ਨੀਟ UG ਪੇਪਰ ਲੀਕ ਮਾਮਲੇ ਵਿੱਚ 6 ਦਿਨਾਂ ਦੀ CBI ਹਿਰਾਸਤ ਵਿੱਚ ਭੇਜ ਦਿੱਤਾ ਹੈ। ਵਿਸ਼ੇਸ਼ ਜੱਜ ਅਜੇ ਗੁਪਤਾ ਨੇ ਮੁਲਜ਼ਮ ਤੋਂ ਹਿਰਾਸਤ ਵਿੱਚ ਪੁੱਛਗਿੱਛ ਦੀ ਮੰਗ ਕਰਨ ਵਾਲੀ CBI ਦੀ ਪਟੀਸ਼ਨ ਮਨਜ਼ੂਰ ਕਰ ਲਿਆ। ਹਵਾਲਦਾਰ ਨੂੰ 22 ਮਈ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਟ੍ਰਾਂਜਿਟ ਰਿਮਾਂਡ 'ਤੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਸੁਪਰੀਮ ਕੋਰਟ ਨੇ ਮਨੋਰੰਜਨ ਅਤੇ ਮਹਿਮਾਨ ਨਵਾਜ਼ੀ ਸੰਸਥਾਵਾਂ ਵਿੱਚ ਬਾਲ ਮਜ਼ਦੂਰੀ 'ਤੇ ਸਖ਼ਤ ਪਾਬੰਦੀ ਲਾਉਣ ਦੀ ਮੰਗ ਕਰਨ ਵਾਲੀ ਇੱਕ ਜਨਹਿਤ ਪਟੀਸ਼ਨ 'ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਸੁਪਰੀਮ ਕੋਰਟ ਨੇ ਬੱਚਿਆਂ ਦੇ ਅਧਿਕਾਰਾਂ ਲਈ ਕੰਮ ਕਰਨ ਵਾਲੇ ਇੱਕ ਸਮੂਹ ਦੀ ਬੇਨਤੀ ਦਾ ਨੋਟਿਸ ਲਿਆ ਹੈ। ਪਟੀਸ਼ਨਕਰਤਾ ਨੇ ਕੇਂਦਰ ਸਰਕਾਰ ਨੂੰ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਆਰਕੈਸਟਰਾ, ਡਾਂਸ ਬਾਰ, ਮਸਾਜ ਪਾਰਲਰ, ਸਪਾ ਅਤੇ ਸੈਲੂਨ ਵਿੱਚ ਕੰਮ ਕਰਨ ਜਾਂ ਪੇਸ਼ਕਾਰੀਆਂ ਦੇਣ ਤੋਂ ਰੋਕਣ ਲਈ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ। ਦਿੱਲੀ ਜਿਮਖਾਨਾ ਕਲੱਬ ਦੇ ਮੈਂਬਰਾਂ ਨੇ ਅੱਜ ਦਿੱਲੀ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਕੇਂਦਰ ਸਰਕਾਰ ਦੇ ਉਸ ਹੁਕਮ ਨੂੰ ਚੁਣੌਤੀ ਦਿੱਤੀ ਹੈ ਜਿਸ ਵਿੱਚ ਕਲੱਬ ਨੂੰ ਅਗਲੇ ਮਹੀਨੇ ਦੀ 5 ਤਰੀਕ ਤੱਕ ਸਰਕਾਰ ਨੂੰ ਸੌਂਪਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਅਦਾਲਤ ਨੇ ਪਟੀਸ਼ਨ ਦੀ ਸੁਣਵਾਈ ਭਲਕੇ ਲਈ ਤੈਅ ਕੀਤੀ ਹੈ। ਕੇਂਦਰ ਸਰਕਾਰ ਨੇ ਦਿੱਲੀ ਜਿਮਖਾਨਾ ਕਲੱਬ ਨੂੰ 5 ਜੂਨ ਤੱਕ ਆਪਣੀ ਇਮਾਰਤ ਸਰਕਾਰ ਨੂੰ ਵਾਪਸ ਕਰਨ ਲਈ ਕਿਹਾ ਸੀ। ਸਰਕਾਰ ਦਾ ਕਹਿਣਾ ਕਿ ਰੱਖਿਆ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਅਤੇ ਸੁਰੱਖਿਅਤ ਕਰਨ ਲਈ ਇਸ ਦੀ 27 ਏਕੜ ਜ਼ਮੀਨ ਦੀ ਲੋੜ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਸਰਕਾਰ ਦੇਸ਼ ਵਿੱਚ ਪੈਟਰੋਲੀਅਮ ਉਤਪਾਦਾਂ ਦੀ ਸੁਚਾਰੂ ਸਪਲਾਈ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਅੱਜ ਨਵੀਂ ਦਿੱਲੀ ਵਿੱਚ ਪੱਛਮੀ ਏਸ਼ੀਆ 'ਚ ਟਕਰਾਅ ਬਾਰੇ ਇੱਕ ਅੰਤਰ ਮੰਤਰਾਲਾ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ 'ਚ ਜੁਆਇੰਟ ਸਕੱਤਰ ਸੁਜਾਤਾ ਸ਼ਰਮਾ ਨੇ ਕਿਹਾ ਕਿ ਦੇਸ਼ ਵਿੱਚ LPG ਦਾ ਉਤਪਾਦਨ ਵਧਾ ਕੇ 50,000 ਟਨ ਪ੍ਰਤੀ ਦਿਨ ਤੱਕ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 4 ਦਿਨਾਂ ਵਿੱਚ ਦੇਸ਼ ਵਿੱਚ ਲਗਭਗ 1.72 ਕਰੋੜ ਘਰੇਲੂ LPG ਸਿਲੰਡਰ ਵੰਡੇ ਗਏ ਨੇ।
1: ਰਿਫਾਈਨਰੀ ਪ੍ਰੋਡਕਸ਼ਨ LPG ਕਾ ਇਨਕਰੀਜ ਕੀਆ ਗਿਆ ਹੈ ਐਂਡ ਇਟ ਇਜ਼ ਟਚਿੰਗ ਅਰਾਊਂਡ 50,000 ਟਨ ਪਰ ਡੇ ਨਾਉ। LPG ਘਰੇਲੂ ਕੁਕਿੰਗ ਗੈਸ ਕੀ ਸਪਲਾਈ ਕੇ ਲਿਏ ਲਗਭਗ ਪਿਛਲੇ 4 ਦਿਨੋਂ ਮੇ 1.72 ਕਰੋੜ ਸਿਲੰਡਰਸ ਕੀ ਡਿਲੀਵਰੀ ਕੀ ਗਈ ਹੈ।

0: ਬੜਾ ਵਧੀਆ ਜਿਹਾ ਸੁਣਾ ਦਿਓ ਤੁਹਾਡੀ ਪਸੰਦ ਤੇ।
1: ਚਲੋ ਜਰੂਰ ਜੀ, ਕੋਸ਼ਿਸ਼ ਕਰਾਂਗੇ ਕਿ ਸਾਡੀ ਪਸੰਦ ਤੁਹਾਨੂੰ ਵੀ ਪਸੰਦ ਆਵੇ
0: ਜੀ।
1: ਤੇ ਹੋਰ ਕੋਈ ਗੱਲਬਾਤ ਅੱਜ ਕੱਲ ਦੇ ਸਮੇਂ ਦੇ ਦੌਰਾਨ ਤੁਸੀਂ ਸਾਡੇ ਨਾਲ ਸਾਂਝੀ ਕਰਨੀ ਹੋਵੇ?
0: ਬਹੁਤ ਵਧੀਆ ਜੀ, ਜਿਹੜੇ ਤੁਹਾਡੇ ਪ੍ਰੋਗਰਾਮ ਸੁਣ ਸੁਣ ਕੇ ਅਸੀਂ ਟਾਈਮ ਟਪਾਈ ਜਾਂਦੇ ਹਾਂ।
1: ਘਰ ਪਰਿਵਾਰ ਸਭ ਠੀਕ ਠਾਕ?
0: ਕਿਰਪਾ ਜੀ ਬਾਬੇ ਨਾਨਕ ਦੀ, ਚੜ੍ਹਦੀ ਕਰਾ ਜਾਵਾਂ।
1: ਕਾਰੋਬਾਰ ਕੰਮ ਧੰਦੇ ਸਭ ਠੀਕ ਨੇ?
0: ਵਧੀਆ ਜੀ ਵਧੀਆ।
1: ਚਲੋ ਠੀਕ ਹੈ ਜੀ, ਤੇ ਗੀਤ ਫਿਰ ਤੁਹਾਨੂੰ ਸੁਣਾਉਣੇ ਆ ਜੀ, ਜਿਉਣਾ ਮੋੜ, ਕੁਲਦੀਪ ਮਾਨਕ ਦੀ ਆਵਾਜ਼ ਦੇ ਵਿੱਚ ਹੈ, ਤੇ ਤੁਸੀਂ ਬਾਈ ਜੀ ਜੁੜੇ ਸਾਡੇ ਨਾਲ, ਤੁਹਾਡਾ ਬਹੁਤ ਧੰਨਵਾਦ। ਸਿਕੰਦਰ ਸੰਧਵਾ ਜੀ,
0: ਸ਼ੁਕਰੀਆ।
1: ਸ਼ੁਕਰੀਆ ਵੀਰ ਜੀ।

0: ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਇਸ ਵੇਲੇ ਚੱਲ ਰਿਹਾ ਹੈ ਪ੍ਰੋਗਰਾਮ ਸ਼ਾਮ ਸੁਹਾਨੀ।
1: ਜੀ ਸਰੋਤਰ, ਸ਼ਾਮ ਦੇ 7:45 ਹੋ ਗਏ ਨੇ ਜੀ। ਸ਼ਾਮ ਸੁਹਾਨੀ ਦੇ ਵਿੱਚ ਤੁਹਾਡੇ ਨਾਲ ਬਣਿਆ ਤੁਹਾਡਾ ਰੇਡੀਓ ਦੋਸਤ ਸੰਦੀਪ ਸ਼ੇਰਗਿੱਲ, ਤੇ ਸਰੋਤਾ ਨੇ ਡਾਇਲ ਕੀਤਾ ਹੈ 0164-2240-331। ਹੈਲੋ, ਹਾਂਜੀ, ਥੋੜਾ ਜਿਹਾ ਰੇਂਜ ਦੇ ਵਿੱਚ ਆ ਜਾਓ ਬਾਈ ਜੀ। ਜੀ ਮੰਗਾ ਸਿੰਘ ਜੀ, ਪਿੰਡ ਸਿਵੀਆਂ, ਜ਼ਿਲ੍ਹਾ ਬਠਿੰਡਾ ਤੋਂ ਤੁਸੀਂ ਸਾਡੇ ਨਾਲ ਜੁੜੇ ਹੋ ਜੀ। ਤੁਹਾਡਾ ਨਾਮ ਮੈਂ ਆਪ ਹੀ ਦੱਸਦਾ, ਕਿਉਂਕਿ ਤੁਹਾਡੀ ਆਵਾਜ਼ ਜਿਹੜੀ ਆ ਉਹ ਸਪਸ਼ਟ ਨਹੀਂ ਆ ਰਹੀ ਸਾਡੇ ਤੱਕ। ਲਓ ਜੀ, ਝੀਲਾਂ ਕੋਲ ਬਠਿੰਡੇ ਕੋਠੀ ਪਾ ਦੇਵੇ ਮਾਈਆ, ਪ੍ਰੀਤ ਬਰਾੜ ਹੋਰਾਂ ਦੀ ਆਵਾਜ਼ 'ਚ ਤੇ ਨਾਲ ਗੁਰਲੇਜ ਅਖਤਰ ਹੋਰਾਂ ਦੀ ਆਵਾਜ਼, ਕਰਮਜੀਤ ਪੁਰੀ ਹੋਰਾਂ ਦਾ ਲਿਖਿਆ ਇਹ ਗੀਤ, ਆਓ ਸਾਰੇ ਰਲ ਕੇ ਸੁਣਦੇ ਹਾਂ ਜੀ। ਬਾਈ ਜੁੜੇ ਸੀ ਸਾਡੇ ਨਾਲ ਮੰਗਾ ਸਿੰਘ, ਪਿੰਡ ਸਿਵੀਆਂ ਤੋਂ।

0: ਜੀ ਅਗਲੇ ਸਰੋਤਾ ਸਾਡੇ ਨਾਲ ਲਾਈਨ ਤੇ ਬਣ ਚੁੱਕੇ ਨੇ ਜੀ, ਗੱਲਬਾਤ ਸਾਂਝੀ ਕਰ ਲੈਂਦੇ ਉਹਨਾਂ ਦੇ ਨਾਲ। ਹੈਲੋ,
1: ਹੈਲੋ,
0: ਸਵਾਗਤ ਹੈ ਬਾਈ ਜੀ, ਆਪਣਾ ਨਾਮ ਤੇ ਗ੍ਰਾਂ ਦੱਸ ਦਿਓ।
1: ਮੈਂ ਗੁਰਤੇਜ ਸਿੰਘ ਆਦੀਵਾਲ ਬੋਲਦਾ ਜੀ, ਪਿੰਡ ਭਾਗੂ ਜ਼ਿਲ੍ਹਾ ਬਠਿੰਡਾ ਤੋਂ ਜੀ।
0: ਵਾਹ ਜੀ ਵਾਹ, ਨੇੜੇ ਫੂਸ ਮੰਡੀ, ਤੁੰਗ ਵਾਲੀ, ਸਾਰੇ ਪਿੰਡ ਨਾਲ ਨਾਲ ਹੈ ਨਾ ਤੁਹਾਡੇ?
1: ਹਾਂ, ਨਾਲ ਨਾਲ ਜੀ, ਫੂਸ ਮੰਡੀ, ਤੁੰਗ ਵਾਲੀ, ਨਾਲ ਨਾਲ ਹੀ ਹੈ
0: ਜੀ। ਜੀ ਜੀ ਜੀ, ਤੇ ਹੋਰ ਭਾਗੂ ਵਾਲਿਆਂ ਦਾ ਕੀ ਹਾਲ ਚਾਲ ਹੈ?
1: ਬਹੁਤ ਵਧੀਆ ਜੀ, ਤੁਸੀਂ ਸੁਣਾਓ
0: ਜੀ। ਬਾਈ ਪ੍ਰਗਟ ਭਾਗੂ ਹੋਰਾਂ ਦਾ ਪਿੰਡ, ਤੁਹਾਡਾ ਪਿੰਡ ਹੈ ਨਾ?
1: ਹਾਂਜੀ ਹਾਂਜੀ ਹਾਂਜੀ,
0: ਬੜਾ ਸੁਣਦੇ ਰਹੇ ਆ, ਬੋਤਾ ਹੌਲੀ ਤੋਰ ਮਿੱਤਰ ਆ ਹੈ ਨਾ, ਕਿਉਂਕਿ ਟਿੱਬਿਆਂ 'ਚ ਵਸਿਆ ਹੋਇਆ ਪੰਜਾਬ, ਬਠਿੰਡਾ ਖਾਸ ਕਰਕੇ।
1: ਹਾਂਜੀ ਹਾਂਜੀ
0: ਜੀ, ਤੇ ਕਹਿੰਦੇ ਮੇਰਾ ਨਰਮ ਕਾਲ ਜਾਂ ਡੋਲੇ, ਬੋਤਾ ਹੌਲੀ ਤੋਰ ਮਿੱਤਰਾ। ਤੇ ਗੀਤ ਬਾਈ ਜੀ ਫਿਰ ਅੱਜ ਤੁਸੀਂ ਕਿਹਨਾਂ ਦੀ ਆਵਾਜ਼ ਸੁਣਨਾ ਪਸੰਦ
1: ਕੀਤਾ? ਜੁੱਧਵੀਰ ਮਾਨਕ ਦਾ ਸੁਣਾਓ ਜੀ, ਕੋਕਾ ਕਤਲ ਕਰਾ ਦੂੰ, ਕੱਢ ਲਾ ਘੁੱਟ ਫੁਲਕਾਰੀ ਦਾ।
0: ਵਾਹ ਜੀ ਵਾਹ, ਇਸ ਗੀਤ ਨਾਲ ਮਕਬੂਲ ਹੋਏ ਸੀ ਯੁੱਧਵੀਰ ਮਾਨਕ ਸਾਹਿਬ, ਕੁਲਦੀਪ ਮਾਨਕ ਦੇ ਬੇਟੇ ਹੈ ਨਾ। ਤੇ ਸੁਣੀਏ ਫਿਰ ਗੀਤ ਬਾਈ ਗੁਰਤੇਜ ਸਿੰਘ ਜੀ ਆਦੀਵਾਲ ਸਾਹਿਬ,
1: ਸੁਣਾ ਦੋ ਜੀ, ਸੁਣਾ ਦੋ।
0: ਸ਼ੁਕਰੀਆ ਜੀ, ਤੁਸੀਂ ਜੁੜੇ ਸਾਡੇ ਨਾਲ, ਧੰਨਵਾਦ ਤੁਹਾਡਾ।
1: ਥੈਂਕ ਯੂ ਜੀ ਸਰ।

0: ਜੀ, ਇਸ ਗੀਤ ਤੋਂ ਬਾਅਦ ਯੁੱਧਵੀਰ ਮਾਨਕ ਹੋਰਾਂ ਦੀ ਆਵਾਜ਼ ਤੋਂ ਬਾਅਦ ਅਗਲੇ ਗੀਤ ਦੇ ਲਈ ਫਰਮਾਇਸ਼ ਕਿਹਨਾਂ ਦੀ ਆ ਸੁਣਦੇ ਆ ਆਪਾਂ। ਹੈਲੋ
1: ਹੈਲੋ ਬਾਈ ਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ ਜਨਾਬ, ਕੌਣ ਤੇ ਕਿੱਥੋਂ ਗੱਲ ਕਰ ਰਹੇ ਨੇ?
1: ਬਾਈ ਜੀ, ਮੈਂ ਬੂਟਾ ਸਿੰਘ, ਪਿੰਡ ਮੌੜ ਨਾਭਾ, ਜ਼ਿਲ੍ਹਾ ਬਰਨਾਲਾ ਜੀ।
0: ਜੀ, ਮੌੜ ਨਾਭਾ, ਇਸ ਪਿੰਡ ਦਾ ਵੀ ਸੰਬੰਧ ਹੈਗਾ ਮੇਰਾ ਖਿਆਲ ਜੌਣਾ ਮੌੜ ਹੋਰਾਂ ਨਾਲ?
1: ਇਹ ਪਿਛੋਕੜ ਇੱਥੋਂ ਦਾ ਸੀਗਾ ਜੀ, ਉਹਨਾਂ ਦਾ ਉੱਥੇ ਜਾ ਰਹੇ ਜੀ, ਉਹ ਸੰਗਰੂਰ ਦੇ ਲਵੇ,
0: ਉੱਧਰ ਵੀ ਮੌੜ ਹੈਗਾ ਹਨਾ? ਬਰਨਾਲੇ ਜ਼ਿਲ੍ਹੇ ਚ ਪੈ ਜਾਂਦਾ
1: ਜੀ, ਤਪਾ ਮੰਡੀ ਤੋਂ 10 ਕਿਲੋਮੀਟਰ
0: ਸਾਈਡ ਤੇ ਰਹਿ ਜਾਂਦਾ। ਜੀ ਜੀ ਜੀ ਜੀ ਹਾਂਜੀ। ਚਲੋ, ਤੇ ਗੀਤ ਬਾਈ ਜੀ ਹੋਰਾਂ ਨੇ ਫਿਰ ਅੱਜ ਕਿੰਨਾ ਦਾ ਸੁਣਨਾ ਪਸੰਦ ਕੀਤਾ? ਮਾਨਕ ਸਾਹਿਬ ਮੈਂ ਚਾਦਰ ਕੱਢਦੀ ਨੀ ਗਿਣ ਤੋਪੇ ਪਾਵਾਂ, ਸੁਣਾਈਏ ਜੀ ਫਿਰ।
1: ਹਾਂਜੀ,
0: ਸ਼ੁਕਰੀਆ ਬਾਈ ਜੀ, ਤੁਸੀਂ ਬੂਟਾ ਸਿੰਘ ਜੀ ਜੁੜੇ ਸਾਡੇ ਨਾਲ, ਧੰਨਵਾਦ।
1: ਧੰਨਵਾਦ ਜੀ, ਧੰਨਵਾਦ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 26 ਮਈ, ਦਿਨ ਮੰਗਲਵਾਰ, ਸ਼ਾਮ 5:30 ਵਜੇ, ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਤੁਸੀਂ ਸੁਣੋਗੇ ਸ਼੍ਰੀਮਦ ਭਾਗਵਤ ਗੀਤਾ ਯਥਾਰਥ ਰੂਪ ਦੀ ਅਗਲੀ ਕੜੀ।

0: ਹੈ।
1: ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ। ਤਾਂ ਫਿਰ ਸੁਣਨਾ ਨਾ ਭੁੱਲਣਾ, ਮਿਤੀ 26 ਮਈ ਦਿਨ ਮੰਗਲਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ, ਜਿੱਥੇ ਜੀਵਨ ਦੇ ਗੂੜੇ ਸੱਚ, ਕਰਮ ਧਰਮ ਅਤੇ ਆਤਮਿਕ ਗਿਆਨ ਨਾਲ ਭਰਪੂਰ ਇਹ ਵਿਸ਼ੇਸ਼ ਪ੍ਰਸਤੁਤੀ ਤੁਹਾਨੂੰ ਜੋੜੇਗੀ ਸ਼੍ਰੀਮਦ ਭਾਗਵਤ ਗੀਤਾ ਦੇ ਅਨਮੋਲ ਸੰਦੇਸ਼ ਨਾਲ।
2: ਹੁਣੇ ਤੁਸੀਂ ਸੁਣ ਰਹੇ ਸੀ ਫਰਮਾਇਸ਼ੀ ਗੀਤਾਂ 'ਤੇ ਆਧਾਰਿਤ ਪ੍ਰੋਗਰਾਮ ਸ਼ਾਮ ਸੁਹਾਨੀ। ਅੱਜ ਦੇ ਇਸ ਪ੍ਰੋਗਰਾਮ ਨੂੰ ਤਕਨੀਕੀ ਸਹਿਯੋਗ ਦੇਣ ਲਈ ਸਮੁੱਚੀ ਟੈਕਨੀਕਲ ਟੀਮ ਦਾ ਅਸੀਂ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਜੀ। ਸੋ ਇਸ ਦੇ ਨਾਲ ਹੀ ਆਪਣੇ ਰੇਡੀਓ ਦੋਸਤ ਸੰਦੀਪ ਸ਼ੇਰਗਲ ਨੂੰ ਦਿਓ ਆਗਿਆ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ ਸ਼ਾਮ ਸੁਹਾਨੀ, ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ। ਸਟੂਡੀਓ ਦੀ ਘੜੀ ਦੇ ਅਨੁਸਾਰ ਰਾਤ ਦੇ 8:01 ਤੇ 10 ਸਕਿੰਟ ਹੋ ਰਹੇ ਨੇ। ਹੁਣ ਤੁਸੀਂ ਸੁਣੋਗੇ ਸਾਡਾ ਅੱਜ ਦਾ ਵਿਸ਼ੇਸ਼ ਇੱਕ ਸਪੋਂਸਰ ਪ੍ਰੋਗਰਾਮ ਉਮੰਗ। ਇਸ ਨੂੰ ਸਪੋਂਸਰ ਕੀਤਾ ਹੈ NCERT ਨੇ ਤੇ ਅੱਜ ਤੁਸੀਂ ਸੁਣੋਗੇ ਇਸ ਦਾ ਭਾਗ 1291।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 26 ਮਈ, ਦਿਨ ਮੰਗਲਵਾਰ, ਸ਼ਾਮ 5:30 ਵਜੇ, ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਤੁਸੀਂ ਸੁਣੋਗੇ ਸ਼੍ਰੀਮਦ ਭਾਗਵਤ ਗੀਤਾ ਯਥਾਰਥ ਰੂਪ ਦੀ ਅਗਲੀ ਕੜੀ।

0: ਦਿਲ ਤੌਲਾ ਕਿੰਗਰਾ ਤੋਂ ਜਗਤਾਰ ਜੱਗਾ ਅਤੇ ਬੁਰਜ ਸਿੱਧਵਾਂ ਤੋਂ ਸਰਬਜੋਤ ਸਿੱਧੂ ਅਤੇ ਨਾਲ ਹੀ ਪ੍ਰੇਮ ਜੌੜਾ ਜੀ ਸਾਨੂੰ ਲਿਖ ਭੇਜ ਰਹੇ ਨੇ ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਪੁੱਛੋ ਕੈਂਚੀਆਂ ਤੋਂ ਪ੍ਰੇਮ ਜੌੜਾ ਜੀ ਮਨਜੀਤ ਕੌਰ ਜੌੜਾ ਕਰਨਵੀਰ ਕਰਨ ਦੀਪਿੰਦਰ ਵਰਿੰਦਰ ਸਿਮਰਨ ਕੁਲਦੀਪ ਅਤੇ ਨਾਲ ਏਕਮ ਦਮਨ ਅਤੇ ਅਭਿਜੋਤ ਇਸ ਤੋਂ ਇਲਾਵਾ ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ ਨੀਲਮ ਬੱਤਾ ਨਿਤਿਨ ਬੱਤਾ ਪਲਕ ਬੱਤਾ ਗੀਤੂ ਬੱਤਾ ਕਰਨ ਬੱਤਾ ਨਿਹਾਰਿਕਾ ਅਤੇ ਵੰਸ਼ ਬੱਤਾ ਅਤੇ ਨਾਲ ਹੀ ਹਾਰਦਿਕ ਮਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ ਹੋਰਾਂ ਦਾ ਸੁਨੇਹਾ ਪਹੁੰਚਿਆ ਸੀ ਜੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਸਾਡੇ ਕੋਲ ਬਾਬੂ ਸਿੰਘ ਧੀਮਾਨ ਬਲਜਿੰਦਰ ਕੌਰ ਧੀਮਾਨ ਰਵਨੀਤ ਨਿਸ਼ੂ ਅਤੇ ਭੁਪਿੰਦਰ ਸਿੰਘ ਹੋਰਾਂ ਦਾ ਵੀ ਖਤ ਪਹੁੰਚਿਆ ਸੀ ਔਰ ਨਾਲ ਹੀ ਪਤਰੋੜਾ ਤੋਂ ਸਾਡੇ ਕੋਲ ਮੰਗਲ ਜਨਾਗਲ ਅੰਕੁਰ ਜਨਾਗਲ ਸੁਨੀਲ ਜਨਾਗਲ ਹੋਰਾਂ ਦਾ ਵੀ ਸੁਨੇਹਾ ਪਹੁੰਚਿਆ ਜੀ ਔਰ ਨਥਾਣਾ ਅਤੇ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਸ਼ਿੰਦਾ ਜਸਵੀਰ ਰੇਖਾ ਗਗਨ ਸੋਨੀ ਅਤੇ ਸੀਤਾ ਔਰ ਗੀਤਾ ਹੋਰਾਂ ਦਾ ਵੀ ਸੁਨੇਹਾ ਪਹੁੰਚਿਆ ਸੀ ਸੋ ਅਗਲਾ ਗੀਤ ਤੁਹਾਡੇ ਸਾਰਿਆਂ ਦੀ ਨਜ਼ਰ ਕਰਦੇ ਹਾਂ ਪਰ ਇਸ ਸੰਦੇਸ਼ ਤੋਂ ਬਾਅਦ
1: ਸਰੋਤਿਓ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7773 7146 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-22-40-331 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ
0: ਜੀ ਦੋਸਤੋ ਅਗਲੇ ਗੀਤ ਨੂੰ ਸੁਣਨ ਦੇ ਲਈ ਸਾਡੇ ਕੋਲ ਕੁਝ ਹੋਰ ਖਤ ਪਹੁੰਚੇ ਨੇ ਜੀ ਮਸੀਤਾਂ ਡਾਬਵਾਲੀ ਤੋਂ ਦਰਸ਼ਨ ਲੋਟ ਸਰਗੁਣ ਇੰਦਰਜੀਤ ਕਮਲਜੀਤ ਮੀਨਾਕਸ਼ੀ ਸਾਗਰ ਅਤੇ ਹਨੀ ਲੋਟ ਸੋ ਇਸ ਤੋਂ ਇਲਾਵਾ ਸਾਡੇ ਕੋਲ ਪਿੰਡ ਖੈਰੇਕਾ ਜ਼ਿਲ੍ਹਾ ਸਿਰਸਾ ਤੋਂ ਇੰਦਰਜੀਤ ਕਮਲਜੀਤ ਮੀਨਾਕਸ਼ੀ ਸਾਗਰ ਅਤੇ ਸਰਗੁਣ ਹੋਰਾਂ ਦਾ ਵੀ ਸੁਨੇਹਾ ਪਹੁੰਚਿਆ ਹੋਇਆ ਜੀ ਅਤੇ ਇਹਨਾਂ ਤੋਂ ਇਲਾਵਾ ਸਾਡੇ ਕੋਲ ਕਿਸ਼ੋਰ ਸਵਲਾਨੀਆ ਜੀ ਸਵਿਤਰੀ ਸਵਲਾਨੀਆ ਸੁਮਨ ਸਵਲਾਨੀਆ ਅਤੇ ਨਾਲ ਹੀ ਬੇਟੀ ਇਹਨਾਂ ਦੀ ਅੰਸ਼ੂ ਗੁਰੂ ਨਾਨਕ ਪੂਰਾ ਬਠਿੰਡਾ ਤੋਂ ਸਾਡੇ ਕੋਲ ਸੁਨੇਹਾ ਪਹੁੰਚਿਆ ਜੀ ਔਰ ਅਗਲੇ ਸੁਨੇਹੇ ਦੇ ਵਿੱਚ ਨਾਮ ਸ਼ਾਮਿਲ ਕਰਨ ਜਾ ਰਿਹਾ ਮੁੱਲਾਪੁਰ ਦਾਖਾ ਮੰਡੀ ਤੋਂ ਸਾਡੇ ਕੋਲ ਕ੍ਰਿਸ਼ਨ ਗੋਪਾਲ ਸ਼ਰਮਾ ਜੀ ਬਿੱਟੂ ਜੈਨ ਟੀਟੂ ਜੈਨ ਅਤੇ ਜੇ ਬੀ ਰਾਓ ਹੋਰਾਂ ਦਾ ਅਤੇ ਨਾਲ ਹੀ ਪੁਰਾਣੀ ਮੰਡੀ ਮੁੱਲਾਪੁਰ ਤੋਂ ਰਾਜੇਸ਼ ਜੈਨ ਅਰੁਣਾ ਜੈਨ ਅਭਿਸ਼ੇਕ ਜੈਨ ਗੌਤਮ ਜੈਨ ਰਸਗੁੱਲਾ ਅਤੇ ਨਗੀਨਾ ਜੈਨ ਹੋਰਾਂ ਦਾ ਔਰ ਨਾਲ ਹੀ ਮੁੱਲਾਪੁਰ ਮੰਡੀ ਤੋਂ ਇਹਨਾਂ ਦੇ ਅਗਲੇ ਜਿਹੜੇ ਸਾਡੇ ਸਾਥੀ ਨੇ ਜਿਨ੍ਹਾਂ ਦੇ ਵਿੱਚ ਰਾਜ ਸ਼ਰਮਾ ਮੰਜੂ ਸ਼ਰਮਾ ਆਸ਼ੀਸ਼ ਸ਼ਰਮਾ ਬਿੱਟੂ ਅਤੇ ਦੀਪਕ ਜੈਨ ਹੋਰਾਂ ਦਾ ਵੀ ਸਾਡੇ ਕੋਲ ਖਤ ਪਹੁੰਚ ਚੁੱਕਿਆ ਜੀ ਔਰ ਇਹਨਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਜਿਹੜੇ ਖਤ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਜੀ ਸੀਤਾ ਰਾਮ ਕੇਸਰੀ ਜੀ ਰਾਣਾ ਜੀ ਕੋਟਲੀ ਤੋਂ ਔਰ ਨਾਲ ਹੀ ਬਰਾੜ ਬਾਈ ਜੀ ਇਹਨਾਂ ਦੇ ਬਲਤੇਜ ਜੀ ਪ੍ਰਗਟ ਸਿੰਘ ਅੰਮ੍ਰਿਤ ਧਾਲੀਵਾਲ ਜੀ ਕਿੰਦਾ ਕੁੰਡਾ ਅਤੇ ਨਾਲ ਨੀਲਾ ਅਤੇ ਗੁਰਪਿਆਰ ਸਿੰਘ ਇਹ ਲਿਖ ਰਹੇ ਨੇ ਨੇੜੇ ਧਰਮਸ਼ਾਲਾ ਪਿੰਡ ਕੋਟਲੀ ਅਬਲੂ ਅਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਇਹਨਾਂ ਤੋਂ ਇਲਾਵਾ ਸਾਡੇ ਕੋਲ ਕੁਝ ਹੋਰ ਜਿਹੜੇ ਖਤ ਉਹਨਾਂ ਦੇ ਵਿੱਚ ਨਾਮ ਸ਼ਾਮਿਲ ਕਰ ਜਾ ਰਹੇ ਹਾਂ ਪਿੰਡ ਮੂਲਿਆਂਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਾਠਪਾਲ ਪ੍ਰਵੀਨ ਕਾਠਪਾਲ ਹਨੀ ਕਾਠਪਾਲ ਦੀਕਸ਼ਾ ਕਾਠਪਾਲ ਜੰਨਤ ਕਾਠਪਾਲ ਗੁਰਲੀਨ ਕਾਠਪਾਲ ਅਤੇ ਰੋਸ਼ਨ ਕਾਠਪਾਲ ਹੋਰਾਂ ਦਾ ਵੀ ਸਾਡੇ ਕੋਲ ਖਤ ਪਹੁੰਚ ਚੁੱਕਿਆ ਜੀ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਹੈ ਔਰ ਨਾਲ ਹੀ ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮੀਕਾ ਬਲਵਿੰਦਰ ਵਿਰਕ ਜੈਤੇਗ ਵਿਰਕ ਅਤੇ ਮੀਕਾ ਹੋਰਾਂ ਦਾ ਵੀ ਸਾਡੇ ਕੋਲ ਖਤ ਪਹੁੰਚਿਆ ਅਸੀਂ ਇਹਨਾਂ ਦਾ ਵੀ ਸਵਾਗਤ ਕਰਦੇ ਹਾਂ ਜੀ ਸੋ ਆਓ ਇਹਨਾਂ ਸਾਰੇ ਹੀ ਸਰੋਤਿਆਂ ਦੀ ਪਸੰਦ ਤੇ ਸੁਣਦੇ ਹਾਂ ਪ੍ਰੋਗਰਾਮ ਦਾ ਇਹ ਗੀਤ ਜਗਮੋਹਨ ਕੌਰ ਹੋਰਾਂ ਦੀ ਆਵਾਜ਼ ਦੇ ਵਿੱਚ ਅਖੀਰ ਦੇ ਵਿੱਚ ਮਹਿਸ਼ ਗੇਟ ਨਾਭਾ ਤੋਂ ਸੋਮਦੱਤ ਕੈਰਵ ਜੋਤੀ ਰਾਣੀ ਅਤੇ ਗੁਰਮੰਤਨ ਹੋਰਾਂ ਦਾ ਵੀ ਸਾਡੇ ਕੋਲ ਸੁਨੇਹਾ ਪਹੁੰਚ ਚੁੱਕਿਆ ਜੀ ਸੋ ਸਾਰੇ ਹੀ ਦੋਸਤਾਂ ਦਾ ਖਤ ਲਿਖਣ ਲਈ ਬਹੁਤ ਬਹੁਤ ਧੰਨਵਾਦ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਤੇ ਸਟੂਡੀਓ ਦੀ ਘੜੀ ਦੇ ਅਨੁਸਾਰ ਰਾਤ ਦੇ ਠੀਕ 11 ਵੱਜ ਰਹੇ ਨੇ। ਇਸ ਦੇ ਨਾਲ ਹੀ ਸਾਡੀ ਅੱਜ ਦੀ ਪ੍ਰਸਾਰਣ ਸਭਾ ਇੱਥੇ ਹੀ ਸਮਾਪਤ ਹੁੰਦੀ ਹੈ। ਕੱਲ੍ਹ ਸਵੇਰੇ 5:55 ਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਫਿਰ ਹਾਜ਼ਰ ਹੋਵੇਗਾ ਆਪਣੇ ਪ੍ਰਸਾਰਣ ਲੈ